0: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha at Williams Lake. Any comments and suggestions please call 250-392-3874.

సత్సతి సాజీశ్వరి సత్సంగతిలో సత్కార్ సహత్ ఫతే గజావు జీ వాహిగురు జీ కా ఖాలసా వాహిగురు జీ కీ హర్ హాం నానక కస్ మల జాయే నాయే రామదాస్ సర్ ਇਹ ਪਾਤਸ਼ਾਹ ਦਾ ਉਹ ਪਾਵਨ ਅਸਥਾਨ ਹੈ। ਅਰਦਾਸ ਵਿੱਚ ਸਿੱਖ ਮੰਗਦਾ ਹੈ ਅੰਮ੍ਰਿਤਸਰ ਜੀ ਕੇ ਇਸ਼ਨਾਨ। ਇਸ਼ਨਾਨ ਨਾਲ ਆਮ ਕਰਕੇ ਤੇ ਸਮਝਦੇ ਹਾਂ ਤਨ ਜਿਹੜਾ ਹੈ ਉਸ ਵਿੱਚ ਤਾਜ਼ਗੀ ਆਈ, ਮੈਲ ਉਤਰ ਗਈ। ਪਰ ਇਹ ਇਸ਼ਨਾਨ ਉਹ ਹੈ ਜਿੱਥੇ ਜਨਮਾਂ ਜਨਮਾਂ ਦੀ ਮੈਲ ਉਤਰ ਜਾਂਦੀ ਹੈ। ਬੜਾ ਸੁੰਦਰ ਬਚਨ ਹੈ, ਬਨਸਪਤੀ ਜਿਵੇਂ ਪਾਣੀ ਨਾਲ ਹਰੀ ਹੁੰਦੀ ਹੈ, ਜਿਉਂ ਧਰਤੀ ਸ਼ੋਭ ਕਰੇ ਜਲ ਵਰਖਾ, ਪਾਣੀ ਵਰਸਦਾ ਤੇ ਧਰਤੀ ਦੀ ਸ਼ੋਭਾ ਹਰੀ ਭਰੀ ਹੋ ਜਾਂਦੀ ਹੈ। ਰੇਗਿਸਤਾਨ ਕੋਈ ਸੁੰਦਰ ਨਹੀਂ ਲੱਗਦੇ, ਹਰਿਆਵਲ ਹੋਵੇ ਸੁੰਦਰ ਲੱਗਦੀ ਹੈ। ਜਿਉਂ ਧਰਤੀ ਸੋਭ ਕਰੇ ਜਲ ਵਰਖਾ, ਤਿਉਂ ਸਿੱਖ ਗੁਰ ਮਿਲ ਬਿਗਸਾਏ। ਗੁਰੂ ਨੂੰ ਮਿਲ ਕੇ ਸਿੱਖ ਖੁਸ਼ ਹੁੰਦਾ ਹੈ, ਕਿਉਂਕਿ ਬਾਣੀ ਦੀ ਬਰਸਾਤ ਹੁੰਦੀ ਹੈ। ਮਨ ਸੁੱਕਾ ਹਰਿਆ ਹੋਇਆ ਮੇਰੀ ਜਿੰਦੜੀਏ, ਹਰ ਹਰ ਨਾਮ ਥਿਆਏ ਰਾਮ। ਭਾਈ ਨੰਦ ਲਾਲ ਜੀ ਇੱਕ ਥਾਂ ਤੇ ਕਹਿੰਦੇ ਨੇ, ਸ਼ਬਦ ਮੈਂ ਸਾਜੰਦ ਚੋਬੇ ਖੁਸ਼ਕਰਾ, ਬੂਹੇ ਮੈਂ ਬਖਸ਼ੰਦ ਰੰਗੇ ਮੁਸ਼ਕਰਾ ਦਾਤਾ। ਇਤਿਹਾਸ ਵੀ ਹੈ, ਤੁਸੀਂ ਸੁੱਕੀਆਂ ਲੱਕੜੀਆਂ ਗੱਡ ਦਿੱਤੀਆਂ, ਉਹਨਾਂ ਵਿੱਚੋਂ ਪੱਤੇ ਨਿਕਲ ਆਏ, ਉਹਨਾਂ ਨੂੰ ਫੁੱਲ ਲੱਗ ਗਏ। ਅਸਲ ਵਿੱਚ ਸਾਡਾ ਮਨ ਹੈ ਸੁੱਕਾ, ਮਨ ਸੁੱਕਾ ਹਰਿਆ ਹੋਇਆ ਮੇਰੀ ਜਿੰਦੜੀਏ, ਹਰ ਹਰ ਨਾਮ ਤੇ ਆਏ ਰਾਮ। ਇੱਥੇ ਆ ਕੇ ਸੁੱਕੀ ਸ਼ਰਧਾ ਹਰੀ ਹੋ ਜਾਂਦੀ ਹੈ, ਇੱਥੇ ਆ ਕੇ ਸੁੱਕਾ ਹੋਇਆ ਸਿਦਕ ਹਰਿਆ ਭਰਿਆ ਹੋ ਜਾਂਦਾ, ਇੱਥੇ ਆ ਕੇ ਸਿੱਖੀ ਨਾਲ ਟੁੱਟਾ ਹੋਇਆ ਬੰਦਾ ਸਿੱਖੀ ਨਾਲ ਜੁੜ ਜਾਂਦਾ, ਇੱਥੇ ਆ ਕੇ ਗੁਆਚੇ ਹੋਏ ਕੇਸ ਵਾਪਸ ਆ ਜਾਂਦੇ ਨੇ, ਇੱਥੇ ਆ ਕੇ ਅਵਗਣ ਛੱਡ ਕੇ ਬੰਦਾ ਗੁਣਾਂ ਦਾ ਧਾਰਨੀ ਹੁੰਦਾ, ਇੱਥੇ ਆ ਕੇ ਦਰ ਦਰ ਦੀਆਂ ਭਟਕਣਾਂ ਮੁੱਕ ਜਾਂਦੀਆਂ ਨੇ ਔਰ ਮਨ ਟਿਕ ਜਾਂਦਾ। ਇਹ ਦਰਬਾਰ ਹੈ ਟਿਕਿਆ, ਦਰਬਾਰ ਹੈ ਨਿਰਾਲਾ। ਕਵਲ ਜਿਵੇਂ ਪਾਣੀ ਚ ਨਿਰਾਲਾ, ਹਰਿਮੰਦਰ ਸਾਹਿਬ ਵੀ ਪਾਣੀ ਚ ਨਿਰਾਲਾ, ਵਿੱਚ ਪਾਣੀ ਦੇ ਖੜਾ ਨਿਰਾਲਾ ਹੈ। ਇਹ ਸਿੱਖ ਨੂੰ ਉੱਚਿਆਂ ਕਰਦਾ ਹੈ, ਕਵਲ ਵਾਂਗੂ ਉੱਚਿਆਂ ਕਰਦਾ ਹੈ। ਆਏ ਹੋ ਗੁਰੂ ਇੱਕ ਪ੍ਰੇਰਨਾ ਦਿੰਦਾ, ਨਿਕਸਰੇ ਪੰਖੀ ਸਿਮਰ ਹਰ ਪਾਂਖ, ਖੰਭਾਂ ਨੂੰ ਯਾਦ ਕਰਕੇ ਦਲ ਦਲ ਵਿੱਚ ਫਸਿਆ ਪਿਆ, ਮਾਰ ਉਡਾ ਰਹੀ, ਚੱਲ ਪਰਮਾਤਮਾ ਦੇ ਦੇਸ਼। ਧੰਨ ਗੁਰੂ ਰਾਮਦਾਸ ਜੀ ਦੀ ਬਾਣੀ ਵਿੱਚੋਂ ਅੱਜ ਸੰਤ ਆਸਾ ਰਾਗ ਚੋਂ ਅੱਜ ਦਾ ਫਰਮਾਨ ਹੁਕਮ ਹੈ। ਸਤਿਗੁਰਾਂ ਦੀ ਬਾਣੀ ਵੈਰਾਗ ਨਾਲ, ਬਿਰਹੋਂ ਨਾਲ ਲਬਰੇਜ਼ ਹੈ। ਥਾਂ ਥਾਂ ਐਸੇ ਸ਼ਬਦ ਨੇ, ਹੋ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹ ਵਹ ਚੱਲਿਆ ਜੀਓ। ਉਸ ਪਿਆਰੇ ਦਾ ਦੋਸ਼ ਉਹ ਨਹੀਂ ਮਿਲਣਾ ਚਾਹੁੰਦਾ ਜਾਂ ਮੈਂ ਨਹੀਂ ਮਿਲਣਾ ਚਾਹੁੰਦਾ, ਮੈਂ ਹੀ ਪਰਦੇਸੀ ਹੋਇਆ ਪਿਆ। ਆਓ ਸ਼ਬਦ ਸਰਵਣ ਕਰੋ, ਵਿਚਾਰ ਆਰੰਭ ਕਰੀਏ। ਇੱਕ ਵਾਰ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ।

0: ਰਾਗ ਵਿੱਚ ਧੰਨ ਗੁਰੂ ਰਾਮਦਾਸ ਜੀ ਦਾ ਉਚਾਰਨ ਕੀਤਾ ਹੋਇਆ ਸ਼ੰਤ ਹੈ। ਘਰ ਪੰਜਵੇਂ ਵਿੱਚ ਪੰਜ ਤਾਲ ਵਿੱਚ ਗਾਉਣ ਵਾਸਤੇ ਕੀਰਤਨੀਆਂ ਨੂੰ ਸੂਚਨਾ ਹੈ ਜੀ।
1: ਇੱਕ ਓਅੰਕਾਰ ਸਤਿਗੁਰ ਪ੍ਰਸਾਦ,
0: ਓਮ ਇੱਕ ਹੈ, ਓਅੰਕਾਰ ਦੋ ਚਾਰ ਪੰਜ ਨਹੀਂ, ਇੱਕ ਪ੍ਰਗਟ ਹੋਣ ਦਾ ਪ੍ਰਗਟਾ ਉਹਦਾ ਭਾਵੇਂ ਕਈ ਤਰ੍ਹਾਂ ਹੋਵੇ ਪਰ ਉਹ ਹੈ ਇੱਕ। ਇੱਕ ਸੇ ਹੋਇਓ ਅਨੰਤਾ, ਨਾਨਕ ਇੱਕ ਸੇ ਮਾਹੇ ਸਮਾਏ ਜਿਉ, ਸਦਾ ਇੱਕ ਰਸ ਰਹਿੰਦਾ, ਸਤਿਗੁਰੂ ਦੀ ਕਿਰਪਾ ਦੁਆਰਾ ਉਸਦੀ ਪ੍ਰਾਪਤੀ ਹੁੰਦੀ ਹੈ।

0: अपने घर विच आ जा। जिवें पत्नी परदेश गए पति नूं आखे हुण ते 16 साल बतीत हो गए, हुण ते घर आ जाओ, हुण ते बच्चे भी जवान हो गए, हुण ते आ जाओ। विदेश गए ते कोई 10 साल बाद, कोई 5 साल बाद, कोई 16 साल बाद आ जांदा, पर ए ते जन्मा जन्मा दा निकलिया, आउण दा नां ही नहीं लैंदा। हुण परदेसी मन किवें है, पता किवें लगे, निशानी की है परदेसी दी? जो देश विच होइए ना, अपने घर विच होइए, कोई फिक्र फाका नहीं। बेफिक्र हो के बंदा सुता हुंदा, परदेश विच किते इंज सौ सकदा, समान दा ध्यान रखना पैंदा, कोई चुक के ही ना लै जाए। परदेश वो है जिथे सहम है मेरा घर नहीं, परदेश वो है जिथे शक है दूसरे ते किते चोरी करके ना लै जाए। परदेश वो है जिथे बंदा डरदा पिया, परदेश वो है जिथे चिंता है। जिस मन विच भी चिंता है वो मन परदेसी है, जिस मन विच भय है वो मन परदेसी है, जिस मन विच दुख है वो मन परदेसी है, जिस मन विच सहम है वो मन परदेसी है। देश की है ते परदेश की है। एक पातशाह का वचन है, मेरे जीड़िया परदेसिया कित पहां जंजाला राम, साचा साहिब मन वसै की फसै जमजाला राम। अगली पंक्ति वाल ध्यान देना, मछली वसुने नैन रुनी जाल बदक पाया, फांद के ने जाल पाया ते अखां भर भर के मछली रोई। पानी उसका देश है, पानी तो बाहर होना परदेश है, तड़पती है क्योंकि हुण अपने देश विच नहीं रही। अपना देश हो जिथे आनंद, जिथे कोई फिक्र नहीं, जिथे आनंद ही आनंद है, एहो हाल है। साडा धर्म साडा देश है, साडा सहज साडा देश है। गुरु साहब जी ने, गुरु अमरदास जी ने कहा उसनू सहज, कहिंदे ने मन किते होवे सहज घर विच, सच्चे ज्ञान इंद्रिय भी सहज विच ते कर्म इंद्रिय भी सहज विच। मन परदेसी जे थी ए सब देश पराया, मन परदेसी ए हाथ भी पराए, मन परदेसी ते पैर भी पराए, मन परदेसी ते अखां भी पराईयां, मन परदेसी ते कन्न भी पराए, सब कुछ ही पराया। कुछ भी अपना नहीं रहिंदा, मन परदेसी हो जाए ते परमात्मा भी पराया। मन अपने देश विच आ जा, अपने घर विच आ जा, कर रहो रे मन मुगदे आने, नाम जपो अंतरगत ध्याने, वापस आ जा। मन दे बारे ग्रंथकारां ने कहा है, प्राणा दे आसरे उड़दा जांदा पर बाहर भी नहीं रह सकता, इनू फिर वापस आना पैंदा। जिन्ना मन दे बारे बड़ा ध्यान किया, कहिंदे ने छिणिया खिणिया वै तिल जावे, इहो हालत आई। इन्नी तेजी नाल आउंदा आया, करक फेरा मारिया, फिर बाहर, बाहर भी नहीं टिक सकदा, फिर आया, फिर बाहर, उड़दा ही रहिंदा, टिका नहीं मिलदा। घर विच आ जा ते घर केड़ा, घर तेरा वो है जिथे परमात्मा वसदा। तू जा रही है माया दे घर विच, माया दे देश विच, इत्थे अज तक किसी नूं सुख नहीं मिलिया। महसूस जरूर हुंदा कुछ मिल रहा है, पर है कुछ नहीं। इबरानी धर्म दे एक कथा बड़ी सुंदर लगी, एक एलिस नाम दी लड़की है, तो जांदी है परियां दे देश, भुख बड़ी लगी है ते कहिंदी है परियां दी राणी मैनूं भुख लगी, कहिंदी है वे टोकरे भरे पे फलां दे खा। वो दौड़ के फड़न लगती है, टोकरे होर दूर हो जांदे, वो फिर भजदी, वो होर अगे जांदे ने, वो दौड़दी अगे, कहिंदी कैसा तेरा देश है, मैं अगे होनी हां, ये सारा कुछ अगे भजिया जांदा है। क ਕਹਿਣ ਲੱਗੇ ਮੇਰਾ ਦੇਸ਼ ਹੈ ਹੀ ਐਸਾ, ਇਹਨੂੰ ਕੋਈ ਸਮਝਦਾ, ਇੱਥੇ ਦਿਸਦਾ ਸਭ ਕੁਝ ਹੈ, ਲੱਭਦਾ ਕੁਛ ਵੀ ਨਹੀਂ, ਇੱਥੇ ਮਿਲਦਾ ਕੁਛ ਵੀ ਨਹੀਂ, ਜਾਪਦਾ ਹੈ ਪਰ ਹੈ ਕੁਛ ਨਹੀਂ, ਪਰ ਰੱਬ ਦੇ ਦੇਸ਼ ਵਿੱਚ ਜੋ ਜਾਪਦਾ ਹੈ। ਇਸੇ ਲਈ ਕਿਹਾ ਮਾਇਆ ਦਾ ਪਹਾੜ ਵੀ ਤੈਨੂੰ ਮਿਲ ਜਾਏ ਤੇ ਤੂੰ ਭੁੱਖਾ ਹੀ ਰਹੇਗਾ, ਪਰ ਨਾਮ ਦਾ ਕਿਨਕਾ ਵੀ ਮਿਲ ਗਿਆ ਤੇਰੇ ਤ੍ਰਿਪਤ ਹੋ ਜਾਏਗਾ। ਬੜਾ ਸੁੰਦਰ ਬਚਨ। ਧੰਨ ਗੁਰੂ ਨਾਨਕ ਦੇਵ ਕਹਿੰਦੇ ਨੇ ਮੈਂ ਨੀ ਤੇਰੇ ਭੁਲੇਖੇ ਚ ਪੈਂਦਾ, ਤੂੰ ਦਿਸਦੀ ਹੈ ਪਰ ਤੂੰ ਹੈ ਨਹੀਂ। ਅਚਲ ਛਲਾਈ ਨਹੀਂ ਛਲੈ, ਨਾ ਕਾਉ ਕਟਾਰਾ ਕਰ ਸਕੈ, ਜਿਉ ਸਾਹਿਬ ਰੱਖੈ ਤਿਉ ਰਹੈ, ਇਸ ਲੋਭੀ ਕਾ ਜਿਉ ਟਲ ਪਲੈ। ਕਹਿੰਦੇ ਨੇ ਜੇ ਤੂੰ ਇੰਜ ਬਣ ਕੇ ਆਵੇ, ਨਦੀਆਂ ਹੋਵੇ ਤੇਨ ਮਾਂ ਸੁੰਮ ਹੋਵੇ ਦੁੱਧ ਕਿਉ, ਨਦੀਆਂ ਗਾਵਾਂ ਹੋਣ ਸੋਮਿਆਂ ਚੋਂ ਦੁੱਧ ਕਿਉ ਨਿਕਲੇ, ਸਗਲੀ ਧਰਤੀ ਸ਼ੱਕਰ ਹੋਵੇ ਖੁਸ਼ੀ ਕਰੇ ਨਿਤ ਜੀਓ, ਪਰਬਤ ਸੋਨਾ ਰੂਪਾ ਹੋਵੇ, ਸਾਰੀ ਮਿੱਟੀ ਸ਼ੱਕਰ ਬਣ ਜਾਏ, ਪਰਬਤ ਸੋਨਾ ਬਣ ਜਾਏ, ਚਾਂਦੀ ਬਣ ਜਾਏ, ਹੀਰੇ ਲਾਲ ਜੜਾਓ, ਪੇ ਤੂੰ ਹੈ ਸਲਾਹਣਾ ਆਖਣ ਲਹਿ ਨਾ ਚਾਓ। ਇਹ ਪਹਾੜ ਇਹਨਾਂ ਸਾਥ ਨਹੀਂ ਦੇਣਾ, ਤੇਰੇ ਨਾਮ ਨੇ ਸਾਥ ਦੇਣਾ। ਨਾਮ ਵਿੱਚ ਮਨ ਆ ਗਿਆ ਤੇ ਦੇਸ਼ ਵਿੱਚ ਆ ਗਿਆ, ਤੁਹਾਡੇ ਮੂੰਹੋਂ ਨਿਕਲ ਗਿਆ ਵਾਹਿਗੁਰੂ, ਹਿਰਦਿਓਂ ਨਿਕਲਿਆ ਵਾਹਿਗੁਰੂ, ਦੇਸ਼ ਵਿੱਚ ਆ ਗਏ ਤੇ ਹਿਰਦਿਓਂ ਨਿਕਲਿਆ ਹਾਏ ਮਾਇਆ, ਪਰਦੇਸ਼ ਵਿੱਚ। ਬਸ ਇੰਨੀ ਗੱਲ ਲਿਖੀ, ਮਾਇਆ ਯਾਦ ਆ ਗਈ ਤੇ ਪਰਦੇਸੀ, ਰੱਬ ਯਾਦ ਆ ਗਿਆ ਤੇ ਦੇਸ਼ ਵਿੱਚ। ਰੱਬ ਦਾ ਦੇਸ਼ ਕਿਹੜਾ? ਉਸਦਾ ਸਿਮਰਨ। ਰੱਬ ਦਾ ਦੇਸ਼ ਹੈ ਸਾਧ ਸੰਗਤ, ਰੱਬ ਦਾ ਦੇਸ਼ ਹੈ ਜਿੱਥੇ ਆ ਕੇ ਬੈਠੇ ਹੋ, ਰੱਬ ਦਾ ਦੇਸ਼ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ। ਬੜਾ ਸਪਸ਼ਟ ਕਿਹਾ ਰੱਬ ਨੂੰ ਮਿਲਣਾ, ਥਾਂ ਥਾਂ ਨਾ ਭਟਕੋ, ਸੰਗਤ ਵਿੱਚ ਰੱਬ ਰਹਿੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ, ਪੋਥੀ ਪਰਮੇਸ਼ਰ ਕਾ ਥਾਨ, ਰੱਬ ਦੇ ਰਹਿਣ ਵਾਲਾ ਥਾਂ ਹੈ। ਵਿੱਚ ਸੰਗਤ ਹਰ ਪਵ ਵਸੈ ਜੀਓ, ਮਨ ਪਰਦੇਸੇ ਭਟਕਦਾ ਫਿਰੇ ਹੈ, ਭਟਕਦਾ ਫਿਰੇ ਹੈ, ਲੇਕਿਨ ਟਿਕਾਓ ਮਿਲੇ, ਸ਼ਾਂਤੀ ਮਿਲੀ, ਕੋਈ ਆਨੰਦ ਮਿਲੇ ਹੈ ਨਹੀਂ, ਦੁੱਖ ਹੀ ਦੁੱਖ ਮਿਲੇ ਹੈ। ਹੁਣ ਆਪਣੇ ਘਰ ਵਿੱਚ ਆ ਜਾ। ਹਾਂਜੀ,
1: ਹਰ ਗੁਰੂ ਮਿਲਾਵੋ ਮੇਰੇ ਪਿਆਰੇ, ਘਰ ਵਸੈ ਹਰੇ।
0: ਹਰੇ ਪਹਿਲਾਂ ਮੈਨੂੰ ਗੁਰੂ ਮਿਲਾ। ਸਿੱਖ ਧਰਮ ਹੈ ਕਿਰਪਾ ਦਾ ਧਰਮ। ਇੱਕ ਪਾਸੇ ਕਿਹਾ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਓ, ਕਿ ਗੁਰੂ ਮਿਲੇ ਤੇ ਰੱਬ ਮਿਲਦਾ। ਦੂਸਰਾ ਬਚਨ ਨਾਲ ਹੀ ਕਿਹਾ, ਕਹਿੰਦੇ ਨੇ ਰੱਬ ਮਿਲੇ ਤੇ ਗੁਰੂ ਮਿਲਦਾ, ਉਹ ਨਦਰ ਕਰੇ ਤੇ ਗੁਰੂ ਮਿਲਦਾ, ਗੁਰੂ ਨਦਰ ਕਰੇ ਤੇ ਰੱਬ ਮਿਲਦਾ। ਮੇਰੀ ਤੇ ਵਿੱਚ ਗੱਲ ਕੋਈ ਨੀ, ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਇਹ ਜੀਓ ਬਹੁਤੇ ਜਨਮ ਪ੍ਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਦੂਸਰੇ ਪਾਸੇ ਕਹਿੰਦੇ ਨੇ ਜੇਕਰ ਪ੍ਰਮਾਤਮਾ ਕਿਰਪਾ ਕਰੇ ਤੇ ਗੁਰੂ ਮਿਲਦਾ, ਗੁਰੂ ਕਿਰਪਾ ਕਰੇ ਤੇ ਪ੍ਰਮਾਤਮਾ ਮਿਲਦਾ, ਮਿਲਦਾ ਹੀ ਉਹਦੀ ਕਿਰਪਾ ਨਾਲ, ਤੇ ਗੁਰੂ ਤੇ ਪ੍ਰਮਾਤਮਾ ਦੋ ਨਹੀਂ, ਉਹੀ ਗੁਰੂ ਹੈ ਉਹੀ ਪ੍ਰਮਾਤਮਾ ਹੈ। ਆਦਿ ਅੰਤ ਇੱਕ ਹੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਗੁਰੂ ਵਿੱਚ ਉਸਨੇ ਆਪਣਾ ਆਪਾ ਟਿਕਾਇਆ, ਸਤਿਗੁਰ ਵਿੱਚ ਆਪ ਰੱਖਣ ਕਰ ਪ੍ਰਗਟਿਆ ਸੁਣਾਇਆ। ਹਰੀ ਗੁਰੂ ਮੈਨੂੰ ਮਿਲੋ, ਕਿਰਪਾ ਕਰੋ, ਬਖਸ਼ਿਸ਼ ਕਰੋ, ਮੇਰੇ ਮਨ ਵਿੱਚ ਪ੍ਰਮਾਤਮਾ ਵਸ ਜਾਏ, ਮੇਰਾ ਹਿਰਦਾ ਉਸਦਾ ਘਰ ਹੋਵੇ, ਮੈਂ ਉਸਦੇ ਘਰ ਵਿੱਚ ਹੋਵਾਂ, ਅਭੇਦ ਹੋ ਜਾਈਏ, ਦੋ ਨਾ ਰਹਿ ਜਾਈਏ, ਇੱਕ ਹੋ ਜਾਈਏ।
1: ਹਾਂਜੀ, ਰੰਗ ਰਲੀਆਂ ਮਾਣੋ ਮੇਰੇ ਪਿਆਰੇ।
0: ਰੰਗ ਦਾ ਅਰਥ ਹੁੰਦਾ ਪਿਆਰ, ਰਲੀਆਂ ਦਾ ਅਰਥ ਕੀ ਹੈ? ਆਮ ਕਰਕੇ ਕਰਨੇ ਮੌਜ ਮੇਲਾ। ਰਲੀਆਂ ਦਾ ਅਰਥ ਹੁੰਦਾ ਮਿਕਸ ਹੋ ਜਾਣਾ, ਦੋ ਤੋਂ ਇੱਕ ਹੋ ਜਾਣਾ, ਕਿਤੇ ਹੋ ਜਾਏ ਨਾ ਕੋਈ ਮਿਕਸ ਤੇ ਉੱਥੇ ਆਨੰਦ ਬਣ ਜਾਂਦਾ। ਸਥੂਲ ਸਥੂਲ ਨਾਲ ਕਦੀ ਮਿਕਸ ਨਹੀਂ ਹੋ ਸਕੇਗਾ, ਸੂਖਸ਼ਮ ਸੂਖਸ਼ਮ ਵਿੱਚ ਹੋ ਸਕੇਗਾ। ਮਸਲਨ ਇੰਝ ਸਮਝੋ, ਬੜਾ ਸੌਖਾ ਜਿਹਾ ਪ੍ਰਮਾਣ ਦਿਆਂ, ਔਰ ਬੱਚੇ ਬੁੱਢੇ ਪੜ੍ਹੇ ਅਨਪੜ੍ਹੇ ਨੂੰ ਉਹ ਸਮਝ ਵਿੱਚ ਆਵੇ। ਮੇਰੇ ਦੋ ਹੱਥ ਨੇ, ਸਥੂਲ ਨੇ, ਜਿੰਨਾ ਮਰਜ਼ੀ ਇਹਨਾਂ ਨੂੰ ਘੁੱਟਾਂ, ਇਹਨਾਂ ਨੇ ਅੱਡ ਅੱਡ ਹੀ ਰਹਿਣਾ। ਕਹਿ ਦਿੰਦੇ ਆ ਦੇਹਧਾਰੀ ਗੁਰੂ ਚਾਹੀਦਾ ਜੀ, ਚਰਨ ਚਾਹੀਦੇ ਨੇ, ਮੈਂ ਕਹਿੰਦਾ ਸਾਰੀ ਦਿਹਾੜੀ ਮੱਥਾ ਰਗੜਦੇ ਰਹੋ, ਲੀਨ ਨਹੀਂ ਹੋ ਸਕਣਾ, ਤੁਹਾਡਾ ਮੱਥਾ ਵੱਖ ਰਹੇਗਾ, ਉਹਦੇ ਪੈਰ ਵੱਖ ਰਹਿਣਗੇ, ਸਥੂਲ ਨੇ। ਲੀਨ ਆਤਮਾ ਵਿੱਚ ਆਤਮਾ ਹੋ ਸਕਦੀ ਹੈ, ਲੀਨ ਮਨ ਵਿੱਚ ਮਨ ਹੋ ਸਕਦਾ, ਸੂਖਮ ਤੇ ਹੋ ਸਕਦਾ। ਇੱਥੇ ਕਿਹਾ ਮਿਕਸ ਹੋ ਜਾਓ, ਇਹ ਰੰਗ ਰਲੀਆਂ ਪਿਆਰ ਵਿੱਚ ਹੈ ਨਹੀਂ ਤਾਂ। ਹੁਣ ਦੋ ਗੱਲਾਂ ਨੇ, ਦੋਵਾਂ ਚੋਂ ਫੈਸਲਾ ਕਰ ਲਓ ਕੀ ਕਰਨਾ। ਇੱਕ ਤਾਂ ਹੋਈਏ ਜਾਂ ਤੇ ਰੱਬ ਮੇਰੇ ਹੱਥ ਵਿੱਚ ਆ ਜਾਏ ਤੇ ਜਾਂ ਰੱਬ ਦੇ ਹੱਥ ਵਿੱਚ ਮੈਂ ਚਲਾ ਜਾ। ਵੈਸੇ ਬੰਦੇ ਦਾ ਯਤਨ ਇਹ ਹੀ ਹੈ ਕਿ ਰੱਬ ਹੀ ਕਿਤੇ ਮੇਰੀ ਮੁੱਠ ਵਿੱਚ ਆ ਜਾਏ ਤੇ ਚੰਗਾ। ਬਹੁਤ ਸਾਰੇ ਐਸੇ ਕਹਿੰਦੇ ਇਹਨੇ ਤੇ ਰੱਬ ਵੱਸ ਵਿੱਚ ਕੀਤਾ ਹੋਏ, ਇਹ ਤੇ ਰੱਬ ਨੂੰ ਹੱਥ ਵਿੱਚ ਲੈ ਕੇ ਬੈਠਾ ਹੋਇਆ ਕਿ ਰੱਬ ਮੇਰਾ ਹੱਥ ਮੇਰੇ ਹੱਥ ਵਿੱਚ ਤੇ ਮੈਂ ਹੀ ਨਹੀਂ ਆਉਂਦਾ। ਕਿਤੇ ਕਮਰ ਚ ਦਰਦ ਹੋ ਜਾਏ ਨਾ, ਖਾਰਿਸ਼ ਹੀ ਹੋ ਜਾਏ, ਬੱਚੇ ਨੂੰ ਬੰਦਾ ਬੰਦਾ ਕਰੀ ਮੇਰਾ ਹੱਥ ਨਹੀਂ ਅੱਪੜਦਾ। ਬੰਦੇ ਆ ਤੂੰ ਤੇ ਆਪਣੇ ਹੱਥ ਵਿੱਚ ਆਪ ਹੀ ਨਹੀਂ ਆਉਂਦਾ, ਰੱਬ ਤੇਰੇ ਹੱਥ ਵਿੱਚ ਕਿੱਥੋਂ ਆ ਜਾਏ, ਏਡਾ ਵੱਡਾ ਤੇਰਾ ਹੱਥ ਹੈ। ਬੂੰਦ ਵਿੱਚ ਸਾਗਰ ਕਿਵੇਂ ਸਮਾ ਜਾਏ? ਹਾਂ, ਐਸਾ ਹੋ ਸਕਦਾ ਕਿ ਸਾਗਰ ਵਿੱਚ ਬੂੰਦ ਸਮਾ ਜਾ, ਤੂੰ ਰੱਬ ਦੇ ਹੱਥ ਵਿੱਚ ਤੁਰ ਜਾ। ਜਿਹੜਾ ਕਹਿੰਦੇ ਭਾਣੇ ਵਿੱਚ ਆਉਣਾ, ਇਹ ਰੱਬ ਦੇ ਹੱਥ ਵਿੱਚ ਜਾਣਾ। ਜਾਂ ਤੇ ਇੰਜ ਹੋਵੇ ਮੈਂ ਜੋ ਆਖਾਂ ਰੱਬ ਕਰੇ, ਇਹ ਹੋ ਗਿਆ ਰੱਬ ਮੇਰੇ ਹੱਥ ਚ ਆ ਗਿਆ ਕਿ ਮੈਂ ਜੋ ਆਖਾਂ ਰੱਬ ਕਰੇ, ਜਾਂ ਦੂਜੀ ਗੱਲ ਹੈ ਕਿ ਜੋ ਰੱਬ ਆਖੇ ਉਹ ਮੈਂ ਕਰਾਂ। ਗੁਰੂ ਸਾਹਿਬ ਕਹਿੰਦੇ ਨੇ ਇਹ ਠੀਕ ਹੈ, ਜੇ ਕਰਾਵੈ ਸੋ ਕਰਨਾ, ਨਾਨਕ ਦਾਸ ਤੇਰੀ ਸ਼ਰਨਾ। ਉਸ ਦੇ ਨਾਲ ਜਿਹੜਾ ਮਿਕਸ ਹੋ ਗਿਆ ਆਨੰਦ ਬਣ ਗਿਆ। ਮਿੱਤਰ ਕੋਲ ਬੈਠਣ ਦਾ ਪਤਾ ਕੀ ਆਨੰਦ ਜੇ? ਉਹ ਮਿੱਤਰ ਦੁਸ਼ਮਣ ਬਣ ਜਾਏ ਨਾ, ਉਹਦੇ ਕੋਲ ਬੈਠੋ ਕੋਈ ਆਨੰਦ ਨਹੀਂ। ਉਹ ਆਨੰਦ ਤੁਹਾਡਾ ਕਿੱਥੇ ਤੁਰ ਗਿਆ? 4 ਸਾਲ ਪਹਿਲੇ ਕਹਿੰਦੇ ਸੀ ਜੀ ਇਹਦੇ ਕੋ ਬਿਨਾਂ ਮੈਂ ਜੀ ਨਹੀਂ ਸਕਦਾ, ਮਰ ਜਾਵਾਂਗਾ, ਬੜਾ ਆਨੰਦ ਹੈ ਇਹਦੇ ਕੋਲ ਬੈਠਣ ਦਾ। ਤੇ ਹੁਣ ਤੂੰ ਵੇਖਣਾ ਵੀ ਨਹੀਂ ਚਾਹੁੰਦਾ। ਪਤਾ ਕੀ ਗੱਲ, ਅੱਗੇ ਮਨ ਮਿਲਿਆ ਸੀ, ਹੁਣ ਮਨ ਨਹੀਂ ਮਿਲੇਗਾ। ਹੁਣ ਮਨ ਜਿਹੜਾ ਵੱਖ ਹੋ ਗਿਆ, ਉਸ ਵਿੱਚ ਮਿਕਸ ਨਹੀਂ, ਵਿਚਾਰ ਨਹੀਂ ਮਿਲੇ, ਮਨ ਨਹੀਂ ਮਿਲਿਆ। ਪਰਮਾਤਮਾ ਦੀ ਰਜ਼ਾ ਵਿੱਚ ਤੇਰਾ ਮਨ ਜਿਹੜਾ ਹੈ ਮਿਕਸ ਹੋ ਜਾਏ, ਸ਼ਬਦ ਵਿੱਚ ਸੁਰਤ ਮਿਕਸ ਹੋ ਜਾਏ, ਮਿਲ ਜਾਏ, ਅਭੇਦ ਹੋ ਜਾਏ। ਕਹਿੰਦੇ ਨੇ ਆਨੰਦ ਕਰ, ਰੰਗ ਰਲੀਆਂ ਮਾਨੋ ਮੇਰੇ ਪਿਆਰੇ, ਹਰ ਕਿਰਪਾ ਕਰੇ, ਹਰੀ ਕਿਰਪਾ ਕਰੇ, ਬਖਸ਼ਿਸ਼ ਕਰੇ, ਇਹ ਤਾਂ ਹੋ ਸਕਦਾ ਹੈ।
1: ਹਾਂਜੀ, ਗੁਰੂ ਨਾਨਕ ਤੁਠਾ ਮੇਰੇ ਪਿਆਰੇ,
0: ਮੇਰੇ ਪਿਆਰੇ ਗੁਰੂ ਨਾਨਕ ਦੇ ਪ੍ਰਸੰਨ ਹੋਏ ਨੇ, ਗੁਰੂ ਤੁਠਾ ਹੈ
1: ਨੀਲੇ ਹਰੇ,
0: ਜਦੋਂ ਤੁਠਦਾ ਕਿਰਪਾ ਕਰਦਾ ਹਰੀ ਮੇਲ ਦਿੰਦਾ ਹੈ।
1: ਮੈਂ ਪ੍ਰੇਮ ਨਾ ਚਾਖਿਆ ਮੇਰੇ ਪਿਆਰੇ ਭਾਉ ਕਰੇ,
0: ਮੈਂ ਚਖਿਆ ਤੇ ਬਹੁਤ ਕੁਛ ਹੈ, ਜ਼ਹਿਰ ਹੀ ਚਖਿਆ, ਵਿਕਾਰਾਂ ਦਾ ਰਸ ਚੱਖਿਆ, ਪਦਾਰਥਾਂ ਦਾ ਰਸ ਚੱਖਿਆ, ਪ੍ਰੇਮ ਰਸ ਤੇ ਚੱਖਿਆ ਹੀ ਨਹੀਂ, ਪ੍ਰੇਮ ਦੀਆਂ ਤੇ ਗੱਲਾਂ ਕੀਤੀਆਂ। ਬਾਹਰੋਂ ਬਾਹਰੋਂ ਪ੍ਰੇਮ ਵਿਖਾਇਆ, ਵਿਖਾਉਣਾ ਹੋਰ ਗੱਲ ਹੈ, ਚੱਖਣਾ ਹੋਰ ਗੱਲ ਹੈ। 100 ਸਾਖੀ ਵਿੱਚ ਵੀ ਇਹ ਸਾਖੀ ਹੈ। ਗੁਰਪ੍ਰਤਾਪ ਸੂਰਜ ਗ੍ਰੰਥ ਹੋਰ ਪੁਰਾਣੇ ਸਰੋਤਾਂ 'ਚ ਤੁਹਾਨੂੰ ਮੈਂ ਸੁਣਾ ਦਿਆਂ, ਸਾਖੀ ਬੜੀ ਕਮਾਲ ਹੈ ਕਿ ਮਾਲਵੇ ਤੱਕ ਜਥਾ ਆਇਆ, ਕਾਫੀ 40-50 ਸਿੰਘ ਬੜੇ ਪਿਆਰ ਨਾਲ ਚੂਮ ਚੂਮ ਕੇ ਉਹ ਸ਼ਬਦਾਂ ਦੇ ਗਾਇਨ ਕਰ, ਰੋਈ ਜਾ ਅੱਖਾਂ ਚੋਂ ਜਲ ਜਾਏ। ਪਾਤਸ਼ਾਹ ਨੇ ਧਿਆਨ ਨਾਲ ਵੇਖਿਆ, ਕਿਉਂਕਿ ਗੁਰੂ ਮੇਰਾ ਕਰਮ ਨਹੀਂ ਵੇਖਦਾ, ਨੀਅਤ ਵੇਖਦਾ, ਤੁਰ ਅੰਦਰੋਂ ਟੋਂਦਾ, ਕਿਤੇ ਇਸ ਦੇ ਅੰਦਰ ਹਉਮੈ ਤੇ ਨਹੀਂ, ਕਿਤੇ ਇਸ ਦੇ ਅੰਦਰ ਪਖੰਡ ਤੇ ਨਹੀਂ। ਗੁਰੂ ਸਾਰੀਆਂ ਪਰਤਾਂ ਉਘਾੜ ਦਿੰਦਾ, ਵੇਖ ਲਿਆ ਕਮਜ਼ੋਰੀ, ਵੇਖ ਲਈ। ਕਹਿਣ ਲੱਗੇ ਭਾਈ ਕਮਾਲ ਹੈ ਤੁਹਾਡਾ ਪ੍ਰੇਮ ਮਹਾਰਾਜ, ਤੁਹਾਡੇ ਪ੍ਰੇਮ ਤੋਂ ਬਿਨਾਂ ਤੇ ਹੋਰ ਹੈ ਹੀ ਕੁਛ ਨਹੀਂ, ਦੁਨੀਆਂ ਤੇ ਜੰਜਾਲ ਹੈ, ਬਸ ਤੁਹਾਡਾ ਪ੍ਰੇਮ ਸਭ ਕੁਛ। ਸਤਿਗੁਰੂ ਕਹਿਣ ਲੱਗੇ ਮੇਲਾ ਤੇ ਅੱਜ ਸੀ ਸਮਾਪਤ, ਪਰ ਤੁਹਾਡੇ ਪ੍ਰੇਮ ਸਦਕਾ 3 ਦਿਨ ਹੋਰ ਵਧਾ ਦੇਣੇ, ਹੋਰ ਕੀਰਤਨ ਕਰੋ। ਉਹ ਜਿਹੜਾ ਪ੍ਰੇਮ ਸੀ ਨਾ, ਚਿਹਰੇ ਹੀ ਉਤਰ ਗਏ ਸਾਰਿਆਂ ਦੇ, ਕੋਈ ਆਖੇ ਦੁਕਾਨ ਦਾ ਕੀ ਬਣੇਗਾ, ਪਸ਼ੂ ਭੁੱਖੇ ਮਰ ਜਾਣਗੇ, ਸਤਿਗੁਰਾਂ ਵਧਾ ਦਿੱਤਾ। ਹੁਣ 3 ਦਿਨ ਤੇ ਨਾਲ ਨਿਹੰਗ ਸਿੰਘਾਂ ਨੂੰ ਕਹਿ ਦਿੱਤਾ ਬਰਛੇ ਲੈ ਕੇ ਖਲੋ ਜਾਓ, ਕੋਈ ਬੰਦਾ ਬਾਬਾ ਆਖਿਆ, ਕਹਿਣ ਲੱਗੇ ਆਨੰਦ ਆਇਆ, ਕਮਾਲ ਹੀ ਹੋ ਗਈ ਭਾਈ, 3 ਦਿਨ ਹੋਰ ਵਧਾ ਦਿੱਤਾ, ਹੁਣ ਤੇ ਖਾਨੀ ਹੋ ਗਈ, ਬੜੀ ਮੁਸ਼ਕਲ ਬਣੀ। ਇਹ ਕਹਿਣ ਲੱਗਾ ਮੈਨੂੰ ਇੰਜ ਜਾਪਦਾ ਕਿ ਸਤਿਗੁਰਾਂ 3-3 ਦਿਨ ਕਰਕੇ ਵਧਾਈ ਜਾਣਾ, ਇਹ ਮੁੱਕਣਾ ਕੋਈ ਨਹੀਂ। ਤੇ ਕਹਿਣ ਲੱਗੇ ਜਾਈਏ ਕਿਵੇਂ? ਕਹਿਣ ਲੱਗੇ ਮੈਂ ਢੰਗ ਦੱਸਣਾ। ਹੁਣ ਅੰਦਾਜ਼ਾ ਆਪ ਲਾਓ, ਉਹ ਜਿਹੜੇ ਝੂਮ ਝੂਮ ਕੇ ਪੜਦੇ ਸੀ ਉਹਨੂੰ ਨਾ ਕੀਤਾ ਕੀ, ਜਿਉਂਦੇ ਬੰਦੇ ਨੂੰ ਬਣਾਇਆ ਮੁਰਦਾ, ਇੱਕ ਫੱਟੇ ਤੇ ਪਾਇਆ ਤੇ ਉੱਤੇ ਪਾ ਦਿੱਤਾ ਕਫਨ, ਤੇ ਚੁੱਕ ਕੇ ਪੜਦੇ ਜਾਣ ਸੇਵਕ ਕੀ ਓੜਕਣ ਵਿਹੇ ਪ੍ਰੀਤ, ਦਸ਼ਮੇਸ਼ ਪਿਤਾ ਨੂੰ ਕੌਣ ਛਲੇ। ਸਾਰੀਆਂ ਚਲਾਕੀਆਂ, ਸਾਰੀਆਂ ਹੁਸ਼ਿਆਰੀਆਂ, ਸਾਰੇ ਧੋਖੇ ਜਾਣਦੇ ਨੇ, ਗੁਰੂ ਕੀ ਨਹੀਂ ਜਾਣਦਾ? ਗਾਹੇ ਸੋਫੇ ਗਾਹੇ ਜ਼ਾਹਦ ਗਾਹੇ ਕਲੰਦਰ ਮੇ ਸ਼ਬਦ ਰੰਗ ਹਾਏ ਮੁਖਤਲਿਫ ਦਾਰਦ ਬੁੱਤੇ ਆ ਯਾਰੇ ਮਾਂ ਆ ਯਾਰ ਕਹਿੰਦੇ ਨੇ ਸਾਰੀਆਂ ਮਕਾਰੀਆਂ ਨੂੰ ਜਿਹੜਾ ਸਮਝਦਾ ਹੋਵੇ ਆ ਗਏ। ਜਿਵੇਂ ਪਤਾ ਹੀ ਨਹੀਂ ਕਿਉਂ ਬਾਈ ਸਿੰਘੋ ਕਿਹੜਾ ਚੜ੍ਹਾਈ ਕਰ ਗਿਆ ਮਹਾਰਾਜ, ਇਸੇ ਆਇਆ ਚੜ੍ਹਾਈ ਤੇ ਕਹਿਣ ਲੱਗੇ ਉਹ ਚਲੋ ਭਾਣਾ ਵਰਤਣਾ ਰੱਖੋ, ਫਿਰ ਇੰਜ ਕਰੋ ਇਹਦਾ ਮੂੰਹ ਕਰੋ ਨੰਗਾ ਤੇ ਸਾਰਿਆਂ ਨੂੰ ਦਰਸ਼ਨ ਕਰਵਾਓ। ਸਾਰੇ ਦਰਸ਼ਨ ਕਰਨਾ, ਇੰਨੀਆਂ ਸੰਗਤਾਂ ਇੱਥੇ ਚੜ੍ਹਾਈ ਕੀਤੀ, ਹੁਣ ਜਿਉਂਦੇ ਬੰਦੇ ਲਈ ਮੁਰਦੇ ਦੀ ਐਕਟਿੰਗ ਕਰਨੀ ਬੜੀ ਮੁਸ਼ਕਲ ਹੈ। ਇਹ ਜਿਹੜੇ ਫਿਲਮਾਂ ਵਾਲੇ ਬੜੀ ਰਿਹਰਸਲ ਪਹਿਲੇ ਕਰਦੇ ਨੇ ਤੇ ਤਾਂ ਕਿਤੇ ਮੁਰਦੇ ਦੀ ਐਕਟਿੰਗ ਆਉਂਦੀ ਹੈ, ਕਿਤੇ ਹੱਥ ਹੀ ਹਿੱਲ ਜਾਏ, ਅੱਖ ਹੀ ਖੁੱਲ ਜਾਏ, ਪਾਜ ਉਗੜ ਜਾਏ, ਉਹ ਚਾਰਾ ਦਬ ਘੁੱਟ ਕੇ ਪਿਆ ਰਿਹਾ। ਪਰ ਮੁਸ਼ਕਲ ਉਸ ਵੇਲੇ ਬਣੀ। ਹੁਣ ਮਹਾਰਾਜ ਲੈ ਜਾਈਏ ਬਾਹਰ, ਕਹਿਣ ਲੱਗੇ ਕਾਹਦੇ ਲਈ? ਚਿਖਾ ਕਿਨੂੰ ਇੱਥੇ ਹੀ ਸੰਸਕਾਰ ਕਰਾਂਗੇ, ਸੰਸਕਾਰ ਇੱਥੇ ਹੀ ਹੋਵੇਗਾ। ਚਿਖਾ ਚਿੰਨ ਦਿੱਤੀ, ਬਲ ਦਾ ਚੋ ਲਿਆਂਦਾ, ਜਦੋਂ ਲਾਇਆ ਤੇ ਉੱਠ ਕੇ ਦੌੜ ਗਿਆ। ਪਾਤਸ਼ਾਹ ਕਹਿਣ ਲੱਗੇ ਵਾਹ, ਸਣ ਦੇ ਗਿਆ ਸੱਚਖੰਡ ਨੂੰ। ਕਹਿਣ ਲੱਗੇ ਆਹ ਤੁਹਾਡਾ ਪ੍ਰੇਮ ਸੀ? ਕਹਿਣ ਲੱਗੇ ਪ੍ਰੇਮ ਚੱਖਿਆ ਨਹੀਂ, ਪ੍ਰੇਮ ਦੀਆਂ ਗੱਲਾਂ ਕੀਤੀਆਂ। ਯਕੀਨ ਜਾਣਨਾ, ਪ੍ਰੇਮੀ ਬੰਦਾ ਹੋ ਜਾਏ ਤੇ ਰੱਬ ਉਹਨੂੰ ਮਗਰ ਮਗਰ ਲੱਭਦਾ ਫਿਰੇਗਾ, ਕਿਤੇ ਬਣ ਕੇ ਤੇ ਵੇਖ ਤੇਰੇ ਅੰਦਰ ਪ੍ਰੇਮ ਹੋਵੇ। ਗੁਰੂ ਤੇਰੇ ਆਪ ਦਰਸ਼ਨ ਕਰਨ ਵਾਸਤੇ ਆ ਜਾਏ, ਰੱਬ ਤੈਨੂੰ ਆਪ ਲੱਭਣ ਵਾਸਤੇ ਆ ਜਾ। ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਛੇ ਲਾਗੋ ਹਰ ਫਿਰ ਕਹਿਤ ਕਬੀਰ ਕਬੀਰ। ਪਰ ਤੂੰ ਪ੍ਰੇਮ ਦੀਆਂ ਗੱਲਾਂ ਕੀਤੀਆਂ ਨੇ, ਸਤਿਗੁਰੂ ਸੱਚ ਕਹਿੰਦੇ ਨੇ ਮੈਂ ਪ੍ਰੇਮ ਨਾ ਚਾਖਿਆ ਮੇਰੇ ਪਿਆਰੇ ਭਾਉ ਕਰ, ਭਾਉ ਕਰਕੇ ਮੈਂ ਪ੍ਰੇਮ ਦਾ ਸਵਾਦ ਚੱਖਿਆ ਹੀ ਨਹੀਂ। ਵਾਕਿਆ ਹੀ ਜਿਹੜਾ ਸਵਾਦ ਪ੍ਰੇਮ ਦਾ ਭਾਈ ਮੰਝ ਨੇ ਚੱਖਿਆ, ਜਿਹੜਾ ਪ੍ਰੇਮ ਦਾ ਸਵਾਦ ਪੰਜਾਂ ਪਿਆਰਿਆਂ ਚੱਖਿਆ, ਜਿਹੜਾ ਪ੍ਰੇਮ ਦਾ ਸਵਾਦ ਭਾਈ ਤਾਰੂ ਸਿੰਘ ਨੇ ਚੱਖਿਆ, ਪ੍ਰੇਮ ਦਾ ਸਵਾਦ ਜਿਹੜਾ ਬੰਦਾ ਸਿੰਘ ਬਹਾਦਰ ਨੇ ਚੱਖਿਆ, ਸਾਡੇ ਸ਼ਹੀਦਾਂ ਨੇ ਚੱਖਿਆ, ਨਾਮ ਜਪਣ ਵਾਲਿਆਂ ਵੰਡ ਛਕਣ ਵਾਲਿਆਂ ਚੱਖਿਆ, ਮੈਂ ਪ੍ਰੇਮ ਨਾ ਚੱਖਿਆ ਪਿਆਰੇ ਭਾਉ ਕਰ, ਪ੍ਰੇਮ ਨਾ ਮੈਂ ਚੱਖਿਆ ਨਹੀਂ, ਉਸ ਦਾ ਅਨੁਭਵ ਨਹੀਂ ਕੀਤਾ।
1: ਮਨ ਤ੍ਰਿਸ਼ਨਾ ਨਾ ਬੁਝੇ ਮੇਰੇ ਪਿਆਰੇ ਨਿਤ ਆਸ ਕਰੇ।
0: ਸੱਚ ਹੈ ਤ੍ਰਿਸ਼ਨਾ ਕਹਿੰਦੀ ਹੈ ਕੁਝ ਆ ਜਾਵੇ ਤੇ ਪ੍ਰੇਮ ਕਹਿੰਦਾ ਕੁਛ ਦੇ ਦਿਆਂ ਵੰਡ ਦਿਆਂ। ਜਿਸ ਦੀ ਤ੍ਰਿਸ਼ਨਾ ਨਹੀਂ ਨਾ ਬੁਝੀ ਉਹ ਦੱਸਦੀ ਪਈ ਹੈ ਕਿ ਇਹਨੇ ਪ੍ਰੇਮ ਨਹੀਂ ਚੱਖਿਆ, ਕਿਉਂਕਿ ਅਜੇ ਕਹਿੰਦਾ ਆਏ ਆਏ ਹੋਰ ਆਏ ਹੋਰ ਆਏ, ਇਹਦੇ ਅੰਦਰ ਪ੍ਰੇਮ ਕੋਈ ਨਹੀਂ। ਪ੍ਰੇਮ ਹੁੰਦਾ ਤੇ ਫੜ ਫੜ ਕੇ ਕਹਿੰਦਾ ਜਾਏ ਇਹ ਵੀ ਜਾਏ ਇਹ ਵੀ ਜਾਏ, ਰੁੱਖ ਵਰਗਾ ਬੰਦਾ ਹੋ ਜਾਂਦਾ। ਰੁੱਖ ਕਹਿੰਦਾ ਫਲ ਲੈ ਜਾ, ਭੀਮ ਵੀ ਆਪਣੀ ਲੈ ਜਾ, ਫਿਰ ਕੰਮ ਆਏਗੀ, ਕੱਲ ਨੂੰ ਮਾਰੇਗਾ ਫਿਰ ਫਲ ਡਿੱਗੇਗਾ, ਲੈ ਜਾ। ਤਾਣੀਆਂ ਵੀ ਲੈ ਜਾ, ਤਣਾ ਵੀ ਕੱਟ ਕੇ ਲੈ ਜਾ, ਫਰਨੀਚਰ ਬਣੇਗਾ ਘਰ ਦੇ ਦਰਵਾਜ਼ੇ ਬਣਾਈ, ਮੁੱਢ ਵੀ ਪੁੱਟ ਕੇ ਲੈ ਜਾ, ਮੇਰਾ ਬਾਲਣ ਬਣ ਜਾਏਗਾ। ਇਹ ਪ੍ਰੇਮ, ਪ੍ਰੇਮ ਦੇਣਾ ਜਾਣਦਾ, ਤ੍ਰਿਸ਼ਨਾ ਲੈਣੀ ਜਾਣਦੀ। ਇਸੇ ਲਈ ਮਨ ਤ੍ਰਿਸ਼ਨ ਨਾ ਬੂਝੀ ਮੇਰੇ ਪਿਆਰੇ, ਕਹਿੰਦੇ ਨੇ ਮਨ ਕਰਕੇ ਤ੍ਰਿਸ਼ਨਾ ਜਿਹੜੀ ਹੈ ਨਹੀਂ ਬੂਝੀ। ਨਿਤ ਆਸ ਕਰੇ, ਨਿਤ ਆਸ ਵੱਧਦੀ ਜਾਂਦੀ ਹੈ, ਆਸ ਨਹੀਂ ਮੁੱਕਦੀ ਪਈ। ਆਸ ਹੋਵੇ ਪਰਮਾਤਮਾ ਦੀ ਉਹ ਤੇ ਹੋਵੇਗੀ ਪੂਰੀ, ਆਸ ਮਾਇਆ ਦੀ ਹੋਈ ਤ੍ਰਿਸ਼ਨਾ ਦੀ ਹੋਈ ਅੱਜ ਤੱਕ ਨਾ ਕਿਸੇ ਦੀ ਪਿੱਛੇ ਪੂਰੀ ਹੋਈ ਹੈ ਨਾ ਅੱਗੇ ਹੋਵੇਗੀ। ਇੱਕ ਬਚਨ ਸੁਣਾਵਾਂ, ਬੰਦਾ ਕਦੀ ਧਿਆਨ ਨਾਲ ਸਮਝ ਲਵੇ ਨਾ ਕਿ ਜੋ ਵੱਡੇ ਵਡੇਰੇ ਕਰਦੇ ਮਰ ਗਏ ਉਹਨਾਂ ਕੋਲੋਂ ਨਾ ਹੋਇਆ ਮੈਂ ਕਿਵੇਂ ਕਰ ਲਵਾਂਗਾ, ਪਰ ਇਹ ਸਮਝਦਾ ਨਹੀਂ ਉਹਨਾਂ ਨਾਲੋਂ ਮੈਂ ਹੁਸ਼ਿਆਰ ਹਾਂ, ਮੈਂ ਬਲਸ਼ਾਲੀ ਹਾਂ। ਹੰਕਾਰ ਤੇ ਕਹਿੰਦਾ ਆਇਆ ਹੀ ਮੈਂ ਹਾਂ, ਮੇਰੇ ਤੋਂ ਪਹਿਲੇ ਤੇ ਕੋਈ ਦੁਨੀਆਂ ਤੇ ਆਇਆ ਹੀ ਨਹੀਂ, ਮੈਂ ਕਰਾਂਗਾ। ਹਮ ਕੀਆ ਹਮ ਕਰੇਂਗੇ ਹਮ ਮੂਰਖ ਗਵਾਹ, ਕਹਿੰਦੇ ਨੇ ਕਰ ਕਰ ਫਾਕੇ ਵੱਡੇ ਵਡੇਰੇ ਕਿਨਹੀ ਨਾ ਕੀਏ ਕਾਜ ਮਾਇਆ ਪੂਰੇ। ਇਹ ਨਹੀਂ ਪੂਰੇ ਹੋ, ਅਧੂਰੇ ਛੱਡ ਕੇ ਹੀ ਜਾਣਾ ਪਿਆ। ਅਗਲੀ ਪੰਕਤੀ ਸਰਵਣ ਕਰੋ ਜੀ।
1: ਨਿਤ ਜੋ ਬਣ ਜਾਵੇ ਮੇਰੇ ਪਿਆਰੇ ਜਮ ਸਾਸ ਹੀਰੇ।
0: ਜਵਾਨੀ ਮੇਰੀ ਬੀਤਦੀ ਜਾ ਰਹੀ ਹੈ, ਜੋਬਣ ਜਾ ਰਿਹਾ, ਤੇ ਜਮ ਜਿਹੜਾ ਹੈ ਉਹ ਸਵਾਸ ਗਿਣਦਾ ਪਿਆ। ਮੇਰਾ ਇੱਕ ਇੱਕ ਸਵਾਸ ਉਹ ਚੁਰਾਈ ਜਾ ਰਿਹਾ।

0: ਘਿਓ ਬਣ ਜਾ ਰਿਹਾ ਤੇ ਜਮ ਜਿਹੜਾ ਇਸ ਵਾਸ ਗਿਣਦਾ ਹੈ।
1: ਭਾਗ ਮਣੀ ਸੁਹਾਗਣ ਮੇਰੇ ਪਿਆਰੇ ਨਾਨਕ ਹਰ ਉਰ ਧਾਰੇ।
0: ਸਾਡੇ ਦੇਸ਼ ਵਿਚ ਆਮ ਕਰਕੇ ਔਰਤਾਂ ਦਾ ਇੱਕ ਸ਼ਿੰਗਾਰ ਅਜੇ ਵੀ ਰਾਜਸਥਾਨ ਵਿਚ ਇਹਨਾਂ ਇਲਾਕਿਆਂ ਚ ਹੈ, ਮੱਥੇ ਤੇ ਇੱਕ ਮਣੀ ਲਮਕਦੀ ਹੋਣ, ਬੜੀ ਕੀਮਤੀ ਰਾਜਿਆਂ ਮਹਾਰਾਜਿਆਂ ਦੇ ਕੀਮਤੀ ਰਤਨ ਹੁੰਦਾ ਸੀ ਮਣੀ। ਪਰ ਗੁਰੂ ਸਾਹਿਬ ਜੀ ਨੇ ਜਿਹੜਾ ਕਿਹਾ ਉਹ ਕਹਿੰਦੇ ਨੇ ਮੱਥੇ ਦੇ ਭਾਗ ਇਹ ਮਣੀ ਹੈ। ਗੁਰੂ ਦੇ ਦਰ ਤੇ ਕੋਈ ਪ੍ਰਵਾਨ ਹੋ ਜਾਏ, ਮੱਥਾ ਗੁਰੂ ਚਰਨਾਂ ਨਾਲ ਲੱਗਦਾ ਰਹੇ ਤੇ ਗੁਰੂ ਕਹਿ ਦੇਵੇ ਤੇਰਾ ਮੱਥਾ ਪ੍ਰਵਾਨ, ਸਮਝ ਲੈਣਾ ਭਾਗ ਚੰਗੇ ਹੋ ਗਏ ਸਿੱਖ ਦੇ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ, ਜੋ ਗੁਰਚਰਨੀ ਸਿੱਖ ਪੜ੍ਹਦੇ ਆ, ਭਾਗਾਂ ਦੀ ਮਣੀ, ਬਖਸ਼ਿਸ਼ ਦੀ ਮਣੀ, ਉਹਨਾਂ ਦੇ ਕੋਲ ਪ੍ਰੇਮ ਦੀ ਮਣੀ, ਉਹ ਸੁਹਾਗਣੀਆਂ ਭਾਗ ਮਣੀ ਸੁਹਾਗਣ ਮਣੀ ਤੇ ਫਿਰ ਸੁਹਾਗ ਦੀ ਹੈ। ਪਰਮਾਤਮਾ ਸੁਹਾਗ ਹੀ ਮਣੀ ਹੈ। ਵਰ ਪਾਇਆ ਪ੍ਰਭਯੰਤਰ ਜਾਮੇ ਨਾਨਕ ਸੁਹਾਗ ਨਾ ਟਲਿਆ, ਉਹ ਹੀ ਮਣੀ ਹੈ ਮੇਰੇ ਪਿਆਰੇ ਨਾਨਕ ਹਰ ਉਰਧਾਰੇ। ਕਹਿੰਦੇ ਨੇ ਗਲ ਚ ਨਹੀਂ ਪਾਇਆ, ਇਹ ਮੱਥੇ ਤੇ ਨਹੀਂ, ਇਹ ਤੇ ਹਿਰਦੇ ਵਿਚ ਧਾਰਨ ਕੀਤਾ ਹੋਇਆ ਹੈ।
1: ਹਾਂਜੀ, ਰੱਤੇ ਅੜੇ ਮੈਡੇ ਲੋਇਣ ਮੇਰੇ ਪਿਆਰੇ ਚਾਤਰਿਕ ਬੂੰਦ ਜਿਵੈ।
0: ਪਿਆਰੇ ਨਾਲ ਮੇਰੇ ਨੇਤਰ ਇੰਜ ਰੱਤੇ ਹੋਏ ਨੇ ਦਰਸ਼ਨਾਂ ਵਾਸਤੇ ਜਿਵੇਂ ਚਾਤਰਿਕ ਸਵਾਤੀ ਬੂੰਦ ਵੱਲ ਵੇਖਦਾ। ਉਹਦਾ ਧਿਆਨ ਹੈ ਕਦੋਂ ਪਵੇ, ਪ੍ਰਿਉਂ ਪ੍ਰਿਉਂ ਕਰਦਾ, ਬਵੀ ਹੈ ਅੰਮ੍ਰਿਤ ਵੇਲੇ ਬੋਲਿਆ ਤਾਂਦਰ ਸੁਣੀ ਪੁਕਾਰ, ਮੇਘ ਨੂੰ ਫਰਮਾਨ ਹੋਵਾ ਵਰਸੋ ਕਿਰਪਾ ਦਾ। ਕਦੀ ਇੰਜ ਅਸੀਂ ਵੀ ਕਰੀਏ। ਆ ਸਵਾਤੀ ਬੂੰਦ ਤੇ ਸਵਾਤੀ ਬੂੰਦ ਸਾਡੇ ਕੇ ਲਈ ਕੀ ਗੁਰਬਾਣੀ, ਗੁਰੂ ਦਾ ਸ਼ਬਦ। ਧੰਨ ਨੇ ਉਹ ਜਿਨ੍ਹਾਂ ਦੇ ਨੇਤਰ ਰੱਤੇ ਨੇ ਪਿਆਰੇ ਨਾਲ, ਜਿਵੇਂ ਚਾਤਕ ਸਵਾਤੀ ਬੂੰਦ ਵਾਸਤੇ ਤਾਂਘਦਾ, ਇਸੇ ਤਰ੍ਹਾਂ ਮੈਂ ਪਿਆਰੇ ਦੇ ਦਰਸ਼ਨਾਂ ਲਈ ਤਾਂਘਦਾ ਹਾਂ।
1: ਮਨ ਸੀਤਲ ਹੋਆ ਮੇਰੇ ਪਿਆਰੇ ਹਰ ਬੂੰਦ ਪੀਵੈ।
0: ਹਰੀ ਨਾਮ ਦੀ ਬੂੰਦ ਪੀ ਕੇ ਮੇਰਾ ਮਨ ਜਿਹੜਾ ਹੈ, ਹੇ ਮਨ ਪਿਆਰੇ, ਉਹ ਸੀਤਲ ਹੋ ਗਿਆ ਹੈ।
1: ਮਨ ਵਿਰੋਧ ਗਾਵੈ ਮੇਰੇ ਪਿਆਰੇ ਨੀਂਦ ਨਾ ਪਵੈ ਕਿਵੈ।
0: ਜਦੋਂ ਕਿਰਪਾ ਹੁੰਦੀ ਹੈ ਨਾ, ਸ਼ਬਦ ਬਖਸ਼ਿਸ਼ ਕਰਦਾ ਤੇ ਹਰੀ ਦਾ ਬਿਰਹੋਂ ਜਾਗ ਪੈਂਦਾ, ਨੀਂਦ ਹਰਾਮ ਹੋ ਜਾਂਦੀ ਹੈ। ਨੀਂਦ ਹਰਾਮ ਸਾਡੀ ਵੀ ਹੋਈ, ਸਾਰੇ ਧਿਆਨ ਨਾਲ ਵੇਖੋ, ਕਦੀ ਜ਼ਿੰਦਗੀ ਚ ਐਸਾ ਦਿਨ ਆਇਆ ਹੋਵੇਗਾ ਕਿ ਸਾਰੀ ਰਾਤ ਨਾ ਨੀਂਦ ਪਈ ਹੋਵੇ, ਪਾਸੇ ਮਾਰਦੇ ਰਹੇ ਹੋਈ ਹਰ ਇੱਕ ਧਿਆਨ ਦਾ। ਜਿਸ ਦਿਨ ਨੀਂਦਰ ਨਾ ਆਵੇ, ਆਪਣੇ ਮਨ ਵੱਲ ਧਿਆਨ ਨਾਲ ਵੇਖਣਾ, ਅੰਦਰ ਕੁਛ ਘੁੰਮ ਰਿਹਾ, ਵਿਚਾਰ ਘੁੰਮ ਰਹੀ ਹੈ, ਮੁੱਕਦੀ ਨਹੀਂ, ਉਹਦਾ ਹੱਲ ਨਹੀਂ ਕੋਈ ਲੱਭਦਾ ਪਿਆ, ਨੀਂਦਰ ਨਹੀਂ ਆਉਂਦੀ, ਉਹ ਵਿਚਾਰ ਸਾਨੂੰ ਸੌਣ ਨਹੀਂ ਦਿੰਦੇ ਸਾਰੀ ਰਾਤ। ਇਹ ਧਨ ਦਾ ਘਾਟਾ ਨਾ ਕਿਤੇ ਪੈ ਜਾਏ, ਪਤਾ ਲੱਗ ਜਾਏ ਨਾ, ਚਲੋ 5-10 ਰੁਪਈਏ ਬੰਦਾ ਬਰਦਾਸ਼ਤ ਕਰਦਾ ਹੈ, ਪਰ ਕਿਤੇ 1 ਕਰੋੜ ਰੁਪਈਏ ਦਾ ਘਾਟਾ, ਫਿਰ ਜਰਾ ਮੁਸ਼ਕਲ ਆਉਂਦੀ, ਫਿਰ ਨੀਂਦ ਉੱਡਦੀ ਹੈ, ਕਿਤੇ ਕੇਸ ਨਾ ਹਾਰ ਜਾਵਾਂ। ਸਾਰੀ ਰਾਤ ਨੀ ਬੰਦਾ ਸੌਂਦਾ, ਕੇਸ ਹੀ ਘੁੰਮਦਾ, ਵਕੀਲ ਹੀ ਦਿਸਦੇ ਨੇ, ਕਚਹਿਰੀ ਦਿਸਦੀ ਹੈ, ਵੀ ਕਿਤੇ ਹਾਰ ਨਾ ਜਾਵਾਂ, ਦੁਸ਼ਮਣ ਸਿਰ ਤੇ ਕਿਤੇ ਨੁਕਸਾਨ ਨਾ ਕਰ ਜਾਏ। ਸਾਰ ਕਿਤਾਬਲੀ ਚ ਕਿਹਾ, ਉਹ ਕਹਿੰਦੇ ਨੇ 3 ਤਰ੍ਹਾਂ ਦੇ ਬੰਦਿਆਂ ਨੂੰ ਨੀਂਦਰ ਨਹੀਂ ਆਉਂਦੀ। ਰਿਣੀ, ਜਿਹੜਾ ਕਰਜ਼ਾਈ ਹੋਵੇ, ਕੁਆਰੀ ਬੱਚੀ ਘਰ ਹੋਵੇ ਰਿਸ਼ਤਾ ਨਾ ਲੱਭੇ, ਰਿਣੀ ਕੁਮਾਰੀ ਕੋ ਪਿਤਾ, ਤੀਜਾ ਜੇ ਸਿਰ ਵੈਰੀ ਹੋਏ ਜਿਸ ਤੇ ਸਿਰ ਤੇ ਵੈਰੀ ਹੋਵੇ, ਇਹਨ ਤਿੰਨੋਂ ਕੇ ਨੈਣ ਮੈਂ ਨਿੰਦਰਾ ਕਦੀ ਨਾ ਹੋਏ। ਦੁਨੀਆਂ ਨੇ ਨੀਂਦ ਤੋੜ ਦਿੱਤੀ, ਪਰ ਗੁਰੂ ਰਾਮਦਾਸ ਜੀ ਕਹਿੰਦੇ ਨੇ ਤੇਰੇ ਵਿਛੋੜੇ ਨੇ ਨੀਂਦ ਤੋੜ ਦਿੱਤੀ। ਜਿਵੇਂ ਬਾਬੇ ਅਮਰਦਾਸ ਜੀ ਟੁੱਟ ਗਏ ਗਲੀਆਂ ਵਿੱਚ ਤੁਰੇ ਫਿਰਨ, ਕਿੱਥੇ ਗੁਰੂ, ਸਾਰੀ ਜਵਾਨੀ ਬਤੀਤ ਹੋ ਗਈ, ਬੁਢਾਪਾ ਵੀ ਜਾ ਰਿਹਾ, ਕਿੱਥੇ ਮਿਲੇਗਾ ਮੇਰਾ ਸਤਿਗੁਰੂ। ਕਬੀਰ, ਜਿਨਹੂੰ ਕਿਸ ਜਾਣਿਓ ਨਹੀਂ, 3 ਸੁੱਖ ਨੀਂਦ ਬਹਾ। ਕਹਿੰਦੇ ਨੇ ਜਿੰਨਾ ਕੁਝ ਵੀ ਨਹੀਂ ਜਾਣਿਆ, ਪਸ਼ੂਆਂ ਵਾਂਗੂ ਖਾਧਾ ਸੌਂਗਾ। ਹਮੋ ਜਾ ਬੂਜਾ ਬੂਜਣਾ ਪੂਰੀ ਪਰੀ ਬੁਲਾਏ। ਕਹਿੰਦੇ ਨੇ ਮਨੁੱਖਾ ਜਨਮ ਕਿਵੇਂ ਸਫਲ ਹੋਵੇ, ਸਾਡੀ ਨੀਂਦ ਉੱਡ ਗਈ, ਮੈਨੂੰ ਤੇ ਕਿਸ ਤਰ੍ਹਾਂ ਵੀ ਨੀਂਦ ਨਹੀਂ ਪੈਂਦੀ ਕਿ ਪਿਆਰਾ ਕਿਵੇਂ ਮਿਲੇ, ਜਨਮ ਬਤੀਤ ਹੋ ਰਿਹਾ, ਪਿਆਰਾ ਕਿਵੇਂ ਮਿਲੇ, ਉਹ ਪਿਆਰਾ ਕਿਵੇਂ ਮਿਲੇ। ਹਾਂਜੀ,
1: ਹਰ ਸੱਜਣ ਲੱਦਾ ਮੇਰੇ ਪਿਆਰੇ ਨਾਨਕ ਗੁਰੂ ਲਿਵੈ।
0: ਪੁੱਛੀਏ ਮਹਾਰਾਜ ਜੀ, ਕਿਰਪਾ ਕਰੋ, ਦੱਸੋ ਕਿਵੇਂ ਮਿਲਿਆ, ਕੀ ਹੋਇਆ। ਕਹਿੰਦੇ ਨੇ ਲੱਦਾ ਲੱਭ ਲਿਆ ਗੁਰੂ ਦੀ ਲਿਵ ਨਾਲ, ਬਸ ਇੰਝ।

0: ਕੇ ਤਾਂ ਮਾਇਆ ਦੀ ਲਿਵ ਛੱਡ ਦਿੱਤੀ ਤੇ ਗੁਰੂ ਨਾਲ ਲਿਵ ਜੁੜ ਗਈ। ਉਹ ਜਿਹੜੀ ਟੁੱਟੀ ਸੀ ਗੁਰੂ ਨੇ ਜੋੜ ਦਿੱਤੀ, ਜਨਮ ਹੋਇਆ ਲਿਵ ਸੀ, ਸੰਸਾਰ ਚ ਅੱਖ ਖੋਲਦਿਆਂ ਉਹ ਤ੍ਰਿਸ਼ਨਾ ਬਣ ਗਏ। ਜਿਹਨੇ ਇੱਕ ਬਚਨ ਹੈ ਉਸ ਵੱਲ ਧਿਆਨ ਦੇਣਾ ਹੈ ਆਪਣੇ, ਕਿ ਜੈਸੀ ਅਗਨੀ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤੇ ਖੇਰ ਚਾਇਆ ਜਾਂ ਤਿਸ ਪਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ ਲਿਵ ਛੁਟਕੀ। ਇੱਥੋਂ ਟੁੱਟ ਗਏ, ਲਿਵ ਛੁਟਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਧਿਆਨ ਟੁੱਟ ਗਏ, ਅਨੇਕਤਾ ਨੂੰ ਵੇਖਿਆ। ਇਹ ਮਾਇਆ ਜਿੱਤ ਹਰ ਵਿਸਰੇ ਮੋਪਜੇ ਭਾਉ ਦੂਜਾ ਲਾਇਆ, ਕਹਿ ਰਹੇ ਨੇ ਗੁਰੂ ਦੀ ਲਿਵ ਨਾਲ ਮੈਨੂੰ ਸੱਜਣ ਲੱਭ ਗਿਆ ਹੈ।
1: ਚੜ੍ਹ ਚੇਤ ਬਸੰਤ ਮੇਰੇ ਪਿਆਰੇ ਭਲੀ ਰੁੱਤੇ,
0: ਪਿਆਰੇ ਚੇਤਰ ਚੜ੍ਹਿਆ ਬਸੰਤ ਹੈ, ਬੜੀ ਪਿਆਰੀ ਭਲੀ ਰੁੱਤ ਹੈ।
1: ਫਿਰ ਬਾਜੜੇ ਉਹ ਮੇਰੇ ਪਿਆਰੇ,
0: ਉਸ ਪਿਆਰੇ ਤੋਂ ਬਿਨਾ, ਉਹ ਨੰਕਾਰ ਤੋਂ ਬਿਨਾ,
1: ਆਂਗਣ ਧੂੜ ਲੁੱਤੇ,
0: ਆਂਗਣ ਹੁੰਦਾ ਵਿਹੜਾ, ਧੂੜ ਤੇ ਸਮਝਦੇ ਹੋ ਮਿੱਟੀ, ਖਾਕ ਤੇ ਲੁੱਤੇ ਦਾ ਅਰਥ ਹੈ ਭਰੀ ਹੋਈ। ਮੇਰਾ ਵਿਹੜਾ ਧੂੜ ਨਾਲ ਭਰਿਆ ਹੈ ਤੇ ਸੱਚ, ਕਿਸੇ ਨਾਲ ਨਾ ਆਉਣਾ ਹੋਵੇ ਤੇ ਬੰਦਾ ਬੈਠਾ ਆਰਾਮ ਨਾਲ, ਪਰ ਪਤਾ ਲੱਗੇ ਅੱਜ ਘਰ ਕਿਸੇ ਨੇ ਆਉਣਾ, ਕਿਵੇਂ ਸਫਾਈ ਕਰਨੇ ਆ। ਪਤੀ ਨੇ ਪ੍ਰਦੇਸ਼ ਵਿੱਚੋਂ ਆਉਣਾ, ਪਤਨੀ ਘਰ ਦੀ ਸਫਾਈ ਕਰਦੀ, ਪਰ ਪਰਮਾਤਮਾ ਨੇ ਆਉਣਾ, ਨੰਕਾਰ ਨੇ ਆਉਣਾ, ਤੇ ਜੇ ਤੂੰ ਹੀ ਨਹੀਂ ਆਉਣਾ ਤੇ ਵਿਹੜਾ ਭਰਿਆ ਪਿਆ ਮੈਂ ਕਿਹਨੂੰ ਵਿਖਾਉਣਾ, ਕਾਹਦੇ ਲਈ ਧੂੜ ਝਾੜਦੀ ਫਿਰਾਂ, ਕੀ ਕਰਾਂ। ਮੇਰਾ ਆਂਗਣ ਜਿਹੜਾ ਵਿਹੜਾ ਹਿਰਦਾ, ਇਹ ਧੂੜ ਨਾਲ, ਪਾਪਾਂ ਦੀ ਧੂੜ ਨਾਲ, ਵਿਕਾਰਾਂ ਦੀ ਧੂੜ ਨਾਲ ਇਹ ਭਰਿਆ ਪਿਆ, ਤੂੰ ਆਵੇਂ ਤੇ ਵਿਹੜਾ ਸਾਫ਼ ਕਰਾਂ, ਤੂੰ ਆਵੇਂ, ਤੂੰ ਕਿਰਪਾ ਕਰੇ ਇੱਥੇ ਦੀ ਸਫਾ। ਵਾਕਈ ਪਤਾ ਲੱਗੇ ਨਾ ਰਾਜੇ ਆਉਣਾ, ਟੁੱਟੀਆਂ ਸੜਕਾਂ ਵੀ ਬਣ ਜਾਂਦੀਆਂ, ਸਫਾਈਆਂ ਸ਼ੁਰੂ ਹੋ ਜਾਂਦੀਆਂ ਨੇ। ਪ੍ਰਮਾਤਮਾ ਨੇ ਆਉਣਾ, ਇਹ ਹਿਰਦਾ ਸੱਜ ਜਾਂਦਾ, ਨਹੀਂ ਤੇ ਆਂਗਣ ਧੂੜ ਨਾਲ ਭਰਿਆ ਹੋਇਆ ਹੈ। ਹਾਂਜੀ।

0: ਕਬ ਘਰੇ ਆਵੇ, ਕਦੋਂ ਆਵੇਗਾ, ਆਵੇਗਾ ਵੀ ਕਿ ਨਹੀਂ ਆਵੇਗਾ। ਹੇ ਮੇਰੇ ਪਿਆਰੇ, ਮੇਰੇ ਮਨ ਵਿੱਚ ਆਸ ਹੈ ਦੋ ਨੈਣ, ਇਹ ਦੋਵੇਂ ਅੱਖਾਂ ਜਿਹੜੀਆਂ ਨੇ ਜੁੜੀਆਂ ਹੋਈਆਂ ਤੇਰੇ ਦੀਦਾਰ ਲਈ। ਇੱਕ ਫਕੀਰ ਨੇ ਅਰਦਾਸ ਕਰਦਿਆਂ ਇੱਕ ਗੱਲ ਕਹੀ, ਕਹਿੰਦੇ ਨੇ ਕੋਈ ਕੁਛ ਲੈ ਕੇ ਆਉਂਦਾ, ਕੋਈ ਕੁਛ ਲੈ ਕੇ ਆਉਂਦਾ, ਮੈਂ ਦੋ ਖੱਪਰ ਦੋ ਠੂਠੇ ਲੈ ਕੇ ਆਇਆ ਤੇਰੇ ਦਰ ਤੋਂ ਮੰਗਣ ਵਾਸਤੇ। ਪਰਮਾਤਮਾ ਪੁੱਛਦਾ ਕਿਹੜੇ ਨੇ, ਕਹਿੰਦਾ ਅੱਖਾਂ ਦੋ ਖੱਪਰ ਨੇ, ਠੂਠੇ ਨੇ, ਕਾਸੇ ਨੇ, ਇਹਨਾਂ ਦੇ ਵਿੱਚ ਦਰਸ਼ਨਾਂ ਦੀ ਪਿੱਛਿਆ ਪਾ ਦੇ। ਆਂਖੇ ਨਹੀਂ ਹੈ ਚਿਹਰਾ ਪੇ ਤੇਰੇ ਫਕੀਰ ਕੇ, ਦੋਠੀ ਕਰੇ ਹੈ ਭੀਖ ਕੇ ਦੀਦਾਰ ਕੇ ਲਈਏ, ਕਿਰਪਾ ਕਰ ਇਹਨਾਂ ਨੂੰ ਖਾਲੀ ਨਾ ਮੋੜੀ। ਇਹ ਤੇ ਮੈਂ ਕਹਿ ਰਿਹਾ ਕਾਗਾ ਕਰੰਗ ਟੰਡੋਲਿਆ ਸਗਲਾ ਖਾਇਆ ਮਾਸ, ਇਹ ਦੋਏ ਨੈਣਾ ਮਤ ਛੋ ਫਿਰ ਦੇਖਣ ਕੀ ਆਸ, ਇਹ ਨੇਤਰ ਜਿਹੜੇ ਜੁੜੇ ਹੋਏ ਨੇ ਤੇਰੇ ਦੀਦਾਰ ਵਾਸਤੇ। ਹਾਂਜੀ,
1: ਗੁਰ ਨਾਨਕ ਦੇਖ ਵਿਗਸੀ ਮੇਰੇ ਪਿਆਰੇ ਜੋ ਮਾਤ ਸੁੱਤੇ।
0: ਸਤਿਗੁਰੂ ਨਾਨਕ ਦੇਵ ਦੇ ਦਰਬਾਰ ਕਰਕੇ ਗੁਰੂ ਨੂੰ ਵੇਖ ਕੇ ਮੇਰੇ ਮਨ ਚ ਵਿਗਾਸ ਆ ਗਿਆ, ਜਿਵੇਂ ਪੁੱਤਰ ਨੂੰ ਵੇਖ ਕੇ ਮਾਂ ਖੁਸ਼ ਹੋ ਜਾਂਦੀ ਹੈ, ਪ੍ਰਸੰਨ ਹੋ ਜਾਂਦੀ, ਉਹਦਾ ਚਿਹਰਾ ਖਿੜ ਜਾਂਦਾ ਹੈ। ਹਾਂਜੀ,
1: ਹਰ ਕੀਆਂ ਕਥਾ ਕਹਾਣੀਆਂ ਮੇਰੇ ਪਿਆਰੇ ਸਤਿਗੁਰੂ ਸੁਣਾਈਆਂ।
0: ਗੁਰੂ ਨੇ ਕੀ ਕੀਤਾ, ਰੱਬ ਹੁਣ ਸਿੱਧਾ ਤੇ ਦਿਸਦਾ ਨਹੀਂ ਤੇ ਸਾਨੂੰ ਮਿਲਾਉਣਾ ਕਿਵੇਂ ਹੈ, ਗੁਰੂ ਨੇ ਉਸ ਦੀਆਂ ਕਥਾ ਸ਼ੁਰੂ ਕਰ ਦਿੱਤੀਆਂ, ਉਸ ਦੀਆਂ ਸਿਫਤਾਂ ਸੁਣਾਈਆਂ ਕਿ ਵੇਖ ਰਿਜ਼ਕ ਦਾਤਾ ਹੈ, ਬਖਸ਼ੰਦ ਹੈ, ਕਿਰਪਾਲੂ ਹੈ, ਦਿਆਲੂ ਹੈ, ਜਿਉਂ ਸਿਫਤਾਂ ਸਾਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਸ ਦੀਆਂ ਸਿਫਤਾਂ ਨਾਲ ਹੀ ਤੇ ਭਰਪੂਰ ਹੈ। ਦੋ ਮੰਗਲ ਤੇ ਤੁਸੀਂ ਅੰਦਰ ਘਰ ਆਏ ਹੋ ਤੇ ਤੀਸਰਾ, ਤਿੰਨ ਮੰਗਲ ਕਹੇ ਨੇ। ਇੱਕ ਤੇ ਮੰਗਲ ਨੇ ਨਮਸਕਾਰਾਤਮਕ ਮੰਗਲ, ਪਿਆਰੇ ਨੂੰ ਨਮਸਕਾਰ ਕਰਨੀ, ਘਰ ਆਏ ਨਮਸਕਾਰ, ਡੰਡੋਤ ਬੰਦਨ ਅਨਕ ਬਾਰ ਜਾਂ ਬਾਰੇ, ਡੰਡੋਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ। ਫਿਰ ਦੂਸਰਾ ਹੈ ਇੱਕ ਆਸ਼ੀਰਵਾਦਾਤਮਕ, ਉਹ ਕੀ ਹੈ, ਜਿਵੇਂ ਸਤ ਸੁਹਾਣ ਸਦਾ ਮਨ ਚਾਓ, ਤੇਰੇ ਮਨ ਚ ਚਾਹ ਤੇਰੀ ਸਦਾ ਚੜ੍ਹਦੀ ਕਲਾ। ਇਹ ਧੰਨ ਗੁਰੂ ਰਾਮਦਾਸ, ਤੁਸੀਂ ਧੰਨ ਹੋ, ਧੰਨ ਹੋ, ਤੁਹਾਡਾ ਦਰਬਾਰ, ਤੁਹਾਡੀ ਸਦਾ ਚੜ੍ਹਦੀ ਕਲਾ। ਹੁਣ ਤੀਸਰੀ ਗੱਲ ਹੈ ਉਸ ਦੀਆਂ ਸਿਫਤਾਂ, ਉਹਨਾਂ ਨੂੰ ਕਿਹਾ ਹੈ ਵਸਤੂ ਨਿਰਦੇਸ਼ਾਤਮਕ ਮੰਗਲ, ਉਹਦੀਆਂ ਸਿਫਤਾਂ, ਤੇਰੀ ਇਹ ਵੀ ਸਿਫਤ ਹੈ, ਤੇਰੀ ਇਹ ਵੀ ਸਿਫਤ, ਉਹ ਕਰਨ ਵਾਸਤੇ ਹੁਣ ਬੈਠੇ ਹਾਂ। ਗੁਰੂ ਨੇ ਪ੍ਰਮਾਤਮਾ ਦੀਆਂ ਸਿਫਤਾਂ, ਨੰਕਾਰ ਦੀਆਂ ਸਿਫਤਾਂ ਸਾਨੂੰ ਸੁਣਾਈਆਂ, ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈ, ਗੁਰੂ ਨੇ ਸੁਣਾ ਦਿੱਤੀਆਂ। ਹਾਂ,
1: ਗੁਰ ਵਿਟੜੇ ਕੋਲੀ ਮੇਰੇ ਪਿਆਰੇ ਜਿਨ ਹਰ ਮੇਲਾਈਆਂ।
0: ਕਹਿੰਦੇ ਨੇ ਗੁਰੂ ਨੇ ਕਿਰਪਾ ਕੀਤੀ, ਮੈਂ ਗੁਰੂ ਤੋਂ ਸਦਕੇ ਹਾਂ ਹੇ ਮੇਰੇ ਪਿਆਰੇ, ਜਿਨ੍ਹੇ ਮੈਨੂੰ ਹਰੀ ਮਿਲਾ ਦਿੱਤਾ ਹੈ।
1: ਹਾਂਜੀ, ਸਭ ਆਸਾ ਹਰ ਪੂਰੀਆਂ ਮੇਰੇ ਪਿਆਰੇ ਮਨ ਚਿੰਦੇ ਅੜਾ ਫਲ ਪਾਇਆ।
0: ਸਾਰੀਆਂ ਆਸਾਂ ਮੇਰੀਆਂ ਪੂਰੀਆਂ ਹੋ ਗਈਆਂ, ਜੋ ਮਨ ਚਿਤਵਿਆ ਸੀ ਉਹ ਮੈਨੂੰ ਫਲ ਪ੍ਰਾਪਤ ਹੋ ਗਿਆ।
1: ਹਰ ਤੁੱਠੜਾ ਮੇਰੇ ਪਿਆਰੇ ਜਨ ਨਾਨਕ ਨਾਮ ਸਮਾਇਆ।
0: ਹਰੀ ਮੇਰੇ ਤੇ ਪ੍ਰਸੰਨ ਹੋ ਗਿਆ, ਤੁਠੜਾ ਦਾ ਅਰਥ ਹੁੰਦਾ ਪ੍ਰਸੰਨ ਹੋ ਗਿਆ। ਸਾਹਿਬ ਕਹਿੰਦੇ ਨੇ ਮੈਂ ਨਾਮ ਵਿੱਚ, ਪ੍ਰਮਾਤਮਾ ਦੇ ਨਾਮ ਵਿੱਚ ਸਮਾ ਗਿਆ, ਨਾਮ ਵਿੱਚ ਲੀਨ ਹੋ ਗਿਆ ਹਾਂ।
1: ਪਿਆਰੇ ਹਰ ਬਿਨ ਪ੍ਰੇਮ ਨਾ ਖੇਲ ਸਾ।
0: ਹੇ ਪਿਆਰੇ, ਮੈਂ ਖੇਡਣਾ ਜ਼ਰੂਰ ਹੈ ਪਰ ਪ੍ਰਮਾਤਮਾ ਤੋਂ ਬਿਨਾਂ ਕਿਸੇ ਨਾਲ ਨਹੀਂ ਖੇਡਣਾ, ਤੇ ਖੇਡ ਕਿਹੜੀ, ਪ੍ਰੇਮ ਦੀ ਖੇਡ ਖੇਡਣੀ ਹੈ।
1: ਕਿਉਂ ਪਾਈ ਗੁਰੂ ਜਿਤ ਲਗ ਪਿਆਰਾ ਦੇਖ ਸਾ।
0: ਕਿਵੇਂ ਭਾਵਾਂ ਗੁਰੂ ਨਾਲ ਜੁੜ ਕੇ ਮੈਂ ਰੱਬ ਦੇ ਦੀਦਾਰ ਕਰਾਂ, ਕਿਉਂਕਿ ਉਸ ਤੋਂ ਬਿਨਾਂ ਰੱਬ ਵੇਖਿਆ ਨਹੀਂ ਜਾ ਸਕਦਾ।
1: ਹਰ ਦਾਤੜੇ ਮੇਲ ਗੁਰੂ ਮੁਖ ਗੁਰਮੁਖ ਮੇਲ ਸਾ।
0: ਦਾਤਾ ਮੈਨੂੰ ਗੁਰੂ ਮੇਲ, ਗੁਰੂ ਮੁਖ ਮੇਲ ਸਾ, ਮੁਖ ਮੇਲਾ ਦੀਦਾਰ ਹੋਣੇ ਤਾਂ ਕਿ ਮੈਂ ਤੇਰੇ ਦਰਸ਼ਨ ਕਰ ਸਕਾਂ।
1: ਗੁਰੂ ਨਾਨਕ ਪਾਇਆ ਮੇਰੇ ਪਿਆਰੇ ਧੁਰ ਮਸਤਕ ਲੇਖ ਸਾ।
0: ਗੁਰੂ ਪਾਇਆ ਹੇ ਮੇਰੇ ਪਿਆਰੇ, ਧੁਰੋ ਮਸਤਕ ਤੇ ਲੇਖ ਨੇ ਗੁਰੂ, ਗੁਰੂ ਸਰਬ ਕਲਾ ਸਮਰੱਥ ਆ। ਗੁਰੂ ਦਾ ਹਰ ਪੱਖ ਵੇਖੋ ਹੈਰਾਨ ਹੋ ਜਾਊਗਾ। ਅੱਜ ਇੱਕ ਮਹਾਨ ਇਤਿਹਾਸਕ ਦਿਨ ਹੈ, ਕੱਲ ਵੀ ਮੈਂ ਬੇਨਤੀ ਕੀਤੀ ਸੀ, ਸਿੱਖ ਪੰਥ ਨੇ ਪਹਿਲੀ ਜੰਗ ਇਸ ਅੰਮ੍ਰਿਤਸਰ ਤੇ ਜਿੱਤੀ। ਸਤਿਗੁਰੂ ਅੱਗੋਂ ਹੀ ਜਿੱਧਰ ਖਾਲਸਾ ਕਾਲਜ ਅੱਗੇ ਲੜਨ ਵਾਸਤੇ ਗਏ, ਕਿ ਤੁਰ ਕੇ ਇੱਥੇ ਆਉਣ, ਬੇਅਦਬੀ ਨਾ ਹੋਵੇ, ਬਾਹਰ ਸਤਿਗੁਰੂ ਚਲੇ ਗਏ, ਮੁਖਲਿਸ ਖਾਂ ਮਾਰਿਆ ਗਿਆ, ਪਰ ਸਤਿਗੁਰੂ ਜੀ ਦੇ ਚੰਗੇ ਚੰਗੇ ਯੋਧੇ 13 ਸ਼ਹੀਦ ਹੋਏ, ਜਿਨ੍ਹਾਂ ਵਿੱਚ ਭਾਈ ਪਾਨਾ ਜੀ, ਭਾਈ ਜਤੀ ਮੱਲ ਜੀ, ਇੱਥੇ ਆਦਿ ਚੰਗੇ ਚੰਗੇ ਸੂਰਮੇ ਭਾਈ ਸਿੰਘਾ ਜੀ, ਇਹ ਸ਼ਹੀਦ ਹੋਏ। ਸਿੱਖ ਦੇ ਘਰ ਨੂੰ ਕਿਹਾ ਤੇਰਾ ਘਰ ਮੇਰਾ ਘਰ। ਉਹ ਭਾਈ ਲੰਗਾਹ ਜਿਹੜਾ ਕਦੀ ਸਰਵਰੀਆ ਸੀ, ਕਬਰਾਂ ਨੂੰ ਪੂਜਣ ਵਾਲਾ ਸੀ, ਚੌਧਰੀ ਸੀ ਜਬਾਲ ਇਲਾਕੇ ਦਾ, ਸਤਿਗੁਰੂ ਦਾ ਸਿੱਖ ਬਣਿਆ। ਦੇਖੋ ਬਰਾਤ ਨੂੰ ਕੋਈ ਕਿਸੇ ਘਰ ਦੂਸਰੇ ਦੇ ਘਰ ਭੇਜਦਾ ਕਿ ਕਿੱਥੇ ਜਾ, ਜਿਹੜਾ ਆਪਣਾ ਘਰ ਹੋਵੇ, ਚੌਧਰੀ ਲੰਗਾਹ ਦੇ ਘਰ ਪਹੁੰਚੋ। ਪ੍ਰਬੰਧ ਕੀਤਾ ਗਿਆ। ਗੁਰੂ ਸਾਹਿਬ ਜੀ ਦੇ 5 ਬੇਟੇ ਤੇ 1 ਬੇਟੀ ਸੀ। ਵੱਡਾ ਸੀ ਬਾਬਾ ਗੁਰਦਿੱਤਾ, ਛੋਟੇ ਸੂਰਜ ਮੱਲ, ਉਸ ਤੋਂ ਛੋਟੇ ਅਣੀ ਰਾਏ, ਉਸ ਤੋਂ ਛੋਟੇ ਬਾਬਾ ਅਟਲ ਰਾਏ, ਸਭ ਤੋਂ ਛੋਟੇ ਗੁਰੂ ਤੇਗ ਬਹਾਦਰ ਸਾਹਿਬ। ਇੱਕ ਬੇਟੀ ਵੀ ਸੀ, ਬੀਬੀ ਵੀਰੋ। ਇਤਿਹਾਸਕਾਰਾਂ ਇੱਕ ਬਚਨ ਲਿਖੇ ਆ, ਕਮਾਲ ਹਿਰਦੇ ਤੇ ਲਿਖਣ ਵਾਲਾ, ਇਸ ਨੂੰ ਜੇ ਕਿਤੇ ਸਮਝ ਆਈਏ ਤੇ ਭਰੂਣ ਹੱਤਿਆ ਜੀ ਬੰਦ ਹੋ ਜਾਏ। ਮਾਤਾ ਗੰਗਾ ਨੂੰ ਪਤਾ ਲੱਗਾ, ਪੋਤਰਾ ਆਇਆ ਤੇ ਗਜਫੀ ਚ ਲਿਆ, ਗੁਰੂ ਹਰਗੋਬਿੰਦ ਸਾਹਿਬ ਨੂੰ ਮੂੰਹ ਮੱਥਾ ਪਲੋਸਿਆ, ਕਹਿਣ ਲੱਗੀ ਰੱਬ ਕਿਰਪਾ ਕਰੇ, ਛੇਤੀ ਛੇਤੀ ਜੋੜਾ ਰਲਾਏ, ਇੱਕ ਹੋਰ ਦੇਵੇ। ਦਾਦੀਆਂ ਨੂੰ ਬੜਾ ਫਿਕਰ, ਇੱਕ ਹੋਰ ਦੇਵੇ। ਹੱਸ ਪੈ, ਕਹਿਣ ਲੱਗੇ ਮਾਂ ਸੀ, ਇਸ ਦੇ ਇਸ ਤੋਂ ਬਾਅਦ ਰੱਬ ਮੈਨੂੰ ਇੱਕ ਧੀ ਦੇਵੇ। ਸਾਨੂੰ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨੇ ਧੀ ਦੇਵੇ। ਗੁਰਬਲਾਸ ਚ ਲਿਖਿਆ, ਸ਼ੀਲਵਾਨ ਕੰਨਿਆ ਇੱਕ ਹੋਵੇ, ਕੰਨਿਆ ਬਿਨ ਘਰ ਕਿਸਤ ਵਗੋਵੇ। ਸੱਚ ਇਹ ਹੈ ਕਿ ਧੀਆਂ ਆਉਂਦੀਆਂ ਹੀ ਤਾਂ ਨੇ ਕਿ ਬੰਦੇ ਨੂੰ ਸਮਾਜ ਵਿੱਚ ਜਿਉਣ ਦੀ ਅਕਲ ਆ ਜਾਏ ਕਿ ਰਹਿਣਾ ਕਿਵੇਂ ਹੈ। ਇਹ ਧੀਆਂ ਆਉਂਦੀਆਂ ਇਸ ਲਈ ਨੇ ਕਿ ਘਰ ਵਿੱਚ ਸ਼ਰਮ ਹਯਾ ਆ ਜਾਏ, ਧੀਆਂ ਆਉਂਦੀਆਂ ਇਸ ਲਈ ਨੇ ਬੰਦੇ ਦੇ ਅੰਦਰ ਪ੍ਰੇਮ ਜਾ ਕੇ, ਜ਼ਿੰਮੇਵਾਰੀ ਜਾ ਕੇ, ਦੂਸਰਿਆਂ ਦੀ ਇੱਜ਼ਤ ਕਿਵੇਂ ਕਰਨੀ ਹੈ, ਇਹ ਸਮਝ ਧੀਆਂ ਦਿੰਦੀਆਂ ਨੇ। ਆ ਗਈ ਧੀ, ਹੁਣ ਸ਼ਾਦੀ ਕਰਨੀ ਹੈ। ਕੱਲ ਇੱਥੇ ਹੋਰ ਕਮਾਲ ਕਿ ਗੁਰੂ ਕਿਵੇਂ ਸਿੱਖਾਂ ਨੂੰ ਪਿਆਰ ਕਰਦੇ ਨੇ। ਮਾਤਾ ਦਮੋਦਰੀ ਨੇ ਕੀ ਕੀਤਾ, ਬਣਾ ਬਣਾ ਮਠਿਆਈਆਂ ਕਮਰੇ ਭਰ ਦਿੱਤੇ ਤੇ ਆ ਗਈਆਂ ਸੰਗਤਾਂ। ਕਹਿਣ ਲੱਗੇ ਸਿੱਖਾਂ ਨੂੰ ਜਾਓ, ਆਖੋ ਮਠਿਆਈ ਚੁੱਕ ਲਿਆਓ ਤੇ ਆ ਪਿਆਰੇ ਸਿੱਖ ਆਏ ਵਰਤਾ ਦਿਓ। ਤੇ ਜਿਵੇਂ ਸੁਭਾਅ ਹੁੰਦਾ ਬੀਬੀਆਂ ਦਾ, ਕਹਿਣ ਲੱਗੇ ਜੀ ਇਹ ਤੇ ਬਰਾਤ ਪਹਿਲੇ ਖਾਏਗੀ, ਮੇਰਾ ਜਵਾਈ ਖਾਏਗਾ ਤਾਂ ਵਰਤਾਵਾਂਗੇ ਕਿਸੇ। ਜਰਾ ਪੁਰਾਣਾ ਥੋੜਾ ਜਿਹਾ ਜ਼ਮਾਨਾ ਵੇਖੋ, ਕਿਤੇ ਮੇਲੀ ਨੇ ਬਹਿ ਕੇ ਬਰਾਤ ਨਾਲ ਪ੍ਰਸ਼ਾਦਾ ਛਕ ਲੈਣਾ ਤੇ ਫਸਾਦ ਹੋ ਜਾਂਦਾ ਸੀ ਕਿ ਤੂੰ ਤੇ ਮੇਲੀ ਹੈ, ਤੂੰ ਬਾਅਦ ਵਿੱਚ ਖਾਣਾ ਸੀ, ਪਹਿਲੇ ਕਿਉਂ ਖਾ ਲਿਆ। ਕਹਿਣ ਲੱਗੇ ਲਿਆਓ, ਕਹਿਣ ਲੱਗੇ ਨਹੀਂ, ਕਹਿਣ ਲੱਗੇ ਅੱਛਾ। ਉਹ ਆ ਗਿਆ ਤੁਰਕ ਮਠਿਆਈ ਸਾਰੀ ਖਾ ਗਏ ਤੇ ਸਵੇਰੇ ਕਹਿੰਦੀ ਮੈਂ ਇੰਨੀ ਮਠਿਆਈ ਬਣਾਈ ਸੀ। ਕਹਿਣ ਲੱਗੇ ਤੈਨੂੰ ਪਤਾ ਨਹੀਂ, ਸਿੱਖ ਸਮਾਨ ਅਵਰ ਨਹੀਂ ਨਾਤਾ, ਸਿੱਖ ਵਰਗਾ ਰਿਸ਼ਤਾ ਕੋਈ ਨਹੀਂ, ਨਾ ਜਵਾਈ ਦਾ ਨਾ ਕੁੜਮਾਂ ਦਾ, ਮੈਨੂੰ ਸਭ ਤੋਂ ਪਿਆਰੇ ਸਿੱਖ। ਸਿੱਖ ਸਮਾਨ ਅਵਰ ਨਹੀਂ ਨਾਤਾ, ਸਿੱਖਣ ਕਰਤੇ ਸਵਰ ਹੈ ਬਾਤ। ਸਿੱਖਾਂ ਦੇ ਹੱਥੋਂ ਕਾਰਜ ਰਾਸ ਹੁੰਦੇ ਨੇ, ਬੱਚੀ ਦਾ ਹੁਣ ਵਿਆਹ ਆਨੰਦ ਕਾਰਜ ਕੌਣ ਕਰ ਰਿਹਾ, ਸਿੱਖ, ਸਿੱਖ ਦੇ ਘਰ। ਕਹਿਣ ਲੱਗੇ ਕਹਾਂ ਤੁਛ ਥੀ ਵੋ ਮਿਠਾਈ ਜੋ ਮੇਰੇ ਸਿੱਖਣ ਨੇ ਖਾਈ। ਉਹ ਮਠਿਆਈ ਕੇ ਸੇ ਜਿਹੜੇ ਮੇਰੇ ਸਿੱਖਾਂ ਨੇ ਨਾ ਛਕੇ, ਤਾਂ ਤੇ ਲੁੱਟ ਗਈ ਸਗਲ ਮਠਾਈ ਜੋ ਸਿੱਖਣ ਕੇ ਕਾਮਣਾ ਆਏ। ਸਤਿਗੁਰੂ ਪਾਤਸ਼ਾਹ ਨੇ ਬੱਚੀ ਦਾ ਆਨੰਦ ਕਾਰਜ ਕੀਤਾ ਤੇ ਤੁਰਦਿਆਂ ਇੱਕ ਗੱਲ ਕਹੀ, ਕਹਿਣ ਲੱਗੇ ਮੇਰੀ ਬੇਟੀ ਇੱਕ ਗੱਲ ਦਾ ਧਿਆਨ ਰੱਖਣਾ, ਜਿੱਥੇ ਸਹੁਰੇ ਘਰ ਦੀ ਨਿੰਦਾ ਹੁੰਦੀ ਹੋਵੇ ਉੱਥੇ ਨਾ ਬੈਠੀ। ਸਹੁਰੇ ਦੀ ਨਿੰਦਾ ਤੇਰੇ ਬਾਪ ਦੀ ਨਿੰਦਾ, ਸਮਝ ਲਈ ਮੇਰੀ ਹੀ ਨਿੰਦਾ ਹੋ ਰਹੀ ਹੈ। ਸੱਸ ਦੀ ਨਿੰਦਾ ਤੇਰੀ ਮਾਂ ਦੀ ਨਿੰਦਾ, ਸਹੁਰੇ ਦੀ ਨਿੰਦਾ ਜਿੱਥੇ ਹੁੰਦੀ ਹੋਵੇ ਉੱਥੇ ਨਾ ਬੈਠੀ। ਬਾਕੀ ਸਭ ਤੋਂ ਬਾਅਦ ਵਿੱਚ ਸਮੀ ਤੇ ਸਭ ਤੋਂ ਪਹਿਲੇ ਉੱਠ ਪਈ, ਰੱਬ ਇੱਜ਼ਤ ਬਖਸ਼ੇਗਾ। ਗੁਰਬਾਣੀ ਨਿਤ ਪੜ੍ਹਦੇ ਰਹਿਣਾ। ਕਹਿਣ ਲੱਗੇ ਕੁੱਲ ਕੀ ਬਾਤ ਚਿੱਤ ਮੈਂ ਧਰਨੀ, ਤੂੰ ਗੁਰੂ ਹਰਗੋਬਿੰਦ ਸਾਹਿਬ ਦੀ ਧੀ ਆ, ਯਾਦ ਰੱਖਣਾ, ਖੋਟੀ ਸੰਗਤ ਕਬੂ ਨਾ ਕਰਨੀ, ਖੋਟੇ ਦੇ ਕੋਲ ਤੇ ਬੈਠਣਾ ਨਹੀਂ, ਗੱਲ ਨਹੀਂ ਸੁਣਨੀ। ਅੱਜ ਦਾ ਉਹ ਇਤਿਹਾਸਕ ਦਿਨ ਹੈ, ਸਤਿਗੁਰੂ ਮੇਰਾ ਵਰਤਾਏ, ਕਿਰਪਾ ਕਰੇ ਪਿਆਰੇ ਹਰਬਿੰਦ ਨਾ ਖੇਲ ਸਾਂ, ਮੈਂ ਹਰਬਿੰਦ ਪ੍ਰੇਮ ਨਾ ਖੇਲ ਸਾਂ। ਪ੍ਰੇਮ ਖੇਡ ਜਿੰਨਾ ਖੇਡੀ ਉਹਨਾਂ ਦਾ ਘਰ ਗੁਰੂ ਦਾ ਘਰ ਬਣ ਗਿਆ। ਤੇ ਬਾਕੀ ਮਨ ਤੇ ਨੇ ਸਾਡੇ ਪਰਦੇਸੀ ਆਵਾਜ਼ ਮਾਰੀਏ, ਘਰ ਵਿੱਚ ਆ ਜਾ, ਬੜਾ ਦੁੱਖ ਪਾਇਆ ਈ ਬਾਹਰ, ਹੁਣ ਤੇ ਆ ਜਾ, ਕਿਹੜੇ ਪਾਸੇ ਫਿਰਨਾ ਪਿਆ। ਮਨ ਪਰਦੇਸੀ ਜੇ ਸੀ ਇਹ ਸਭ ਦੇਸ ਪਰਾਇਆ, ਕਿਸ ਪੈ ਖੋਲੋ ਗੰਠੜੀ ਦੁਖੀ ਪਰਿਆਇਆ। پردیس ویچ تے ہر بندہ دکھ ہی روندا ہے، اپنے نج گھر ویچ آ جا جتھے ہر بندہ ہی کیرتن کردا ہے، ہر بندہ رب دے گن گاؤندا ہے۔ انہیں شبد کہندیاں کھماندا جا چکاں، آپ سنگتاں دا تہ دل تو شکر گزار ہاں۔ بڑی شانتی نال شبد تے اتہاس وچاراں سرون کیتیاں سنگھ صاحب گیانی جسوندر سنگھ جی، ہیڈ گرنتھی صاحب، شری دربار صاحب، انہاں دے دتے پیار لئی بہت بہت دھنواد۔ سموچے سنگھ صاحباں
2: کیبو دی رنگیلی ترتی دے وسنیک سروتیو، تسی یہ پروگرام ایف ایم ریڈیو سی آئی ایس کے 94.3 تو سن رہے ہو۔ یہ پروگرام گردوارا صاحب ویسمن سنگھ سوا ولیمس لیک تو پرسارت کیتا جا رہا ہے۔ امید رکھتے ہاں کہ اس پروگرام نو ہور بھی کھوج بھرپور بناؤن لئی تسی سانو سجھاؤ دیندے رہو گے۔
3: ساڈے سٹوڈیو دے ٹیلی فون نمبر تا آپ جی نو پتا ہی ہے، جے نہیں تا او بھی لکھ لو جی، ایریا کوڈ 250-392-3374، اتے فیکس نمبر ایریا کوڈ 250-392-3375۔
4: ساڈا ای میل ایڈریس نوٹ کرو جی، singhsabha2@gmail.com، ایک بار پھر نوٹ کرو جی، singhsabha2@gmail.com۔
5: You are listening Sikh Radio broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਧਾਰਿਓ ਰਾਗ ਆਸਾ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋਧਾਰਿਓ ਤੇਰਾ ਕਿਹਾ ਸੋ ਕਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੀਤੇ ਤੇਰੇ ਵਾਵਣਹਾਰੀ। ਕੀਤੇ ਤੇਰੇ ਰਾਗ ਪਰਿਸੰਕ ਹੀ ਹੈ, ਕੀਤੇ ਤੇਰੇ ਗਾਵਣਹਾਰੀ। ਗਾਵਣ ਤੁਧਨੋ ਪਵਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੀ। ਗਾਵਣ ਤੁਧਨੋ ਚਿੱਤ ਗੁਪਤ ਲਿਖ ਜਾਣਨੋ, ਲਿਖ ਲਿਖ ਧਰਮ ਵਿਚਾਰੇ। ਗਾਵਣ ਤੁਧਨੋ ਈਸ਼ਰ ਬ੍ਰਹਮਾ ਦੇਵੀ, ਸੋਹਣ ਤੇਰੇ ਸਦਾ ਸਵਾਰੀ। ਗਾਵਣ ਤੁਧਨੋ ਇੰਦਰ ਇੰਦਰਾਸਣ ਬੈਠੇ, ਦੇਵ ਧਿਆਨ ਦਰ ਨਾਲੇ। ਗਾਵਣ ਤੁਧਨੋ ਸਦ ਸਮਾਧੀ ਅੰਦਰ, ਗਾਵਣ ਤੁਧਨੋ ਸਾਧ ਵਿਚਾਰੇ। ਗਾਵਣ ਤੁਧਨੋ ਜਤੀ ਸਤੀ ਸੰਤੋਖੀ, ਗਾਵਣ ਤੁਧਨੋ ਵੀਰ ਕਰਾਰੇ। ਗਾਵਣ ਤੁਧਨੋ ਪੰਡਿਤ ਪੜਨ ਰੱਖੀ ਸਰ, ਜੁਗ ਜੁਗ ਵਿਦਾ ਨਾਲੇ। ਗਾਵਣ ਤੁਧਨੋ ਮੋਹਣੀਆ ਮਨ ਮੋਹਣ, ਸੁਰਗ ਮਛ ਪਾਇਆਲੇ। ਗਾਵਣ ਤੁਧਨੋ ਰਤਨ ਉਪਾਏ ਤੇਰੇ, ਅੱਠ ਸੱਠ ਤੀਰਥ ਨਾਲੇ। ਗਾਵਣ ਤੁਧਨੋ ਜੋਧ ਮਹਾਂਬਲ ਸੂਰਾ, ਗਾਵਣ ਤੁਧਨੋ ਖਾਣੀ ਚਾਰੇ। ਗਾਵਣ ਤੁਧਨੋ ਖੰਡ ਮੰਡਲ ਬ੍ਰਹਿਮੰਡਾ, ਕਰ ਕਰ ਰੱਖੇ ਤੇਰੇ ਧਾਰੀ। ਸਹੀ ਤੁਧਨੋ ਗਾਵਨ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਖੇਤੇ ਤੁਧਨੋ ਗਾਵਨ, ਸੇ ਮੈਂ ਚੇਤਨਾ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ। ਹੈ ਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ ਕਰ ਕਰ, ਜਿਨ ਸੀ ਮਾਇਆ ਜਿਨ ਉਪਾਈ। ਕਰ ਕਰ ਦੇਖੈ ਕੀਤਾ ਆਪਣਾ, ਜਿਉਂ ਤਿਸ ਦੀ ਵਡਿਆਈ। ਜੋ ਤਿਸ ਭਾਵੈ ਐਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਆਸਾ ਮਹੱਲਾ ਪਹਿਲਾ। ਸੋਹਣ ਵੱਡਾ ਆਖੇ ਸਭ ਕੋਏ, ਕੇਵਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗੈਰ ਗੰਭੀਰਾ ਗੁਣੀ ਗਹੀਰਾ, ਕੋਏ ਨਾ ਜਾਣੇ ਤੇਰਾ ਕੀਤਾ ਕੇਵਡ ਚੀਰਾ ਰਹਾਓ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਦ ਬਿਨ ਸਿੱਧੀ ਕਨੈ ਨਾ ਪਾਈਆ, ਕਰਮ ਮਿਲੈ ਨਾਹੀਂ ਠਾਕ ਰਹਾਈਆਂ। ਆਖਣ ਵਾਲਾ ਕਿਆ ਬੇਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ। ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖ ਏ ਖਾਈ ਚਲੀ ਹੈ ਦੁੱਖ। ਸੋ ਕਿਉਂ ਵਿਸਰੈ ਮੇਰੀ ਮਾਈ, ਸਾਚਾ ਸਾਹਿਬ ਸਾਚਾ ਨਾਇ ਰਾਉ। ਸਾਚੇ ਨਾਮ ਕੀ ਤਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦੇਂਦਾ ਰਹੇ ਨਾ ਚੁੱਕੈ ਭੋਗ। ਗੁਣ ਇਹੋ ਹੋਰ ਨਾਹੀਂ ਕੋਏ, ਨਾ ਕੋ ਨਾ ਕੋਏ।
जे वड्याप तेवड़ तेरी दात, जैन दिन करके कीती रात, खासम विसार है ते गम जात, नानक नावे बाज सुनात, राग गूजरी महला चौथा, हर के जान सतगुर सतपुरखा, बिनो करो गुरपास, हम कीरे किरम सतगुर सरनाई, कर दया नाम प्रगास, मेरे मीत गुरदेव मोह पौ राम नाम प्रगास, गुरमत नाम मेरा प्राण सखाई, हर कीरत हमरी रह रास रहाऊ, हर जन केवड भाग वडेरे, जिन हर हर शरदा हर प्यास, हर हर नाम मिलाय त्रपदास है, इमल संगत गुण प्रगास, जिन हर हर हर रस नाम न पाया, ते भागहीन जम पास, जो सतगुर शरण संगत नहीं आए, त्रिग जीवे त्रिग जीवास, जिन हर जन सतगुर संगत पाई, तिन धुर मस्तक लिख्या लिखास, धन धन सतसंगत जित हर रस पाया, मैल जन नानक नाम प्रगास, राग गूजरी महला पंजवा, काहे रे मान चित वह उदम, जा आहर हर जीओ परया, सैल पत्थर मह जन तो पाए, ता कारिज को आगे कर धरया, मेरे माधव जी सतसंगत मिले सो तरिया, गुर प्रसाद परम पद पाया, सूखे काष्ट हरिया रहाऊ, जनन पिता लोक सुत बनेता, कोई न किस की धरिया, सिर सिर रिजक संभाहि ठाकुर, काहे मन पौ करिया, ऊडे ऊड आवै सह कोसा, तिस पाछै बचरे शरिया, तिन कवन खलावै कवन चुगावै, मन महे सिमरन करिया, सब निधान दस अष्ट सदान, ठाकुर कर तल तरिया, जन नानक बल बल सद बल जाइए, तेरा अंत ना पार वरिया, राग आसा महला चौथा, सो पुरख एक ओंकार सतगुर प्रसाद, सो पुरख निरंजन हर पुरख निरंजन, हर अगमा अगम अपारा, सब त्याव है सब त्याव है तुद जी, हर सच्चे सृजनहारा, सब जी तुम्हारे जी, तू जिया का दातारा, हर त्याव हो संतो जी, सब दुख विसारण हारा, हर आपे ठाकुर हर आपे सेवक जी, क्या नानक जंत बिचारा, तू घट घट अंतर सर्ब निरंतर जी, हर एक पुरख समाणा, एक दाते एक पे खारी जी, सब तेरे चोज बिडाणा, तू आपे दाता आपे भुगता जी, हाँ तुद बिन अबर न जाना, तू पार ब्रह्म बेअंत बेअंत जी, तेरे क्या गुण आख वखाणा, जो सेवा है जो सेवा तुद जी, जन नानक तिन कुरबाणा, हर त्याव है हर त्याव तुद जी, से जान जुग मह सुखवासी, से मुक्त पाए जिन हर त्याया जी, तिन तूटी जम की भासी, जिन निरपौ जिन हर निरपौ त्याया

ਸਿਪਣ ਹੈ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੀਵੜ ਅਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਚਲ ਕਰਤਾ ਸੋਈ ਤੁਧ ਆਪੇ ਪਾਵੈ ਸੋਹੀ ਵਰਤੈ ਜੀ ਤੂੰ ਆਪੇ ਕਰਹਿ ਸੋਹੋਈ ਤੁਧ ਆਪੇ ਸ੍ਰੇਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈ ਜੋ ਤਉ ਪਾਵੈ ਸੋਈ ਥੀਸੀ ਜੋ ਤੂੰ ਦੇ ਸੋਈ ਹਉ ਪਾਈ ਰਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੋਂ ਕਿਰਪਾ ਕਰਹੈ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਓ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਅਜੰਤ ਸਭ ਤੇਰਾ ਖੇਲ ਬਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੋ ਤੂੰ ਜਾਣਾਹੀ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਬਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਆ ਸਭ ਹੋਏ ਤੁਧ ਬਿਨ ਦੂਜਾ ਵਰਨਾ ਕੋਏ ਤੂੰ ਕਰ ਕਰ ਵੇਖਹਿ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਪਹਿਲੇ ਨਿਵਾਸਾ ਪਾਣੀ ਪਾਪ ਤਨਹਿ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹਿ ਡੂਬੀ ਅਲੇ ਮਨ ਏਕ ਨਾ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਪਿਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ ਅਬਰ ਕਾਜ ਤੇਰਾ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾ ਮਿਲਾਗ ਭਵ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਾਉ ਜਪ ਤਪ ਸੰਜਮ ਧਰਮ ਨਾ ਕੁਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਭਰੇ ਕੀ ਰਾਖੋ ਸ਼ਰਮਾ ਪਾਤਸ਼ਾਹੀ ਦਸਵੀਂ ਕਵਿਓ ਬਾਜ ਬੇਨਤੀ ਚਾਉ ਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੋਸ਼ਟ ਸਭ ਤੁਮ ਕਾਵਹੋ ਆਪ ਹਾਥ ਦੈ ਮੋਹਿ ਬਚਾਵੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਹ ਰੱਛਾ ਨਿਜ ਕਰਦੈ ਕਰਿਆ ਸਭ ਬੈਰਨ ਕਉ ਆਜ ਸੰਗਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਸ਼ਾੜ ਕੋਈ ਅਵਰ ਨਾ ਤਿਆਉਂ ਜੋ ਵਰ ਚਾਹੋ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀ ਹੈ ਚੁਣ ਚੁਣ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੈ ਮੁਝੇ ਉਭਰਿਆ ਮਰਨ ਕਾਲ ਕਾ ਤਰਾਸ ਨਿਵਰਿਆ ਹੂ ਜੋ ਸਦਾ ਹਮਾਰੇ ਪੱਛਾ ਸਰੀਆ ਤੁਰਜੂ ਕਰਿਓ ਰੱਛਾ ਰਾਖ ਲੇਹ ਮੋਹ ਰਾਖ ਨਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੁਰੀ

ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘੜ ਘੜ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰਤਾਰ ਪ੍ਰਜਾ ਧਰਤ ਤਬ ਦੀ ਅਪਾਰ ਜਬ ਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੀ ਤਰ ਸਭ ਹੂੰ ਜੇਤੇ ਬਦਨ ਸ੍ਰੇਸ਼ਟ ਸਭ ਤਾਰੇ ਆਪ ਆਪਣੀ ਬੂਝੋ ਚਾਰੇ ਤੁਮ ਸਭ ਹੀ ਤੇਰਾ ਤਨਰਾਲਮ ਜਾਣਤ ਭੇਦ ਭੇਦ ਹਰਿਆਲਮ ਨਿਰੰਕਾਰ ਨਿਰਭਕਾਰ ਨਿਰਲੰਬ ਆਦ ਅਨੀਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨਾ ਪਾਵਤ ਭੇਦਾ ਤਾਂ ਕੋ ਕਰ ਪਾਹਨ ਅਨੁਮਾਨਤ ਮਹਾਮੂੜ ਕਛ ਭੇਦ ਨਾ ਜਾਣਤ ਮਹਾਦੇਵ ਕਉ ਕਹਿਤ ਸਦਾ ਸੇਵ ਨਿਰੰਕਾਰ ਕਾ ਚੀਨਤ ਨਹਿ ਪੇਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿਨ ਭਿਨ ਤੋਹ ਤੇਤੀ ਤੁਮਰਾ ਲਖਾਣਾ ਜਾਏ ਪਸਾਰਾ ਕਿਹੇ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਾਮ ਕਹੀ ਭੂਪਾ ਅੰਡਜ ਜੇ ਰਜ ਸੇਤ ਯਕੀਨੀ ਉਤ ਪੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਵੈ ਬੈਠਾ ਕਹੂੰ ਸਿਮਟ ਭਇਓ ਸੰਕਰ ਕੈਠਾ ਸਗਰੀ ਸ੍ਰੇਸ਼ਟ ਦਿਖਾਏ ਚੰਪਵ ਆਦਿ ਜੁਗਾਦ ਸਰੂਪ ਸੁਜੰਪਵ ਅਵਰਛਾ ਮੇਰੀ ਤੁਮ ਕਰੋ ਸਿੱਖ ਉਭਾਰਿਆ ਸਿੱਖ ਸੰਗਰੋ ਦੋਸ਼ ਜਿਤੇ ਉਠਬਤ ਉਤਬਾਤਾ ਸਕਲ ਮਲੇਸ਼ ਕਰੂਰਣ ਕਾਤਾ ਜੇ ਅਸ ਤੁਜ ਤਬ ਸਰਣੀ ਪਰੇ ਤਿਨਕੇ ਦੋਸ਼ਟ ਦੁਖਤ ਵੈ ਮਰੇ ਪੁਰਖ ਜਬਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ

ਆਸ ਤੁਹਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣਿਆਈਆਂ ਸ਼ਬਦੋ ਤਾਂ ਗਾਵੋ ਹਰੀ ਕੇ ਰਾਮ ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਅਰਦਾਸ ਜੀਓ ਪਿੰਡ ਸਭ ਜੀ ਦੀ ਰਾਤ।

Hallelujah.

ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਨਮ ਮਰਨ ਕਾਟੇ ਗੁਰ ਬਚਨੀ ਬਹੁੜ ਨਾ ਸੰਕਟ ਦੁਆਰਾ ਨਾਨਕ ਸ਼ਰਨ ਗਹੀ ਸੁਆਮੀ ਕੀ ਪੁਨਃ ਪੁਨਃ ਨਮਸਕਾਰ। ਸਤਨਾਮ ਸ੍ਰੀ ਵਾਹਿਗੁਰੂ ਜੀ। ਟੋਡੀ ਮਹੱਲਾ ਪੰਜਵਾਂ। ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭੋਗਵੈ ਹਰ ਸਿਮਰਤ ਬਿਨਸੈ ਸਭ ਦੁੱਖ। ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭੋਗਵੈ ਹਰ ਸਿਮਰਤ ਬਿਨਸੈ ਸਭ ਦੁੱਖ। ਰਹਾਉ ਕੋਟ ਜਨਮ ਕੇ ਕਿਲ ਵਿਖ ਨਾਸਹਿ ਸਿਮਰਤ ਪਾਵਨ ਤਨ ਮਨ ਸੁਖ। ਦੇਖ ਸਰੂਪ ਪੂਰਨ ਪਈ ਆਸਾ ਦਰਸ਼ਨ ਭੇਟਤ ਉਤਰੀ ਭੁੱਖ। ਚਾਰ ਪਦਾਰਥ ਅਸ਼ਟ ਮਹਾ ਸਿੱਧ

सागर जन्म मरण फिर गर्भना दुख चार पदार्थ

0: ਧੂਰ ਮੁਖ ਲਾਵਾ ਗੁਰ ਸਿੱਖਾ ਕੀ ਕਾਲ
1: ਪਾਈ ਪਾਈ ਨਾਮ ਤੇ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਅੱਜ ਸੰਪੂਰਨ ਹੋਵੇ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਇਹ ਵਿਸ਼ੇਸ਼ ਉੱਦਮ ਕੀਤਾ ਗਿਆ ਹੈ ਕਿ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਗੁਰਪੁਰਬ ਦੇ ਸਮੇਂ 10ਵੇਂ ਪਾਤਸ਼ਾਹ ਜੀ ਦੀ ਬਾਣੀ ਜੋ ਸਾਡੇ ਨਿਤਨੇਮ ਦਾ ਅੰਗ ਹੈ, ਹਿੱਸਾ ਹੈ, ਜਿਹਦਾ ਪਾਠ ਹਰ ਸਿੱਖ ਨੂੰ ਹੁਕਮ ਹੈ ਕਿ ਉਹ ਅੰਮ੍ਰਿਤ ਵੇਲੇ ਕਰੇ, ਉਸ ਦੀ ਵਿਚਾਰ ਗੁਰਸਿੱਖਾਂ ਦੀ ਸੰਗਤਾਂ ਦੀ ਚੋਲੀ ਵਿੱਚ ਪਾਈ ਜਾਏ। ਸੋ ਇਸ ਸੇਵਾ ਦੇ ਵਾਸਤੇ ਸਿੱਖ ਕੌਮ ਦੇ ਮਹਾਨ ਵਿਦਵਾਨ ਬਹੁਤ ਹੀ ਸਤਿਕਾਰਯੋਗ ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲਿਆਂ ਨੂੰ ਬੇਨਤੀ ਕੀਤੀ ਗਈ। ਸੋ ਸਾਰੀ ਸੰਗਤ ਵੱਲੋਂ, ਪ੍ਰਬੰਧਕ ਸੇਵਾਦਾਰਾਂ ਵੱਲੋਂ ਅਸੀਂ ਉਹਨਾਂ ਨੂੰ ਜਿੱਥੇ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਸਤਿਕਾਰ ਭੇਟ ਕਰਦੇ ਹਾਂ, ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਬੜੇ ਹੀ ਵਿਦਵਤਾ ਦੇ ਨਾਲ ਗੁਰਬਾਣੀ ਦਾ ਸ਼ੁੱਧ ਪਾਠ ਪਾਠ ਦੀ ਸੰਥਾ ਔਰ ਇਹਦਾ ਕੀ ਸ਼ੁੱਧ ਉਚਾਰਨ ਹੈ ਔਰ ਉਹਦੇ ਕੀ ਸੰਖੇਪ ਅਰਥ ਨੇ, ਕਿਉਂਕਿ ਸਮੇਂ ਦੀ ਸੀਮਾ ਸੀ। ਸੋ ਆਓ ਜੋ ਬਾਕੀ ਵਿਚਾਰ ਰਹਿੰਦੀ ਹੈ ਉਸਨੂੰ ਅੱਜ ਸਰਵਣ ਕਰੀਏ। ਸਤਿਗੁਰੂ ਜੀ ਦੀ ਰਹਿਮਤ ਹੈ, ਮੈਂ ਕੱਲ੍ਹ ਵੀ ਸਤਿਕਾਰਯੋਗ ਗਿਆਨੀ ਜੀ ਹੋਰਾਂ ਨੂੰ ਬੇਨਤੀ ਕਰ ਰਿਹਾ ਸੀ ਕਿ ਜੇ ਕਿਤੇ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਇੰਝ ਹੋਵੇ, ਸ਼ਾਇਦ ਹੀ ਕੋਈ ਸੰਸਾਰ ਦਾ ਮਨੁੱਖ ਹੈ ਜਿਹੜਾ ਦੁਨੀਆਂ ਦੇ ਰਜੇਵੇਂ ਛੱਡ ਕੇ ਇਹ ਕਥਾ ਨਾ ਸੁਣੇ। ਕਿਉਂਕਿ ਜਦੋਂ ਅਸੀਂ ਗੁਰੂ ਦੀ ਬਾਣੀ ਦੀ ਕਥਾ ਕਰਾਂਗੇ ਦੁਨੀਆਂ ਸੁਣੇਗੀ, ਜਦੋਂ ਅਸੀਂ ਆਪਣੀ ਕਥਾ ਸ਼ੁਰੂ ਕਰਦੇ ਹਾਂ ਇਹ ਮੰਨਦੇ ਵੀ ਹਾਂ ਕਿ ਹਰ ਇਨਸਾਨ ਭੁੱਲਣਹਾਰ ਹੈ ਅਤੇ ਭੁੱਲਣਹਾਰ ਮਨੁੱਖ ਦੀ ਅਭੁੱਲ ਕਥਾ ਨਹੀਂ ਹੋ ਸਕਦੀ। ਸੋ ਆਓ ਸਮੇਂ ਨੂੰ ਸਫਲਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਬੁਲਾਵੋ ਇਉਂ ਨਾਨਕ ਦਾਸ ਬੋਲੇ। ਜਾਗਦੀ ਜੋਤ ਜ਼ਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਵ ਕਲਾ ਭਰਪੂਰ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੇਸ਼ ਅਤੇ ਵਿਦੇਸ਼ਾਂ ਵਿੱਚ ਮਨ ਵਚਨ ਕਰਮ ਕਰਕੇ ਜੁੜ ਬੈਠੀ ਸਾਧ ਸੰਗਤ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਾਤਸ਼ਾਹ ਨੇ ਅਪਾਰ ਕਿਰਪਾ ਕੀਤੀ ਹੈ ਇਹ ਉੱਦਮ ਤੇ ਪ੍ਰੇਰਨਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਨੂੰ ਬਖਸ਼ਿਸ਼ ਕੀਤੀ ਔਰ ਇਸ ਨਾਚੀਜ਼ ਦਾਸਰੇ ਨੂੰ ਇਸ ਸੇਵਾ ਕਰਨ ਦਾ ਅਵਸਰ ਪ੍ਰਾਪਤ ਹੋਇਆ। ਆਓ ਭਗਵਤੀ ਛੰਦ ਧੁੱਪ ਸਾਹਿਬ ਕੇ ਜ਼ਾਹਰ ਜ਼ਹੂਰ ਹੈ ਕੇ ਆਦਰ ਹਜ਼ੂਰ ਹੈ ਹਮੇ ਸੁਲ ਸਲਾਮ ਹੈ ਤਮਸੁਲ ਕਲਾਮ ਹੈ

کہ کامل کریم ہے کہ رازق رحیم ہے، کہ روزی دہند ہے کہ رازق رہند ہے، کریم الکمال ہے کہ حسن الجمال ہے، غنی الخراج ہے غریب النواز ہے، حریف الشکن ہے حراس الفکن ہے، کلنک پرناس ہے زمست النواس ہے، اگنج الغنیم ہے رضا ایک رحیم ہے، سمست الزباں ہے کہ صاحب کے راں ہے، کہ نرکن پرناس ہے بہشت النواس ہے، کہ سرب الگون ہے ہمیش الروند ہے، تمام التمیز ہے سمست العزیز ہے، پرم پرم عیس ہے سمست العزیز ہے، ادیس العلیک ہے ہمیش الابیک ہے، زمین الزما ہے عمیق الاما ہے، کریم الکمال ہے کہ جرت جمال ہے، کہ چلنگ پرکاش ہے کہ متو سباس ہے، کہ اجب سروپ ہے کہ متو بے بھوت ہے، کہ متو پرسا ہے کہ آتم پرواہ ہے، کیا چلنگ اننگ ہے کیا متو ابھنگ ہے، تو ساسنگ جی اس چھند کا نام بھگوتی چھند ہے. میں کل بھی بینتی کی تھی، کسی سجن کا فون آیا کیوں جی اتنے بھگوتی ہے، ایک بھگوتی ہے، اتنے بھگوتی کا کی مطلب ہے؟ میں کیا ایک بھگوتی اکھر دیوی واسطے ورتیا جاتا ہے، سنگا دے اندر بھگوتی اکھر شری صاحب لئی کرپان لئی ورتیا جاتا ہے، اور یہ جڑا بھگوتی چھند ہے یہ چھندا بندی کا ایک چھند ہے جس کی چال جس کا تول بالکل وکھرا ہے، یہ نہ اس بھگوتی نال سبندھ ہے نہ اس بھگوتی نال سبندھ. ہوں تسی نوٹ کیتا ہوگا کہ یہ بہت سارے اکھر فارسی دے، تے ان اکھراں دا اچارن کرن واسطے جڑا وچکارلے اکھر نو اونکڑ آتا ہے انہوں لازمی طور تے بولنا ہے. جس طرح زمین ال ہے، حسنل ہے، حریف ال ہے، اس اونکڑ نو بولے تو بنا او دا شدھ اچارن نہیں ہو سکتا. اور فارسی دے اکھروں وچ جتھے اکھر دے پیر وچ بلی لگی ہوئی ہے انہوں زمین ال، غریب ال، حریف ال اس طرح اچارتا، کیونکہ جدو تیکر اسی اس طرح اچارن نہیں کریں گے وہ فارسی دے اکھر نہیں بن سکتے. تو آرمب پہلی پنکتی آیا کہ ظاہر ظہور ہے، ہر بندی پرنٹڈ ہے، جنہوں نے اس سے اچارن کا پتا نہیں وہ اکثر ٹپلا کھا جاتے. تو یہ پاٹھ کرنا کہ ظاہر، ظاہر کا مطلب ہے پرتکش، ظہور کا مطلب ہے جو اس کا پربھاو ہے، وہ پرماتما دا پربھاو پرگٹ ہے، لکیا ہویا نہیں.
ਪਰ ਕਈਆਂ ਨੂੰ ਨਜ਼ਰ ਆਉਂਦਾ, ਕਈਆਂ ਨੂੰ ਨਹੀਂ ਆਉਂਦਾ। ਜਿਨ੍ਹਾਂ ਦੀਆਂ ਅੱਖਾਂ ਉੱਤੇ ਮਾਇਆ ਦੀ ਪੱਟੀ ਆ, ਉਹਨਾਂ ਨੂੰ ਨਹੀਂ ਨਜ਼ਰ ਆਉਂਦਾ, ਉਹਨਾਂ ਨੂੰ ਮਾਇਆ ਹੀ ਨਜ਼ਰ ਆਉਂਦੀ। ਛੋਟੇ ਹੁੰਦਿਆਂ ਇੱਕ ਆਮ ਮੁਹਾਵਰਾ ਬਜ਼ੁਰਗਾਂ ਤੋਂ ਸੁਣਦੇ ਸਨ, ਬਈ ਤਿੰਨ ਬੰਦੇ ਤੁਰੇ ਜਾ ਰਹੇ ਸਨ ਜੰਗਲ ਵਿੱਚ। ਚਿੱਤਰ ਬੋਲਿਆ, ਉਹਦੀ ਆਵਾਜ਼ ਸੁਣ ਕੇ ਜਿਹੜਾ ਬੰਦਾ ਪਹਿਲਵਾਨ ਸੀ ਉਹ ਆਉਂਦਾ, ਚਿੱਤਰ ਕਹਿ ਰਿਹਾ ਖਾ ਕਿਉਂ ਤੇ ਕਰ ਕਸਰ, ਤੇ ਜਿਹੜਾ ਬਾਣੀਆ ਸੀ ਜਾਂ ਸਬਜ਼ੀ ਵੇਚਣ ਵਾਲਾ ਸੀ ਕਹਿੰਦਾ ਨਹੀਂ, ਇਹ ਕਹਿ ਰਿਹਾ ਕਿਉਂ ਤੇਲ ਅਦਰਕ, ਤੇ ਜਿਹੜਾ ਰੱਬ ਦਾ ਭਗਤ ਸੀ ਉਹ ਕਹਿੰਦਾ ਕਹਿ ਰਿਹਾ ਸੁਭਾਨ ਤੇਰੀ ਕੁਦਰਤ। ਲਓ ਚਿੱਤਰ ਤੇ ਕੋਈ ਬੋਲੀ ਬੋਲਿਆ, ਪਰ ਉਹਨਾਂ ਤਿੰਨਾਂ ਨੇ ਉਹਦੇ ਵੱਖ ਵੱਖ ਅਰਥ ਕਰਤੇ। ਹੁਣ ਜਿਹਨੂੰ ਤੇ ਪਰਮੇਸ਼ੁਰ ਦਾ ਜ਼ਹੂਰ ਨਜ਼ਰ ਆਉਂਦਾ ਉਹ ਤੇ ਕਹਿੰਦਾ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲੱਗੇ, ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਰਹੇ, ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਰ। ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਨੇ ਕਿ ਜ਼ਾਹਰ ਜ਼ਹੂਰ ਹੈ, ਉਹ ਮੇਰਾ ਅਕਾਲ ਪੁਰਖ ਪਰਮਾਤਮਾ ਜ਼ਾਹਰ ਹੈ, ਪ੍ਰਗਟ ਹੈ, ਲੁਕਿਆ ਛਿਪਿਆ ਨਹੀਂ। ਉਹਦਾ ਜਿਹੜਾ ਜ਼ਹੂਰ ਹੈ ਉਹ ਵੀ ਨਜ਼ਰ ਆਉਂਦਾ, ਪਰ ਉਹਨਾਂ ਨੂੰ ਜਿਹੜੇ ਉਸ ਨਾਲ ਜੁੜੇ ਹੋਏ ਨੇ, ਤੇ ਜਿਹੜੇ ਜੁੜੇ ਹੋਏ ਨੇ ਉਹ ਕਹਿਣ ਕਿ ਹਾਜ਼ਰ ਹਜ਼ੂਰ ਹੈ। ਅਸੀਂ ਕਹਿ ਦਿੰਦੇ ਹਾਂ ਜੀ ਗੁਰਦੁਆਰੇ ਬਹਿ ਕੇ ਝੂਠ ਨਾ ਬੋਲੋ, ਜਿਹਦਾ ਅਰਥ ਇਹ ਹੁੰਦਾ ਕਿ ਬਾਹਰ ਜਾ ਕੇ ਬੋਲੋ। ਨਹੀਂ ਭਾਈ, ਜਿਹੜਾ ਅਕਾਲ ਪੁਰਖ ਇੱਥੇ ਬੈਠਾ ਉੱਥੇ ਵੀ ਬੈਠਾ। ਸਿੰਘ ਸਾਹਿਬ ਨੇ ਠੀਕ ਕਿਹਾ ਕਿ ਸਮਾਂ ਬੜਾ ਸੀਮਤ ਸੀ, ਮੈਂ ਸਿਰਫ ਅੱਖਰੀ ਅਰਥ ਉਚਾਰਨ ਤੱਕ ਹੀ ਆਪਣੇ ਆਪ ਨੂੰ ਸੀਮਤ ਰੱਖਿਆ, ਪਰ ਜੇ ਇੱਕ ਇੱਕ ਅੱਖਰ ਦੀ ਵਿਆਖਿਆ ਕਰਨ ਲੱਗੀ ਹੈ ਤੇ ਬਹੁਤ ਲੰਬੇਰੀ ਵਿਆਖਿਆ, ਪਰ ਇਹ ਮੁੱਢਲਾ ਯਤਨ ਹੈ। ਤੁਸੀਂ ਬੜਾ ਸਲਾਹਿਆ ਹੈ, ਇਹਨੂੰ ਪ੍ਰਵਾਨ ਕੀਤਾ ਹੈ, ਤੇ ਇਸ ਤੋਂ ਅਗਲਾ ਜਿਹੜਾ ਯਤਨ ਹੈ ਹੋਰ ਵੀ ਬਰੀਕੀ ਨਾਲ ਆਪਾਂ ਬਾਣੀ ਦੀ ਵਿਚਾਰ ਕਰਾਂਗੇ। ਤੋ ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ, ਹਮੇਸ਼ੂ ਸਲਾਮ ਹੈ। ਹਮੇਸ਼ੂ ਦਾ ਮਤਲਬ ਹੈ ਹਮੇਸ਼ਾ, ਸਲਾਮ ਦਾ ਮਤਲਬ ਹੈ ਸਲਾਮਤ ਕਾਇਮ, ਉਹਦੀ ਅਸੀਂ ਨੂੰ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ। ਰੋਜ਼ ਅਸੀਂ ਪੜ੍ਹਦੇ ਹਾਂ ਤੂੰ ਸਦਾ ਸਲਾਮਤ ਨਿਰੰਕਾਰ। ਸਮਸਤੁਲ ਕਲਾਮ ਹੈ, ਕਲਾਮ ਕਹਿੰਦੇ ਨੇ ਬੋਲੀ ਨੂੰ, ਮੈਂ ਬੋਲ ਰਿਹਾ ਇਹ ਕਲਾਮ ਹੈ, ਪਰ ਇਸ ਬੋਲੀ ਦੇ ਪਿੱਛੇ ਉਹ ਅਕਾਲ ਪੁਰਖ ਦੀ ਸੱਤਿਆ ਕੰਮ ਕਰ ਰਹੀ ਹੈ। ਜੇ ਉਹਦੀ ਜੋਤ ਨਾ ਹੁੰਦੇ ਮੈਂ ਬੋਲ ਨਹੀਂ ਸਕਦਾ। ਇਸ ਲਈ ਉਹ ਪਰਮਾਤਮਾ ਸਭ ਦੀ ਬੋਲੀ ਵੀ ਹੈ, ਤਥਾ ਬੋਲੀ ਦੀ ਸ਼ਕਤੀ ਵੀ ਹੈ ਕਿ ਸਾਹਿਬ ਦਿਮਾਗ ਹੈ। ਹੁਣ ਦਿਮਾਗ ਦੇ ਗੱਗੇ ਦੇ ਪੈਰ ਵਿੱਚ ਬਿੰਦੀ ਹੈ। ਆਮ ਅਸੀਂ ਆਪਣੀ ਠੇਠ ਪੰਜਾਬੀ ਦਿਮਾਗ ਕਹਿ ਦਿੰਦੇ, ਪਰ ਇੱਥੇ ਇਹਨੂੰ ਕਹਿਣਾ ਦਿਮਾਗ। ਹੇ ਅਕਾਲ ਪੁਰਖ ਜੀ, ਤੁਸੀਂ ਸਾਹਿਬ ਦਿਮਾਗ ਹੋ। ਸਾਹਿਬ ਦਿਮਾਗ ਉਸਨੂੰ ਕਿਹਾ ਜਾਂਦਾ ਜਿਹੜਾ ਸਿਆਣਪ ਦਾ ਬਹੁਤ ਪੁੰਜ ਹੋਵੇ। ਜਿਵੇਂ ਇੱਕ ਆਮ ਕਹਾਵਤ ਹੈ ਜੀ, ਰਾਵਣ ਦੇ ਦਸ ਸਿਰ, ਦਸ ਸਿਰ ਕਿਸੇ ਦੇ ਨਹੀਂ ਹੋ ਸਕਦੇ। ਇੱਕ ਮੁੰਡੀ ਦੇ ਨਾਲ ਦਸ ਸਿਰ ਕਿਵੇਂ ਅਟਕੇ? ਉਹਦੇ ਕੋਲ ਦਿਮਾਗ ਬੜਾ ਸੀ, ਉਹਨੇ ਵੇਦ ਯਾਦ ਕੀਤੇ ਹੋਏ ਸਨ। ਭਾਵ ਜਿਸਦਾ ਦਿਮਾਗ ਬਹੁਤ ਉੱਚਾ ਮਹਾਨ, ਉਹਨੂੰ ਸਾਹਿਬ ਦਿਮਾਗ ਕਹਿੰਦੇ। ਕਿ ਹੁਸਨ ਚਿਰਾਗ ਹੈ, ਹੁਸਨ ਕਹਿੰਦੇ ਨੇ ਸੁੰਦਰਤਾ, ਖੂਬਸੂਰਤੀ। ਚਿਰਾਗ ਦਾ ਮਤਲਬ ਹੈ ਦੀਵਾ, ਤੁਸੀਂ ਸੁੰਦਰਤਾ ਤੇ ਦੀਪਕ ਹੋ। ਭਾਵੇਂ ਜਿਤਨੀ ਸੁੰਦਰਤਾ ਸੰਸਾਰ ਵਿੱਚ ਹੈ ਇਹ ਸਭ ਤੁਹਾਡੀ ਕਿਰਪਾ ਨਾਲ ਹੈ। ਭਾਵ ਤੁਸੀਂ ਸੋਹਣਿਆਂ ਦੇ ਸੋਹਣੇ ਹੋ।
ਜਿਤਨੇ ਵੀ ਸੋਹਣੇ ਕਹੀਏ ਤੁਸੀਂ ਉਸ ਤੋਂ ਵੀ ਸੋਹਣੇ। ਰੋਜ਼ ਤੁਸੀਂ ਪੜ੍ਹਦੇ ਹੋ ਸੱਤ ਸੌ ਸੁਖ ਸਵਸਥ ਆਤ ਬਾਣੀ ਬਰਮਾਓ ਸੱਤ ਸੁਹਾਣ ਸਦਾ ਮਨ ਚਾਓ। ਉਹ ਇਤਨਾ ਸੋਹਣਾ ਹੈ, ਉਹ ਸਦਾ ਕਾਇਮ ਰਹਿਣ ਵਾਲਾ ਹੈ। ਫਿਰ ਪਾਤਸ਼ਾਹ ਕਹਿੰਦੇ ਕਿ ਕਾਮਲ ਕਰੀਮ ਹੈ, ਕਾਮਲ ਤੇ ਕਰੀਮ ਦੋ ਅੱਖਰ। ਕਾਮਲ ਦਾ ਮਤਲਬ ਹੈ ਮੁਕੰਮਲ, ਕਰੀਮ ਦਾ ਮਤਲਬ ਹੈ ਬਖਸ਼ਿਸ਼ ਕਰਨ ਵਾਲਾ। ਤੁਸੀਂ ਬਖਸ਼ਿਸ਼ ਕਰਨ ਵਿੱਚ ਪੂਰੀ ਤਰ੍ਹਾਂ ਕਾਮਲ ਹੋ, ਤੁਹਾਡੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਕਮੀ ਨਹੀਂ, ਸਾਡੇ ਵਿੱਚ ਹੀ ਕਮੀ ਹੈ। ਅਸੀਂ ਉਹਦੀ ਬਖਸ਼ਿਸ਼ ਲੈ ਨਹੀਂ ਸਕਦੇ। ਉਹ ਤਾਂ ਕਾਮਲ ਕਰੀਮ ਹੈ ਕਿ ਰਾਜ਼ਕ ਰਹੀਮ ਹੈ। ਹੁਣ ਰਾਜ਼ਕ ਦੇ ਪੈਰ ਵਿੱਚ ਜੱਜੇ ਦੇ ਬਿੰਦੀ ਹੈ, ਇਹਨੂੰ ਰਾਜ਼ਕ ਨਹੀਂ ਕਹਿਣਾ, ਰਾਜ਼ਕ ਕਹਿੰਦੇ। ਰਾਜ਼ਕ ਦਾ ਮਤਲਬ ਹੈ ਰੋਜ਼ੀ ਦੇਣ ਵਾਲਾ, ਰਹੀਮ ਦਾ ਮਤਲਬ ਹੈ ਰਹਿਮ ਤੇ। ਜੇ ਕੋਈ ਉਸ ਦੀ ਭਗਤੀ ਕਰਦਾ ਤਾਂ ਵੀ ਰੋਜ਼ੀ ਦਿੰਦਾ, ਜੇ ਕੋਈ ਨਹੀਂ ਕਰਦਾ ਤਾਂ ਵੀ ਰੋਜ਼ੀ ਦਿੰਦਾ। ਅਸੀਂ ਵੀ ਇਹ ਕੰਮ ਕਰ ਸਕਦੇ। ਸਾਡੀ ਜੇ ਕੋਈ ਇੱਕ ਵਾਰੀ ਗੱਲ ਨਾ ਮੰਨੇ, ਦੂਜੀ ਵਾਰੀ ਇਹਨੇ ਜੇ ਹੁਣ ਤੂੰ ਆਇਆ ਨਾ ਇੱਥੇ, ਮੈਂ ਤੇਰੇ ਨਾਲ ਬੁਰੀ ਕਰਾਂਗਾ। ਪਰ ਵਾਹਿਗੁਰੂ ਐਸਾ ਨਹੀਂ ਕਰਦਾ। ਕਲਗੀਆਂ ਵਾਲੇ ਪਾਤਸ਼ਾਹ ਦਾ ਇੱਕ ਸੁਨੇਹਾ ਹੈ, ਜਿਨਨ ਕੀ ਪ੍ਰਤਪਾਲ ਕਰੇ ਨਿਤ ਸੰਤ ਵਾਲ ਗਨੀਮਨ ਗਾਰੇ, ਪੱਠ ਪਸੂ ਨਗ ਨਾਗ ਨਰਾਦਬ ਸਰਬ ਸਮੇ ਸਭ ਕੋ ਪ੍ਰਤਪਾਲੇ। ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ, ਕਲ ਕੇ ਨਹੀਂ ਕਰਮ ਵਿਚਾਰੇ, ਦੀਨ ਦਿਆਲ ਦਇਆ ਨਿਧ, ਦੋਖਣ ਦੇਖਤ ਹੈ ਪਰ ਦੇਤ ਨਾ। ਸਾਡੀਆਂ ਸਭ ਕਮੀਆਂ ਜਾਣਦਾ ਹੈ ਪਰ ਫਿਰ ਵੀ ਦੇਣ ਤੋਂ ਨਹੀਂ ਥੱਕਦਾ। ਤੋ ਰਾਜ਼ਕ ਰਹੀਮ ਹੈ ਕਿ ਰੋਜ਼ੀ ਦੇਹਿੰਦ ਹੈ। ਪਿੱਛੇ ਦਿਹਾਂਦਾ ਸੀ ਤੇ ਦਿਹਿੰਦ ਹੈ, ਉਹਨੂੰ ਗਲਤ ਨਹੀਂ ਕਹਿਣਾ, ਇਹਨੂੰ ਠੀਕ ਨਹੀਂ। ਇਹ ਪਾਤਸ਼ਾਹ ਦੀ ਕਵਿਤਾ ਦਾ ਤੋਲ ਹੈ। ਤੁਸੀਂ ਰੋਜ਼ੀ ਦੇਣ ਵਾਲੇ ਹੋ ਕਿ ਰਾਜ਼ਕ ਰਹਿੰਦ ਹੈ, ਤੁਸੀਂ ਰੋਜ਼ੀ ਦੇਣ ਵਾਲੇ ਹੋ ਔਰ ਬੰਧਨਾਂ ਤੋਂ ਮੁਕਤ ਕਰਨ ਵਾਲੇ ਵੀ ਤੁਸੀਂ ਹੋ। ਕਰੀਮੁਲ ਕਮਾਲ ਹੈ, ਤੁਸੀਂ ਦਿਆਲੂ ਹੋ, ਬਖਸ਼ਿਸ਼ ਕਰਨ ਵਾਲੇ ਹੋ, ਪਰ ਕਮਾਲ ਦਰਜ ਤੁਹਾਡੀ ਉਸ ਬੇਅੰਤ ਦਿਆਲਤਾ ਨੂੰ ਕੋਈ ਵਰਣਨ ਨਹੀਂ ਕਰ ਸਕਦਾ। ਇਸੇ ਲਈ ਪਾਤਸ਼ਾਹ ਕਹਿੰਦੇ ਜੇਵਾ ਏਕ ਕਮਨ ਗੁਣ ਕਹੀ, ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨ ਗਿਣੀ ਨਹੀਂ। ਕਿ ਹੁਸਨ ਜਮਾਲ ਹੈ, ਤੁਸੀਂ ਖੂਬਸੂਰਤੀ ਦੇ। ਜਮਾਲ ਦਾ ਮਤਲਬ ਹੈ ਜਿਹਨੂੰ ਸਿਖਰ ਕਹਿੰਦੇ, ਸਿਖਰ ਹੋ। ਤੁਹਾਡੇ ਨਾਲੋਂ ਸੋਹਣਾ ਹੋਰ ਕੋਈ ਨਹੀਂ, ਤੁਸੀਂ ਸੋਹਣਿਆਂ ਦੇ ਵੀ ਸੋਹਣੇ। ਪਰ ਗਨੀਮੁਲ ਖਿਰਾਜ ਹੈ, ਗਨੀਮ ਕਹਿੰਦੇ ਨੇ ਅਹੰਕਾਰੀ ਬੰਦਿਆਂ ਨੂੰ, ਆਕੀ ਬੰਦਿਆਂ ਨੂੰ। ਕਿਉਂਕਿ ਬਾਣੀ ਚ ਲਿਖਿਆ ਹਰ ਜੀ ਅਹੰਕਾਰ ਨਾ ਭਾਵੇ, ਵੇਦ ਕੂਕ ਸੁਣਾਵੇ। ਪਰਮੇਸ਼ਰ ਨੂੰ ਅਹੰਕਾਰ ਬਿਲਕੁਲ ਚੰਗਾ ਨਹੀਂ ਲੱਗਦਾ। ਪੁਰਾਣੇ ਬਜ਼ੁਰਗ ਕਿਹਾ ਕਰਦੇ ਸਨ ਅਹੰਕਾਰਿਆ ਸੋ ਮਾਰਿਆ, ਜਿਹੜਾ ਅਹੰਕਾਰ ਵਿੱਚ ਆ ਗਿਆ ਸਮਝ ਲਓ ਉਸਨੇ ਆਪਣੀਆਂ ਬੇੜੀਆਂ ਵਿੱਚ ਵੱਟੇ ਪਾ ਲਏ। ਸੋ ਤੁਸੀਂ ਗਨੀਮਾਂ ਨੂੰ ਖਰਾਜ, ਖਰਾਜ ਦਾ ਮਤਲਬ ਹੈ ਟਿਕਸ ਲੈਣਾ। ਜਿਹੜੇ ਅਹੰਕਾਰੀ ਨੇ, ਜਿਹੜੇ ਆਕੀ ਨੇ, ਉਹਨਾਂ ਤੋਂ ਤੁਸੀਂ ਖਰਾਜ ਟੈਕਸ ਵਸੂਲ, ਭਾਵ ਉਹਨਾਂ ਨੂੰ ਸਜ਼ਾ ਵੀ ਦਿੰਦੇ। ਗਰੀਬ ਉਲ ਨਿਵਾਜ ਹੈ, ਜਿਹੜੇ ਨਿਮਾਣੇ ਨੇ, ਨਤਾਣੇ ਨੇ, ਮਸਕੀਨ ਨੇ, ਉਹਨਾਂ ਨੂੰ ਤੁਸੀਂ ਨਿਵਾਜਦੇ ਵੀ ਹੋ। ਇਸੇ ਲਈ ਬਾਣੀ ਚ ਲਿਖਿਆ ਨਾ, ਜਿਨ੍ਹਾਂ ਦਾ ਕੋਈ ਨਹੀਂ ਉਹਨਾਂ ਦਾ ਤੂੰ ਹੈ। ਨਿਮਾਣਿਆਂ ਦਾ ਮਾਣ ਹੈ, ਨਤਾਣਿਆਂ ਦਾ ਤਾਣ ਹੈ। ਹਰਜੀ ਉਹ ਨਿਮਾਣਿਆਂ ਤੂੰ ਮਾਣ, ਨਚੀਜਿਆਂ ਚੀਜ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕੋ ਕੁਰਬਾਨ। ਹਰੀ ਫੁੱਲ ਸ਼ਿਕੰਦ ਹੈ, ਸ਼ਿਕੰਦ ਦਾ ਮਤਲਬ ਹੁੰਦਾ ਤੋੜ ਦੇਣਾ, ਇਹ ਫਾਰਸੀ ਦੇ ਅੱਖਰ, ਤੋੜ ਦੇਣਾ। ਜਿਹੜੇ ਹਰੀਫ ਨੇ, ਜਿਹੜੇ ਵੈਰੀ ਨੇ, ਜਿਹੜੇ ਦੁਸ਼ਟ ਨੇ,
ਜਿਹੜੇ ਉਸ ਦੇ ਪਿਆਰਿਆਂ ਨੂੰ ਸਤਾਉਂਦੇ ਨੇ ਉਹਨਾਂ ਨੂੰ ਤੁਸੀਂ ਸਿਕੰਨ ਤੋੜ ਦਿੰਦੇ ਹੋ, ਉਹਨਾਂ ਦਾ ਹੰਕਾਰ ਤੋੜ ਦਿੰਦੇ ਹੋ। ਤੁਸੀਂ ਰੋਜ਼ ਪੜ੍ਹਦੇ ਹੋ, ਹਰ ਯੁਗ ਯੁਗ ਭਗਤ ਉਪਾਇਆ ਪੈਜ ਲਖਦਾ ਆਇਆ ਰਾਮ ਰਾਜੇ, ਹਰ ਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਰਹੇ। ਹਰੀ ਪੁਰਸ਼ ਸਿਕੰਨ ਹੈ, ਹੇਰਾ ਸੁਲ ਫਿਕਨ ਹੈ, ਤੁਹਾਡੇ ਨੇੜੇ ਕਿਸੇ ਤਰ੍ਹਾਂ ਦਾ ਡਰ ਨਹੀਂ ਹੈ। ਫਿਕਨ ਦਾ ਮਤਲਬ ਹੈ ਦੂਰ ਕਰ, ਤੁਸੀਂ ਹਰ ਤਰ੍ਹਾਂ ਦੇ ਡਰ ਨੂੰ ਦੂਰ ਕਰ। ਇਸ ਲਈ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਫਰਮਾਇਆ, ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਕਲੰਕੰ ਪ੍ਰਣਾਸ, ਜਿਹੜੇ ਕਲੰਕ ਹਨ, ਦੋਸ਼ ਹਨ, ਐਬ ਹਨ, ਉਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਨਾਸ ਕਰੋ। ਜਿਹੜਾ ਪਰਮੇਸ਼ੁਰ ਦਾ ਸਿਮਰਨ ਕਰਨ ਲੱਗ ਪਵੇ ਉਹਦੇ ਵੱਡੇ ਤੋਂ ਵੱਡੇ ਦੋਸ਼ ਖਤਮ ਹੋ ਜਾਣ, ਉਹਦੀ ਲੋਕ ਪੂਜਾ ਕਰਨ ਲੱਗ ਪੈਂਦੇ। ਸਮਸਤੁਲ ਨਿਵਾਸ ਹੈ, ਇਹ ਨਹੀਂ ਕਿ ਤੁਸੀਂ ਇੱਥੇ ਹੈ ਤੇ ਉੱਥੇ ਨਹੀਂ, ਨਹੀਂ ਤੁਸੀਂ ਸਭ ਜਗ੍ਹਾ ਨਿਵਾਸ ਕਰ। ਸਮਸਤੁਲ ਦਾ ਮਤਲਬ ਸਾਰੀ ਜਗ੍ਹਾ ਤੁਹਾਡਾ ਵਾਸ ਹੈ। ਅਗੰਜੁਲ ਗਨੀਮ ਹੈ, ਤੁਸੀਂ ਕਿਸੇ ਗਨੀਮ ਤੋਂ ਦਬਾਏ ਨਹੀਂ ਜਾਂਦੇ, ਭਾਵ ਐਸਾ ਕੋਈ ਨਹੀਂ ਜਿਹੜਾ ਤੁਹਾਨੂੰ ਆਪਣੇ ਪ੍ਰਭਾਵ ਥੱਲੇ ਲਿਆ ਸਕੇ। ਰਜ਼ਾਇਕ ਰਹੀਮ ਹੈ, ਤੁਸੀਂ ਨਿਸ਼ਚੇ ਰੋਜ਼ੀ ਦੇਣ ਵਾਲੇ ਹੋ ਪਰ ਬੜੇ ਰਹਿਮ ਦਿਲ ਹੋ। ਸਮਸਤ ਜ਼ੁਬਾਨ ਹੈ, ਤੁਸੀਂ ਸਾਰਿਆਂ ਦੀ ਬੋਲੀ ਹੋ। ਮੈਂ ਪਹਿਲਾਂ ਵੀ ਕਿਹਾ ਕਿ ਜੇ ਮੈਂ ਬੋਲਦਾ ਤਾਂ ਉਹਦੀ ਕਿਰਪਾ ਨਾਲ, ਜੇ ਤੁਸੀਂ ਸੁਣਦੇ ਹੋ ਤਾਂ ਉਹਦੀ ਕਿਰਪਾ ਨਾਲ। ਭਾਵ ਉਹ ਸਾਰਿਆਂ ਦੀ ਬੋਲੀ ਵੀ ਉਹ ਹੋਈ ਹੈ ਕਿ ਸਾਹਿਬ ਕਿਰਾ ਹੈ, ਤੁਸੀਂ ਸਭ ਤੋਂ ਵੱਡੇ ਸਾਹਿਬ, ਤੁਹਾਡਾ ਕੋਈ ਮੁਕਾਬਲਾ ਨਹੀਂ, ਤੁਹਾਡੀ ਕੋਈ ਬਰਾਬਰੀ ਨਹੀਂ ਕਰ ਸਕਦਾ। ਤੇ ਨਰਕੰ ਪ੍ਰਣਾਸ, ਤੁਸੀਂ ਨਰਕਾਂ ਦੇ ਡਰ ਨੂੰ ਖਤਮ ਕਰਨ ਵਾਲੇ ਹੋ। ਬਹਿਸਤੁਲ ਨਿਵਾਸ, ਨਰਕ ਅਤੇ ਬਹਿਸ ਇਹ ਦੋ ਅੱਖਰ ਆਮ ਪ੍ਰਚਲਿਤ ਨੇ। ਅਸੀਂ ਸੁਰਗ ਨਰਕ ਕਹਿੰਦੇ ਹਾਂ, ਦੂਸਰੇ ਲੋਕ ਦੋਜਕ ਤੇ ਬਹਿਸ ਕਹਿੰਦੇ। ਤੁਸੀਂ ਦੋਜਕਾਂ ਦਾ ਡਰ ਦੂਰ ਕਰਨ ਵਾਲੇ ਤੇ ਬਹਿਸਤੁਲ ਨਿਵਾਸ ਨੇ, ਸਵਰਗਾਂ ਵਿੱਚ ਨਿਵਾਸ ਦੇਣ ਵਾਲੇ। ਸੱਚਮੁੱਚ ਜਿਹੜਾ ਪਰਮੇਸ਼ਵਰ ਦੀ ਭਗਤੀ ਕਰਦਾ ਉਹ ਹਰ ਹਾਲਤ ਵਿੱਚ ਸਵਰਗ ਵਿੱਚ, ਤੇ ਜਿਹੜਾ ਹਰ ਵੇਲੇ ਵਿਕਾਰਾਂ ਵਿੱਚ ਫਸਿਆ ਹੋਇਆ ਉਹ ਨਰਕ ਵਿੱਚ। ਕਿ ਸਰਬੁਲ ਗਵੰਨ ਹੈ, ਗਵੰਨ ਦਾ ਮਤਲਬ ਹੁੰਦਾ ਪਹੁੰਚ, ਗਮਤਾ, ਤੁਸੀਂ ਹਰ ਜਗ੍ਹਾ ਤੇ ਪਹੁੰਚ। ਬੰਦੇ ਨੂੰ ਪਹੁੰਚਿਆਂ ਦੇਰ ਲੱਗੇ ਪਰ ਵਾਹਿਗੁਰੂ ਜੀ ਤੇ ਸਾਡੇ ਅੰਗ ਸਨ। ਹਮੇਸ਼ੂ ਰਵੰਨ ਹੈ, ਹਮੇਸ਼ੂ ਦਾ ਮਤਲਬ ਹਮੇਸ਼ਾ ਹੀ, ਤੁਸੀਂ ਰਵੰਨ ਸੁੰਦਰ ਰੂਪ ਹੋ, ਤੁਹਾਡੀ ਜੀਵਨ ਰੋ ਸਾਰਿਆਂ ਵਿੱਚ ਚੱਲ ਰਹੀ ਹੈ। ਤਮਾਮੁਲ ਤਮੀਜ਼ ਹੈ, ਤਮੀਜ਼ ਹੁੰਦਾ ਹੈ ਸਲੀਕਾ, ਤਰੀਕਾ, ਪਛਾਣ। ਤਮਾਮੁਲ ਤੁਹਾਨੂੰ ਹਰ ਤਰ੍ਹਾਂ ਦੀ ਤਮੀਜ਼ ਹੈ, ਇਹ ਨਹੀਂ ਕਿ ਫਲਾਣੇ ਨੂੰ ਆਹ ਗੱਲ ਆਉਂਦੀ ਹੈ ਤੇ ਆਹ ਨਹੀਂ ਆਉਂਦੀ, ਤੁਹਾਨੂੰ ਸਭ ਕੁਝ ਆਉਂਦਾ। ਸਮਸਤੁਲ ਅਜ਼ੀਜ਼ ਹੈ, ਤੁਸੀਂ ਸਾਰਿਆਂ ਦੇ ਪਿਆਰੇ ਹੋ, ਹਰ ਕੋਈ ਤੁਹਾਨੂੰ ਪਿਆਰ ਕਰਦਾ ਹੈ, ਹਰ ਕੋਈ ਤੁਹਾਡਾ ਸਤਿਕਾਰ ਕਰਦਾ। ਪਰੰਗ ਪਰਮ ਈਸ ਹੈ, ਪਰੰਗ ਕਹਿੰਦੇ ਨੇ ਵੱਡੇ, ਤੁਸੀਂ ਵੱਡਿਆਂ ਤੋਂ ਵੱਡੇ ਈਸ, ਈਸ ਕਹਿੰਦੇ ਰਾਜੇ, ਭਾਵ ਤੁਸੀਂ ਰਾਜਿਆਂ ਦੇ ਵੀ ਰਾਜੇ ਹੋ। ਸਮਸਤੁਲ ਅਧੀਸ ਹੈਗੇ ਹਰ ਜਗ੍ਹਾ ਪਰ ਅਧੀਸ ਨਜ਼ਰ ਨਹੀਂ ਆਉਂਦੀ। ਕਈ ਵਿਦਵਾਨਾਂ ਨੇ ਇਹਦਾ ਅਰਥ ਕੀਤਾ ਆਦਿ ਈਸ, ਜਿਹੜਾ ਮੁੱਢ ਤੋਂ ਰਾਜਾ ਉਹਨੂੰ ਕਦੇ ਕਿਸੇ ਨੇ ਅੱਜ ਤੱਕ ਚੈਲੇਂਜ ਨਹੀਂ ਕੀਤਾ, ਉਹਦੀ ਕੋਈ ਬਰਾਬਰੀ ਨਹੀਂ ਕਰ ਸਕਿਆ। ਅਧੀਸੁਲ ਅਲੇਖ, ਤੁਹਾਡਾ ਕੋਈ ਵਿਸ਼ੇਸ਼ ਦੇਸ਼ ਵੀ ਨਹੀਂ ਤੇ ਅਲੇਖ ਤੁਹਾਡਾ ਚਿੱਤਰ ਵੀ ਕੋਈ ਨਹੀਂ ਲਿਖ ਸਕਦਾ, ਤਥਾ ਤੁਹਾਡਾ ਕੋਈ ਲੇਖਾ ਨਹੀਂ ਲਿਖ ਸਕਦਾ। ਹਮੇਸ਼ੁਲ ਅਵੇਖ, ਹਮੇਸ਼ਾ ਤੁਸੀਂ ਭੇਖ ਰਹਿ ਤੋ। ਇਹ ਪਹਿਲੇ ਦਿਨ ਬੇਨਤੀ ਕੀਤੀ ਸੀ ਕਿ ਕੁਝ ਅੱਖਰ
ਜਿਨ੍ਹਾਂ ਦੇ ਆਰੰਭ ਵਿੱਚ ਐੜਾ ਲੱਗ ਜਾਂਦਾ ਉਹਨੂੰ ਨੈਗੇਟਿਵ ਬਣਾ ਦਿੰਦਾ। ਹਮੇਸ਼ੁਲ ਹਮੇਸ਼ਾ ਅਭੇਖ, ਤੁਹਾਡਾ ਕੋਈ ਭੇਕ ਪਹਿਰਾਵਾ ਖਾਸ ਨਹੀਂ। ਜ਼ਮੀਨ ਉਲ ਜ਼ਮਾਂ ਹੈ, ਜ਼ਮੀਨ ਕਹਿੰਦੇ ਨੇ ਧਰਤੀ ਨੂੰ, ਜ਼ਮਾਂ ਕਹਿੰਦੇ ਆਸਮਾਨ। ਤੁਸੀਂ ਧਰਤੀ ਵਿੱਚ ਵੀ ਹੋ, ਆਸਮਾਨ। ਤੁਸੀਂ ਰੋਜ਼ ਪੜ੍ਹਦੇ ਹੋ ਜਲ ਥਲ ਮਈਅਰ ਪੂਰਿਆ, ਸਵਾਮੀ ਸਿਰਜਣਹਾਰ, ਅਣਗ ਪਹੰਤ ਹੋਏ ਪਸਰਿਆ, ਨਾਨਕ ਇੱਕ ਅੰਕਾਰ। ਅਮੀ ਕੁਲ ਕੀ ਮਾਂ ਹੈ, ਅਮੀ ਕਹਿੰਦੇ ਨੇ ਡੂੰਘੇ, ਜਿਸ ਦੀ ਡੂੰਘਾਈ ਨਾ ਜਾਣੀ ਜਾ ਸਕੇ। ਤੁਹਾਡਾ ਜੋ ਇਮਾਂ ਹੈ, ਧਰਮ ਹੈ, ਵਿਧਾਨ ਹੈ, ਮਰਿਆਦਾ ਹੈ, ਕਾਇਦਾ ਕਾਨੂੰਨ ਹੈ, ਉਹ ਬਹੁਤ ਡੂੰਘਾ ਹੈ। ਕਰੀਮੁਲ ਕਮਾਲ ਹੈ, ਤੁਸੀਂ ਬਖਸ਼ਿੰਦ ਹੋ, ਕਰਮ ਕਰਨ ਵਾਲੇ ਹੋ, ਪਰ ਕਮਾਲ ਦੇ ਬੰਦਾ ਵਾਹਵਾ ਕਰ ਉੱਠਦਾ ਜਦੋਂ ਕੋਈ ਪਰਮੇਸ਼ਵਰ ਦਾ ਰੰਗ ਵੇਖਦਾ। ਕੱਲ ਜਿਹੜਾ ਗਲੀਆਂ ਵਿੱਚ ਕੋਈ ਪੁੱਛਦਾ ਨਹੀਂ ਸੀ, ਅੱਜ ਉਹ ਤਖ਼ਤ 'ਤੇ ਬੈਠਾ। ਕਮਾਲ ਦਰਜੇ ਦੀ ਬਖਸ਼ਿਸ਼ ਹੈ ਤੁਹਾਡੀ, ਅਤੇ ਜੁਰਤ ਜਮਾਲ ਹੈ। ਜੁਰਤ ਕਹਿੰਦੇ ਨੇ ਉਸ ਹਿੰਮਤ ਨੂੰ, ਕਮਾਲ ਦੀ ਹਿੰਮਤ ਹੈ ਤੁਹਾਡੀ। ਜਦੋਂ ਤੁਸੀਂ ਕੁਝ ਕਰਨਾ ਚਾਹੋ ਤਾਂ ਤੁਹਾਡੇ ਰਸਤੇ ਵਿੱਚ ਕੋਈ ਰੁਕਾਵਟ ਪੈਦਾ ਨਹੀਂ ਕਰ ਸਕਦਾ। ਕਿਆ ਚੱਲਣ ਪ੍ਰਕਾਸ਼, ਇਹਨੂੰ ਕੁਝ ਪ੍ਰੇਮੀ ਅਚਲੰਗ ਪੜ ਦਿੰਦੇ, ਅਰਥਾਂ ਵਿੱਚ ਕੋਈ ਫਰਕ ਨਹੀਂ। ਅਚਲੰਗ ਜਿਹੜਾ ਚਲਾਏ ਮਨ ਨਹੀਂ, ਪ੍ਰਕਾਸ਼ ਜਿਸ ਦੀ ਜੋਤ, ਜਿਸ ਦਾ ਚਾਨਣ ਕਦੇ ਚਲਾਏ ਮਨ ਨਹੀਂ ਹੁੰਦਾ। ਕਿ ਅਮਿਤੋ ਸੁਭਾਸ, ਸੁਭਾਸ ਕਹਿੰਦੇ ਨੇ ਸੁਗੰਧੀ। ਤੁਸੀਂ ਐਸੇ ਸੁਗੰਧੀ ਰੂਪ ਹੋ ਕਿ ਤੁਹਾਡੀ ਉਸ ਸੁਗੰਧੀ ਨੂੰ ਮਿਣਿਆ ਨਹੀਂ ਜਾ ਸਕਦਾ। ਜਿੱਥੇ ਜਾਓ ਉੱਥੇ ਤੁਹਾਡੀ ਚਰਚਾ ਹੈ, ਜਿੱਥੇ ਜਾਓ ਉੱਥੇ ਤੁਹਾਡੀ ਸੋਭਾ ਤੇ ਕੀਰਤੀ ਹੋ ਰਹੀ ਹੈ। ਕਿ ਅਜਬ ਸਰੂਪ ਹੈ, ਅਜਬ ਦਾ ਮਤਲਬ ਹੁੰਦਾ ਜਿਸ ਨੂੰ ਦੇਖ ਕੇ ਬੰਦਾ ਵਾਹ ਵਾਹ ਕਰ ਉੱਠੇ, ਵਿਸਮਾਦ ਹੋ ਜਾਏ। ਤੁਹਾਡਾ ਜੋ ਸਰੂਪ ਹੈ ਅਜਬ ਹੈ, ਕਮਾਲ ਹੈ। ਕਿ ਅਮਿਤੋ ਵਿਭੂਤ ਹੈ, ਤੁਹਾਡਾ ਜੋ ਐਸ਼ਵਰਜ ਹੈ, ਵਿਭੂਤੀ ਹੈ, ਉਹ ਵੀ ਅਮਿਤ ਹੈ। ਉਹਨੂੰ ਕਿਸੇ ਪੈਮਾਨੇ ਨਾਲ ਮਾਪਿਆ ਨਹੀਂ ਜਾ ਸਕਦਾ, ਕਿਸੇ ਗਜ ਨਾਲ ਮਿਣਿਆ ਨਹੀਂ ਜਾ ਸਕਦਾ। ਕਿ ਅਮਿਤੋ ਪਸਾਹ ਹੈ, ਪਸਾਹ ਦਾ ਮਤਲਬ ਹੈ ਪਸਾਰਾ। ਇਹ ਜਿਹੜਾ ਤੁਹਾਡਾ ਸੰਸਾਰ ਦਾ ਪਸਾਰਾ ਹੈ, ਜਿਹਨੂੰ ਪਾਤਸ਼ਾਹ ਕਹਿੰਦੇ ਕੀਤਾ ਪਸਾਓ ਏਕੋ ਕਵਾਓ ਤਿਸਦੇ ਹੋਏ ਲੱਖ ਦੇ, ਤੁਹਾਡਾ ਪਸਾਰਾ ਅਮਿਤ ਹੈ। ਕਿ ਆਤਮ ਪ੍ਰਵਾਹ, ਆਤਮ ਦਾ ਮਤਲਬ ਹੁੰਦਾ ਆਪਣੇ ਆਪ ਵਿੱਚ ਤੁਸੀਂ ਪ੍ਰਭਾਵ ਰੂਪ। ਤੁਹਾਨੂੰ ਕਿਸੇ ਦੇ ਉੱਤੇ ਪ੍ਰਭਾਵ ਪਾਉਣ ਲਈ ਕਿਸੇ ਦੀ ਮੁਤਾਜੀ ਨਹੀਂ ਹੈ, ਤੁਸੀਂ ਆਪਣੇ ਆਪ ਵਿੱਚ ਹੀ ਪ੍ਰਭਾਵ ਰੂਪ ਹੋ। ਕਿ ਅਚਲੰਗ ਅਨੰਗ ਹੈ, ਤੁਸੀਂ ਨਾ ਕਦੇ ਤੁਹਾਡੀ ਅਸਤੀ ਚਲਾਇਮਾਨ ਹੁੰਦੀ ਤੇ ਨਾ ਹੀ ਤੁਹਾਡਾ ਸਾਡੇ ਵਾਂਗੂ ਕੋਈ ਅੰਗ ਹੈ। ਕਿ ਅਮਿਤੋ ਅਭੰਗ ਹੈ, ਨਾ ਤੁਸੀਂ ਮਿਣੇ ਜਾ ਸਕਦੇ ਤੇ ਨਾ ਤੁਹਾਨੂੰ ਕੋਈ ਭੰਗ ਕਰ ਸਕਦਾ। ਮਦਭਾਰ ਛੰਦ ਤੋਂ ਪ੍ਰਸਾਦ ਮੁਨ ਮਨ ਪ੍ਰਣਾਮ ਗੁਣ ਗਨ ਮੁਦਾਮ ਅਰ ਭਰੇ ਅਗੰਜ ਨਰ ਪ੍ਰਭੰਜ

ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ

ਪਰਮ ਸਨਮਾਨ ਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਸਦਕਾ, ਸਤਿਕਾਰਯੋਗ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਵਿਚਾਰ ਸੰਖੇਪ ਰੂਪ ਵਿੱਚ ਲੜੀਵਾਰ ਚੱਲ ਰਹੀ ਹੈ। ਉਨੱਤੀਵੀਂ ਵਾਰ ਦੀਆਂ 10 ਪੌੜੀਆਂ ਦੀ ਵਿਚਾਰ ਸੰਪੂਰਨ ਹੋ ਚੁੱਕੀ ਹੈ। ਅੱਜ ਦੀ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਰਸਨਾ ਪਵਿੱਤਰ ਕਰੀਏ। ਸਰਬੱਤ ਸੰਗਤਾਂ ਪ੍ਰੇਮ ਸਹਿਤ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਭਾਈ ਗੁਰਦਾਸ ਜੀ ਨੇ ਗੁਰਮੁਖ ਦਾ ਜੀਵਨ ਸਾਧ ਸੰਗਤ ਦੇ ਵਿੱਚ ਆ ਕੇ ਕਿਵੇਂ ਬਣਦਾ ਹੈ, ਇਹਦੀ ਵਿਚਾਰ ਆਪਾਂ ਨੂੰ ਸਮਝਾਈ ਕਿ ਗੁਰਮੁਖ ਨੂੰ ਸ਼ਬਦ ਦੀ ਕਮਾਈ ਕਰਨੀ ਪੈਂਦੀ ਹੈ। ਸ਼ਬਦ ਦੀ ਕਮਾਈ ਕਰਕੇ ਗੁਰੂ ਦੇ ਬਚਨ ਨੂੰ ਦ੍ਰਿੜ ਕਰਕੇ ਆਪਣੇ ਜੀਵਨ ਦੇ ਵਿੱਚ ਕਮਾਉਣਾ ਪੈਂਦਾ ਹੈ। ਜਿਹੜਾ ਕਮਾ ਲੈਂਦਾ ਹੈ ਉਹਦਾ ਭਲਾ ਹੋ ਜਾਂਦਾ ਹੈ। ਅਤੇ ਸਾਧ ਸੰਗਤ ਦੇ ਵਿੱਚ ਆ ਕੇ ਗੁਰਮਤ ਦੀ ਸੋਝੀ ਹੋ ਜਾਂਦੀ ਹੈ, ਫਿਰ ਜੀਵਨ ਪਰ ਉਪਕਾਰੀ ਹੋ ਜਾਂਦਾ ਹੈ। ਵਿਸ਼ੇ ਵਿਕਾਰਾਂ ਤੋਂ, ਮਾੜੀ ਸੰਗਤ ਤੋਂ, ਔਗੁਣਾਂ ਤੋਂ, ਬੇਈਮਾਨੀ ਤੋਂ ਬਚ ਜਾਂਦਾ ਹੈ। ਦਸਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਕਹਿੰਦੇ, ਨੌ ਪ੍ਰਕਾਰੀ ਭਗਤ ਕਰ ਸਾਧੈ ਨਵ ਦੁਆਰ ਗੁਰਮਤੀ। ਨਵ ਦਾ ਭਗਤੀ ਕਰਕੇ ਨਵੇਂ ਦੁਆਰ, ਆਪਣੇ ਕੇਵਲ ਪ੍ਰੇਮਾ ਭਗਤੀ ਨਾਲ ਗੁਰਮੁਖਾਂ ਨੇ ਗੁਰੂ ਦੀ ਮੱਤ ਲੈ ਕੇ ਸਾਧ ਲਏ, ਭਾਵ ਸ਼ੁੱਧ ਕਰ ਲਏ। ਗੁਰਮੁਖ ਪਿਰਮ ਚਖਾਇਆ ਗਾਵੈ ਜੀਵ ਰਸਾਇਣ ਰੱਤੀ। ਅਤੇ ਗੁਰਮੁਖਾਂ ਨੇ ਆਪਣੀ ਜੀਭ ਦੇ ਨਾਲ ਪਰਮੇਸ਼ੁਰ ਦੇ ਨਾਮ ਦਾ ਰਸ ਚਖਿਆ ਅਤੇ ਜੀਭ ਪਰਮੇਸ਼ੁਰ ਦੇ ਨਾਮ ਦੇ ਵਿੱਚ ਰੰਗੀ ਗਈ। ਅੰਮ੍ਰਿਤਮਈ ਬਾਣੀ ਦੇ ਵਿੱਚ ਮਹਾਰਾਜ ਨੇ ਵਚਨ ਕੀਤਾ ਹੈ, ਰਸਨਾ ਰਾਮ ਰਸਾਇਣ ਮਾਤੀ। ਰਾਮ ਦੇ ਗੁਣ ਗਾਉਣ ਵਿੱਚ ਮਸਤ ਰਹਿੰਦੀ ਹੈ ਜੀਵ। ਨਵੀਂ ਖੰਡੀ ਜਾਣ ਆਇਆ ਰਾਜ ਯੋਗ ਜਿਨ ਸਤੀ ਅਸਤੀ। ਰਾਜ ਯੋਗ ਕਰਕੇ ਸਤੀ ਅਤੇ ਅਸਤੀ, ਭਾਵ ਬੁਰੇ ਕੰਮ ਕਰਨ ਵਾਲੇ, ਭਲੇ ਕੰਮ ਕਰਨ ਵਾਲੇ, ਦੋਨਾਂ ਨੂੰ ਜਿੱਤ ਕੇ ਨੌਵੇਂ ਖੰਡ ਦੇ ਵਿੱਚ ਆਪਣੇ ਆਪ ਨੂੰ ਟਿਕਾਇਆ, ਭਾਵ ਉਹਨਾਂ ਅੱਗੇ ਕੋਈ ਦਮ ਨਹੀਂ ਮਾਰ ਸਕਿਆ। ਨੌ ਕਰ ਨੌ ਘਰ ਸਾਧਿਆ ਵਰਤਮਾਨ ਪਰਲੋ ਉਤਪਤੀ। ਨੌਵਾਂ ਕਲਾ ਨੂੰ ਸਾਧ ਕੇ ਪੁਰਖ ਪ੍ਰਕਿਰਤ ਹੰਕਾਰ ਵਾਲੇ ਸਾਰੇ ਘਰਾਂ ਨੂੰ ਜਿੱਤ ਕੇ ਤਿੰਨ ਕਾਲਾਂ ਦੇ ਵਿੱਚ ਵਰਤਮਾਨ ਪਰਲੋਤਪਤੀ ਨੂੰ ਸਿੱਧ ਕਰ ਲਿਆ, ਭਾਵ ਜਨਮ ਤੋਂ ਮਰਨ ਤੋਂ ਰਹਿਤ ਹੋ ਜਾਂਦਾ ਗੁਰਮੁਖ। ਨਵਨਿਧੀ ਪਿਛ ਲੱਗਣੀ ਨਾਥ ਅਨਾਥ ਸਨਾਥ ਜੁਗਤੀ। ਨੌ ਨਿਧੀਆਂ 18 ਸਿੱਧੀਆਂ ਗੁਰਮੁਖ ਦੇ ਪਿੱਛੇ ਪਿੱਛੇ ਤੁਰੀਆਂ ਫਿਰਦੀਆਂ। ਰਿੱਧੀਆਂ ਸਿੱਧੀਆਂ ਪ੍ਰਾਪਤ ਕਰਨ ਵਾਲੀ ਬੜੀ ਹੱਠ ਦੀ ਕਮਾਈ ਕਰਦੇ ਆ, ਹੱਠ ਯੋਗ ਕਰਦੇ ਆ ਇਹਨਾਂ ਨੂੰ ਪ੍ਰਾਪਤ ਕਰਨ ਵਾਸਤੇ, ਪਰ ਗੁਰਮੁਖਾਂ ਦੇ ਚਰਨਾਂ ਦੀਆਂ ਦਾਸੀਆਂ ਬਣ ਕੇ ਰਹਿੰਦੀਆਂ। ਨੌ ਉਖਲ ਵਿੱਚ ਉਖਲੀ ਮਿੱਠੀ ਕੌੜੀ ਠੰਡੀ ਤੱਤੀ। ਨੌ ਗੋਲਕਾਂ ਦੇ ਵਿੱਚੋਂ ਜੀਭ ਜਿਹੜੀ ਹੈ ਇਹ ਦੰਦਾਂ ਦੇ ਵਿਚਾਲੇ ਘੁੰਮਦੀ ਹੈ, ਕਦੇ ਮਿੱਠਾ ਬੋਲਦੀ ਹੈ, ਕਦੇ ਕੌੜਾ ਬੋਲਦੀ ਹੈ, ਕਦੇ ਠੰਡੀ ਹੁੰਦੀ ਹੈ, ਕਦੇ ਗਰਮ ਹੁੰਦੀ ਹੈ। ਇਹਦਾ ਸੁਭਾਅ ਬਦਲਦਾ ਰਹਿੰਦਾ, ਬਦਲੀ ਜਾਂਦੀ ਹੈ। ਜਦੋਂ ਮਿੱਠੇ ਬੋਲ ਬੋਲਦੀ ਹੈ ਤਾਂ ਚੰਗੀ ਲੱਗਦੀ ਹੈ, ਜੀਭ ਉਹੀ ਹੈ ਜੇ ਮਾੜੇ ਬੋਲ ਬੋਲਦੀ ਹੈ, ਕੌੜੇ ਬੋਲ ਬੋਲਦੀ ਹੈ ਤਾਂ ਕਿਸੇ ਨੂੰ ਵੀ ਚੰਗਾ ਨਹੀਂ ਲੱਗਦਾ। ਸਾਧ ਸੰਗਤ ਗੁਰਮੁਖ ਗੁਰਮਤ ਸਣਖੱਤੀ। ਸਾਧ ਸੰਗਤ ਦੇ ਵਿੱਚ
ਗੁਰੂ ਦੀ ਮੱਤ ਲੈ ਕੇ ਬੋਲਣ ਵਾਲੀ ਜੀਵ ਸੁਹਾਗਵਤੀ ਹੋ ਜਾਂਦੀ ਹੈ। ਅੱਗੇ ਭਾਈ ਗੁਰਦਾਸ ਜੀ ਕਹਿੰਦੇ ਸਿੱਖ ਕੀ ਕਰੇ, ਆਪਣੀ ਮੱਤ ਮੁਤਾਬਕ ਜੀਵਨ ਜਿਉਵੇ ਜਾਂ ਫਿਰ ਗੁਰੂ ਦੀ ਮੱਤ ਲਵੇ। ਆਪਣੀ ਮੱਤ ਮੁਤਾਬਕ ਤੁਰਨ ਵਾਲਾ ਮਨੁੱਖ ਔਗੁਣਾਂ ਦੇ ਨਾਲ ਭਰ ਜਾਂਦਾ, ਪਰ ਗੁਰੂ ਦੀ ਮੱਤ ਲੈ ਕੇ ਤੁਰਨ ਵਾਲਾ, ਗੁਰੂ ਦੀ ਮੱਤ ਦੇ ਅਨੁਸਾਰ ਜੀਵਨ ਬਤੀਤ ਕਰਨ ਵਾਲਾ ਉੱਤਮ ਦਰਜੇ ਦਾ ਸਿੱਖ ਬਣ ਜਾਂਦਾ। ਇਹ ਬਖਸ਼ਿਸ਼ ਸਾਧ ਸੰਗਤ ਦੇ ਵਿੱਚ ਆ ਕੇ ਹੁੰਦੀ ਹੈ। ਹੁਣ ਸਾਧ ਸੰਗਤ ਦੇ ਵਿੱਚ ਆ ਕੇ ਸਾਡੇ ਸਰੀਰ ਦੇ ਸਾਰੇ ਗਿਆਨ ਅੰਦਰਾਂ 'ਤੇ ਅਸਰ ਹੁੰਦਾ, ਅੱਖਾਂ 'ਤੇ ਵੀ ਅਸਰ ਹੁੰਦਾ। ਨਾਮ ਸੁਣਦੇ ਹਾਂ, ਸਤਸੰਗ ਵਿੱਚ ਆ ਕੇ ਸੰਗਤ ਦੇ ਗੁਰੂ ਦੇ ਦਰਸ਼ਨ ਕਰਦੇ ਹਾਂ, ਅੱਖਾਂ 'ਤੇ ਵੀ ਅਸਰ ਹੁੰਦਾ, ਇਹ ਸ਼ੁੱਭ ਦੇਖਦੀਆਂ ਨੇ, ਕੰਨ ਚੰਗੀਆਂ ਗੱਲਾਂ ਸੁਣਦੇ ਆ। ਹੁਣ ਭਾਈ ਗੁਰਦਾਸ ਜੀ ਸਾਨੂੰ ਉਦਾਹਰਣਾਂ ਦੇ ਦੇ ਕੇ ਸਮਝਾਉਂਦੇ ਆ ਕਿ ਗੁਰਸਿੱਖ ਦਾ ਜੀਵਨ ਕਿਹੋ ਜਿਹਾ ਹੁੰਦਾ, ਸਮਾਜ ਦੇ ਵਿੱਚੋਂ ਕਿਵੇਂ ਵਿਚਰਦਾ ਹੈ। ਬੜਾ ਪਿਆਰਾ ਬਚਨ ਲਿਖਿਆ ਹੈ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ, ਉਸ ਸੂਅਰ ਉਸ ਗਾਏ ਹੈ ਪਰ ਧਨ ਹਿੰਦੂ ਮੁਸਲਮਾਨੇ, ਪੁੱਤਰ ਕਲਤਰ ਕੁਟੰਬ ਦੇਖ ਮੋਹੇ ਮੋਹੇ ਨਾ ਤੋਹ ਤੰਗਾਣੇ, ਉਸ ਤਨਿੰਦਾ ਕੰਨ ਸੁਣ ਆਪੋ ਬੁਰਾ ਨਾ ਆਖ ਵਖਾਣੇ, ਵੱਡ ਪ੍ਰਤਾਪ ਨਾ ਆਪ ਗਣ ਕਰ ਅਹੰ ਮਿਓ ਨਾ ਕਿਸੈ ਰਿਆਣੇ, ਗੁਰਮੁਖ ਸੁਖ ਫਲ ਪਾਇਆ ਰਾਜ ਯੋਗ ਰਸ ਰਲੀਆਂ ਮਾਣੇ, ਸਾਧ ਸੰਗਤ ਵਿੱਚੋਂ ਕੁਰਬਾਣੇ। ਦੇਖ ਪਰਾਈਆਂ ਚੰਗੀਆਂ ਮਾਵਾਂ ਧੀ ਭੈਣਾਂ ਧੀਆਂ ਜਾਣੇ, ਆਮ ਮਨੁੱਖ ਦੇ ਵਿੱਚ ਅਤੇ ਗੁਰੂ ਦੇ ਸਿੱਖ ਵਿੱਚ ਫਰਕ ਕੀ ਹੈ। ਆਮ ਮਨੁੱਖ ਆਪਣੇ ਘਰ ਦੇ ਵਿੱਚੋਂ ਨਿਕਲਦਾ, ਬਾਹਰ ਸਮਾਜ ਵਿੱਚ ਵਿਚਰਦਾ, ਇਹਨਾਂ ਅੱਖਾਂ ਦੇ ਨਾਲ ਦੂਜਿਆਂ ਦੀਆਂ ਧੀਆਂ ਨੂੰ ਗਲਤ ਤੱਕਦਾ, ਇਹ ਅੱਖਾਂ ਮਾੜੀਆਂ ਹੋ ਜਾਂਦੀਆਂ ਨੇ, ਤੱਕਣੀ ਮਾੜੀ ਹੋ ਜਾਂਦੀ ਹੈ। ਘਰ ਵਿੱਚ ਆਉਂਦਾ, ਆਪਣੀ ਭੈਣ ਨੂੰ ਦੇਖਦਾ, ਉਦੋਂ ਤੱਕਣੀ ਹੋਰ ਹੁੰਦੀ ਹੈ। ਮਾਂ ਨੂੰ ਦੇਖਦਾ, ਤੱਕਣੀ ਹੋਰ ਹੁੰਦੀ ਹੈ। ਭੈਣ ਆਪਣੇ ਭਰਾ ਨੂੰ ਦੇਖਦੀ ਹੈ, ਤੱਕਣੀ ਹੋਰ ਹੁੰਦੀ ਹੈ। ਘਰ ਤੋਂ ਬਾਹਰ ਜਾ ਕੇ ਜਦੋਂ ਹੋਰਾਂ ਨੌਜਵਾਨਾਂ ਨੂੰ ਦੇਖਦੀ ਹੈ ਲੜਕੀ, ਤਾਂ ਤੱਕਣੀ ਹੋਰ ਹੋ ਜਾਂਦੀ ਹੈ। ਆਮ ਬੰਦੇ ਮਨੁੱਖ ਦੀ ਗੱਲ ਹੈ, ਭਾਵੇਂ ਮਰਦ ਹੈ ਭਾਵੇਂ ਔਰਤ ਹੈ। ਜਦੋਂ ਗੁਰੂ ਦੀ ਸੰਗਤ ਵਿੱਚ ਆਉਂਦਾ ਹੈ, ਉਦੋਂ ਮਨ 'ਤੇ ਅਸਰ ਇਹ ਹੁੰਦਾ ਹੈ ਕਿ ਇਹਨੂੰ ਨਾਮ ਦਾ ਰਸ ਚੰਗਾ ਲੱਗਣ ਲੱਗ ਪੈਂਦਾ, ਗੁਰੂ ਦੀ ਮੱਤ ਸਮਝ ਆਉਣ ਲੱਗ ਪੈਂਦੀ ਹੈ, ਫਿਰ ਗੁਰੂ ਦੇ ਬਚਨਾਂ ਨੂੰ ਮੰਨਣ ਲੱਗ ਪੈਂਦਾ। ਅਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਬਚਨ ਮੰਨ ਕੇ ਅੱਖਾਂ ਫਿਰ ਗੁਰੂ ਦਾ ਹੁਕਮ ਮੰਨਦੀਆਂ, ਇਹ ਬੁਰਾ ਨਹੀਂ ਤੱਕਦੀਆਂ, ਇਹਨਾਂ ਨੂੰ ਸਾਰਿਆਂ ਵਿੱਚੋਂ ਹੀ ਪਰਮੇਸ਼ੁਰ ਦਿਸਦਾ। ਜਦੋਂ ਕਿਸੇ ਬਰਾਬਰ ਦੀ ਲੜਕੀ ਨੂੰ ਬਾਹਰ ਦੇਖਦਾ ਨੌਜਵਾਨ, ਉਹਨੂੰ ਆਪਣੇ ਘਰ ਬੈਠੀ ਭੈਣ ਦੀ ਯਾਦ ਆ ਜਾਂਦੀ ਹੈ, ਉਹਦੇ ਵਿੱਚੋਂ ਆਪਣੀ ਭੈਣ ਦੇਖਦਾ, ਮੇਰੀ ਭੈਣ ਵਰਗੀ ਹੈ। ਬਜ਼ੁਰਗ ਕੋਈ ਮਿਲਦਾ, ਦਾੜਾ ਪ੍ਰਕਾਸ਼ ਹੈ, ਇਹ ਮੇਰੇ ਬਾਪੂ ਦਾ ਬਾਪੂ ਵਰਗਾ ਹੈ, ਇਹ ਬਜ਼ੁਰਗ ਮਾਤਾ ਮੇਰੀ ਮਾਂ ਵਰਗੀ ਹੈ, ਦੇਖਣੀ ਬਦਲ ਗਈ, ਜੀਵਨ ਬਦਲ ਗਿਆ। ਸਤਿਗੁਰੂ ਪਾਤਸ਼ਾਹ ਦੇ ਪਿਆਰੇ ਗੁਰਸਿੱਖ ਭਾਈ ਗੁਰਦਾਸ ਜੀ ਕਹਿੰਦੇ ਸਤਸੰਗਤ ਦੇ ਵਿੱਚ ਆ ਕੇ ਗੁਰਸਿੱਖ ਦਾ ਸੁਭਾਅ ਬਦਲ ਜਾਂਦਾ, ਦੁਨੀਆ ਵਾਲਾ ਸੁਭਾਅ ਖਤਮ ਹੋ ਜਾਂਦਾ ਅਤੇ ਗੁਰੂ ਦੀ ਮੱਤ ਲੈ ਕੇ ਗੁਰੂ ਵਾਲਾ ਬਣ ਜਾਂਦਾ। ਫਿਰ ਕੀ ਕਰਦਾ, ਦੇਖ ਪਰਾਈਆਂ, ਪਰਾਈਆਂ ਦਾ ਭਾਵ ਹੈ ਪਰਾਈਆਂ ਔਰਤਾਂ, ਲੜਕੀਆਂ, ਬਜ਼ੁਰਗ, ਆਪਣੇ ਬਰਾਬਰ ਦੀਆਂ ਔਰਤਾਂ, ਉਹਨਾਂ ਨੂੰ ਕੀ ਸਮਝਦਾ ਕੀ ਹੈ। ਦੇਖ ਪਰਾਈਆਂ ਚੰਗੀਆਂ, ਸੋਹਣੀਆਂ ਸੁਨੱਖੀਆਂ ਰੂਪ ਹੁਸਮ ਦੀਆਂ ਭਰੀਆਂ ਹੋਈਆਂ ਲੜਕੀਆਂ ਨੂੰ ਮਾਵਾਂ ਭੈਣਾਂ ਧੀਆਂ ਜਾਣੇ, ਆਪਣੀ ਉਮਰ ਤੋਂ ਵੱਡੀ ਹੈ ਅਤੇ ਉਹਨੂੰ ਆਪਣੀ ਮਾਂ ਦੇ ਦਰਜੇ ਦਾ ਬਰਾਬਰ ਦੇਖਦਾ, ਉਹਦੇ ਵਿੱਚੋਂ ਆਪਣੀ ਮਾਂ ਦੇਖਦਾ, ਮੇਰੀ ਮਾਂ ਵਰਗੀ ਹੈ। ਕੋਈ ਸੋਹਣੀ ਸੁਨੱਖੀ ਲੜਕੀ ਨੌਜਵਾਨ ਸਾਹਮਣੇ ਆਉਂਦੀ ਹੈ, ਕਹਿੰਦਾ ਮੇਰੀ ਭੈਣ ਵਰਗੀ ਹੈ, ਇਹ ਮੇਰੀ ਭੈਣ ਹੈ। ਅਤੇ ਜੇ ਉਮਰ ਤੋਂ ਛੋਟੀ ਬੱਚੀ ਮਿਲਦੀ ਹੈ ਕੋਈ, ਉਹਦੇ ਵਿੱਚੋਂ ਆਪਣੀ ਧੀ ਦਿਸਦੀ ਹੈ, ਇਹ ਮੇਰੀ ਧੀ ਹੈ, ਮੇਰੀ ਧੀ ਦੇ ਬਰਾਬਰ ਹੈ।
ਸੰਸਾਰ ਦੇ ਲੋਕਾਂ ਦਾ ਅਤੇ ਨਿਰੰਕਾਰ ਦੇ ਰੱਬ ਦੇ ਪਿਆਰਿਆਂ ਦਾ ਇੰਨਾ ਫਰਕ ਹੈ ਦੇਖਣ ਦੇ ਵਿੱਚ। ਅੱਖਾਂ ਉਹੀ ਨੇ, ਕੰਨ ਉਹੀ ਹੈ। ਉਸ ਸੂਅਰ ਉਸ ਗਾਏ ਹੈ ਪਰ ਧਨ ਹਿੰਦੂ ਮੁਸਲਮਾਨ ਹੈ। ਹੁਣ ਪਹਿਲੀ ਕਿਰਪਾ ਸਤਸੰਗਤ ਦੇ ਵਿੱਚ ਆ ਕੇ ਇਹ ਹੁੰਦੀ ਹੈ ਕਿ ਸਾਡੀ ਅੱਖਾਂ ਦੀ ਦ੍ਰਿਸ਼ਟੀ ਦੇਖਣ ਦੀ ਬਦਲ ਜਾਂਦੀ ਹੈ। ਸਭ ਦੇ ਵਿੱਚੋਂ ਆਪਣਾ ਆਪ ਦਿਸਦਾ ਹੈ, ਆਪਣਾ ਪਰਿਵਾਰ ਦਿਸਦਾ ਹੈ। ਦੂਜੀ ਗੱਲ ਕਿ ਗੁਰੂ ਦਾ ਹੁਕਮ ਹੈ ਕਿਰਤ ਕਰੋ, ਨਾਮ ਜਪੋ ਅਤੇ ਵੰਡ ਕੇ ਛਕੋ। ਆਪਣੀ ਕੀਤੀ ਹੋਈ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਕੱਢਣੇ ਅਤੇ ਲੋੜਵੰਦ ਦੀ ਖਾਤਰ ਵਰਤਣਾ ਹੈ ਅਤੇ ਨਾਲੇ ਨਾਮ ਜਪਦਿਆਂ ਕਰਦਿਆਂ ਮਿਹਨਤ ਕਰਨੀ ਹੈ। ਜਦੋਂ ਇਹ ਸੁਭਾਅ ਬਣ ਗਿਆ, ਇਹ ਆਦਤ ਬਣ ਗਈ, ਫਿਰ ਉਹ ਪਰਾਏ ਧਨ ਨੂੰ ਹੜੱਪਣ ਦੀ ਕੋਸ਼ਿਸ਼ ਨਹੀਂ ਕਰਦਾ। ਕਿਉਂ ਭਲਾ? ਕਿਉਂਕਿ ਉਹਨੂੰ ਪਤਾ ਹੈ ਕਿ ਮੈਨੂੰ ਗੁਰੂ ਨੇ 100 ਰੁਪਇਆ ਦਿੱਤਾ ਅਤੇ ਮੈਂ $10, 100 ਦੇ ਵਿੱਚੋਂ $10 ਗੁਰੂ ਦੀ ਗੋਲਕ ਵਿੱਚ ਰੱਖਣੇ ਨੇ, ਭਾਵ ਗਰੀਬ ਲੋੜਵੰਦ ਦੀ ਸਹਾਇਤਾ ਵਾਸਤੇ ਦਸਵੰਧ ਕੱਢਣਾ, 9 ਵਰਤਣੇ। ਜਦੋਂ ਇਹ ਆਦਤ ਪੈ ਗਈ, ਫਿਰ ਬੇਈਮਾਨੀ ਸਾਡੇ ਹਿਰਦੇ ਵਿੱਚੋਂ ਜੜ ਤੋਂ ਖਤਮ ਹੋ ਜਾਂਦੀ ਹੈ। ਫਿਰ ਇਉਂ ਲੱਗਣ ਲੱਗ ਪੈਂਦਾ ਵੀ ਬੇਈਮਾਨੀ ਹਰਾਮ ਦੀ ਕਮਾਈ ਹੈ। ਭਾਈ ਗੁਰਦਾਸ ਜੀ ਨੇ ਹਿੰਦੂ ਅਤੇ ਮੁਸਲਮਾਨ ਦੋਨਾਂ ਨੂੰ ਉਪਦੇਸ਼ ਕੀਤਾ ਹੈ, ਕਹਿੰਦੇ ਬੇਈਮਾਨੀ ਦਾ ਪੈਸਾ, ਬੇਈਮਾਨੀ ਦੀ ਕਮਾਈ, ਉਸ ਸੂਅਰ ਉਸ ਗਾਏ, ਹਿੰਦੂ ਵਾਸਤੇ ਮੁਸਲਮਾਨ ਵਾਸਤੇ ਸੂਰ ਅਤੇ ਗਾਂ ਦੇ ਬਰਾਬਰ ਹੈ। ਮੁਸਲਮਾਨ ਸੂਰ ਦੀ ਪੂਜਾ ਕਰਦਾ ਹੈ, ਉਹਦੇ ਵਾਸਤੇ ਸੂਰ ਮਾਰਨ ਦੇ ਬਰਾਬਰ ਹੈ। ਹਿੰਦੂ ਗਊ ਦੀ ਪੂਜਾ ਕਰਦਾ, ਉਹਦੇ ਵਾਸਤੇ ਗਾਂ ਮਾਰਨ ਦੇ ਬਰਾਬਰ ਹੈ। ਬੇਈਮਾਨੀ ਦੀ ਕਮਾਈ ਇਹ ਸਾਰੀ ਛੱਡ ਦਿੰਦਾ ਹੈ ਕਿ ਕਿਰਤ ਕਰਨ ਲੱਗ ਪੈਂਦਾ ਹੈ, ਕਮਾਈ ਵੀ ਸ਼ੁੱਧ ਹੋ ਜਾਂਦੀ ਹੈ। ਤੀਜੀ ਉਦਾਹਰਣ ਦਿੰਦੇ, ਕਹਿੰਦੇ ਪੁੱਤਰ ਕਲੱਤਰ ਕੁਟੰਬ ਦੇਖ ਮੋਹੇ, ਮੋਹੇ ਨਾ ਧੋ ਤੰਗਾਣੇ। ਕਹਿੰਦੇ ਆਪਣੇ ਪਰਿਵਾਰ ਨੂੰ ਦੇਖ ਕੇ, ਪੁੱਤਰਾਂ ਨੂੰ ਦੇਖ ਕੇ, ਆਪਣੀ ਇਸਤਰੀ ਨੂੰ ਦੇਖ ਕੇ, ਘਰਵਾਲੀ ਨੂੰ, ਪਤਨੀ ਨੂੰ ਦੇਖ ਕੇ, ਜਾਂ ਫਿਰ ਹੋਰ ਕੋਣਵਾਂ ਦੇਖ ਕੇ, ਪੁੱਤ ਭਾਈ ਭਤੀਜੇ ਪੋਤੇ ਦੋਹਤੇ ਸਾਰਿਆਂ ਨੂੰ ਦੇਖ ਕੇ ਗੁਰਸਿੱਖ ਦਾ ਮਨ ਮੋਹ ਦੇ ਵਿੱਚ ਖਚਿਤ ਨਹੀਂ ਹੁੰਦਾ। ਮੋਹ ਤਾਂ ਕਰਦਾ, ਪਰ ਇਹ ਨਹੀਂ ਹੈ ਵੀ ਉਹਨਾਂ ਬੱਚਿਆਂ ਦੇ ਪਰਿਵਾਰ ਦੇ ਮੋਹ ਵਿੱਚ ਆ ਕੇ ਰੱਬ ਨੂੰ ਭੁੱਲ ਜੇ। ਰੱਬ ਨੂੰ ਨਹੀਂ ਭੁੱਲਦਾ, ਗੁਰੂ ਚੇਤੇ ਰਹਿੰਦਾ। ਅਤੇ ਕਿਸੇ ਨਾਲ ਜ਼ਬਰਦਸਤੀ ਨਾ ਕਰੇ, ਐਸਾ ਗੁਰਸਿੱਖ ਦਾ ਸੁਭਾਅ ਹੋ ਜੇ। ਉਸਤਤ ਨਿੰਦਾ ਕੰਨ ਸੁਣ, ਆਪੋ ਬੁਰਾ ਨ ਆਖ ਵਖਾਣੇ। ਫਿਰ ਕਹਿੰਦੇ ਗੁਰਸਿੱਖ ਆਪਣੀ ਜੀਭ ਨਾਲ ਕਿਸੇ ਦੀ ਵਡਿਆਈ ਨਾ ਕਰੇ, ਕਿਉਂਕਿ ਅੱਜ ਵਡਿਆਈ ਕਰਦਾ, ਕੱਲ੍ਹ ਨੂੰ ਬੁਰਾ ਕਹਿਤਾ, ਫਿਰ ਜ਼ਬਾਨ ਝੂਠੀ ਪੈ ਜਾਂਦੀ ਹੈ। ਕਿਸੇ ਦੀ ਨਿੰਦਿਆ ਨਾ ਕਰੇ, ਅੱਜ ਨਿੰਦਿਆ ਕਰਦਾ ਈਰਖਾ ਹੈ, ਕੱਲ੍ਹ ਨੂੰ ਪ੍ਰੇਮ ਬਣ ਗਿਆ, ਫਿਰ ਉਸੇ ਦੀ ਆਪਣੀ ਜੀਭ ਨਾਲ ਵਡਿਆਈ ਕਰੂ। ਕਹਿੰਦੇ ਨਾ ਔਸਤ ਕਰੀ, ਨਾ ਨਿੰਦਿਆ ਕਰੀ, ਅਤੇ ਨਾ ਹੀ ਕਿਸੇ ਦੀ ਨਿੰਦਿਆ ਸੁਣਨੀ ਹੈ। ਜੀਵ ਨਾਲ ਨਿੰਦਿਆ ਕਰਨੀ ਵੀ ਨਹੀਂ ਕਿਸੇ ਦੀ, ਅਤੇ ਕੰਨਾਂ ਦੇ ਨਾਲ ਕਿਸੇ ਤੋਂ ਸੁਣਨੀ ਵੀ ਨਹੀਂ, ਕਿਉਂਕਿ ਜੀਵ ਸਾਨੂੰ ਨਿੰਦਿਆ ਕਰਨ ਵਾਸਤੇ ਨਹੀਂ ਮਿਲੀ, ਜੀਵ ਸਾਨੂੰ ਪਰਮੇਸ਼ੁਰ ਦੇ ਗੁਣ ਗਾਉਣ ਵਾਸਤੇ ਮਿਲੀ ਹੈ। ਕੰਨ ਸਾਨੂੰ ਨਿੰਦਿਆ ਚੁਗਲੀ ਸੁਣਨ ਵਾਸਤੇ ਨਹੀਂ ਮਿਲੇ, ਇਹ ਪਰਮੇਸ਼ੁਰ ਦਾ ਜਾਸ ਸੁਣਨ ਵਾਸਤੇ ਮਿਲੇ ਆ। ਇਹਨਾਂ ਤੋਂ ਇਹਨਾਂ ਵਾਲਾ ਕੰਮ ਲਈਏ। ਹਾਂ, ਜੇ ਨਿੰਦਿਆ ਚੁਗਲੀ ਸੁਣੇ ਬਿਨਾਂ ਕਰੇ ਬਿਨਾਂ ਰਹਿ ਨਹੀਂ ਸਕਦਾ, ਤਾਂ ਤਰੀਕਾ ਇੱਕ ਹੈ, ਜੇ ਨਿੰਦਿਆ ਕਰਨੀ ਹੈ ਤਾਂ ਆਪਣੇ ਆਪ ਦੀ ਕਰ, ਚੁਗਲੀ ਕਰਨੀ ਹੈ ਤਾਂ ਆਪਣੇ ਆਪ ਦੀ ਕਰ, ਆਪਣੀ ਬੁਰਾਈ ਨੂੰ ਦੇਖ, ਫਿਰ ਅੰਦਰੋਂ ਪਤਾ ਲੱਗੂ ਕਿ ਮੈਂ ਕਿਉਂ ਜਾਂ। ਗੁਰੂ ਦੀ ਮੱਤ ਟਿਕ ਗਈ, ਇੱਕ ਗੱਲ ਸਮਝ ਆ ਜਾਣੀ ਹੈ, ਅੰਦਰੋਂ ਆਵਾਜ਼ ਆਊਗੀ, ਰੋਮ ਰੋਮ ਦੇ ਵਿੱਚੋਂ ਇਹ ਆਵਾਜ਼ ਆਊਗੀ, ਮਹਾਰਾਜ ਮੈਂ ਤਾਂ ਔਗੁਣਾਂ ਦਾ ਭਰਿਆ ਹੋਇਆ, ਆ ਦੁਨੀਆ ਸਾਰੀ ਮੈਥੋਂ ਚੰਗੀ ਹੈ। ਜਦੋਂ ਗੁਰੂ ਦੀ ਮੱਤ ਆ ਗਈ, ਇਹ ਖਿਆਲ ਪੈਦਾ ਹੋ ਜਾਣਾ। ਅਤੇ ਜੇ ਗੁਰੂ ਦੀ ਮੱਤ ਸਮਝ ਨਾ ਆਈ, ਫਿਰ ਖਿਆਲ ਉਲਟ ਬਣ ਜਾਣਾ ਵੀ ਮੈਂ ਹੀ ਚੰਗਾ ਸਾਰਿਆਂ ਨਾਲੋਂ, ਸਾਰੇ ਮਾੜੇ ਆ, ਫਿਰ ਖਿਆਲ ਇਹ ਬਣ ਜਾਣਾ। ਗੁਰੂ ਦੀ ਮੱਤ ਲੈ ਕੇ ਅੰਦਰ ਦਾ ਖਿਆਲ ਬਦਲਦਾ ਹੈ, ਫਿਰ ਅੰਦਰੋਂ ਰੋਮ ਰੋਮ ਦੇ ਵਿੱਚੋਂ ਆਵਾਜ਼ ਆਉਂਦੀ ਹੈ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਪ੍ਰਣਵਤ ਨਾਨਕ ਤਾਰੇ ਸੋਏ। ਕਬੀਰ ਸਾਹਿਬ ਕਹਿੰਦੇ ਆ, ਕਬੀਰ
ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ। ਮਹਾਰਾਜ ਸਾਰੇ ਸੰਸਾਰ ਦੇ ਵਿੱਚੋਂ ਸਭ ਤੋਂ ਬੁਰਾ ਮੈਂ ਹਾਂ, ਮੈਨੂੰ ਛੱਡ ਕੇ ਬਾਕੀ ਸਾਰੇ ਹੀ ਭਲੇ ਹੈ। ਹੁਣ ਇਹ ਅਵਸਥਾ ਹੈ, ਇਹ ਉੱਤਮ ਪਦਵੀ ਹੈ, ਇਹ ਵਿਰਲੇ ਵਿਰਲੇ ਨੂੰ ਹਾਸਲ ਹੁੰਦੀ ਹੈ ਕਿਸੇ ਨੂੰ, ਨਹੀਂ ਤਾਂ ਦੁਨੀਆ ਇਸ ਪਦਵੀ ਤੋਂ ਇਸ ਮੰਜ਼ਿਲ ਤੋਂ ਥੱਲੇ ਰਹਿ ਜਾਂਦੀ ਹੈ। ਅੱਗੇ ਕਹਿੰਦੇ ਆ ਵੱਡ ਪ੍ਰਤਾਪ ਨਾ ਆਪ ਗਣ ਕਰ ਅਹੰਗ ਮਿਓ ਨਾ ਕਿਸੈ ਰੰਜਾਣੇ। ਆਪਣੇ ਆਪ ਨੂੰ ਵੱਡਾ ਪ੍ਰਤਾਪੀ ਨਾ ਸਮਝੀ ਵੀ ਮੈਥੋਂ ਵੱਡਾ ਕੋਈ ਹੈ ਨਹੀਂ, ਐਵੇਂ ਹੰਕਾਰ ਕਰੀ ਜਾਵੇਂ। ਇੱਥੇ ਬਹੁਤ ਵੱਡੇ ਵੱਡੇ ਹੰਕਾਰੀ ਆਪਣੇ ਆਪ ਨੂੰ ਵੱਡੇ ਕਹਿਣ ਵਾਲੇ ਦੁਨੀਆ ਤੋਂ ਖਾਲੀ ਹੱਥ ਤਾਂ ਚਲੇ ਗਏ, ਕੁਝ ਨਹੀਂ ਪੱਲੇ ਪਿਆ। ਹੰਕਾਰ ਕਰਕੇ ਕਿਸੇ ਨੂੰ ਦੁੱਖ ਨਾ ਦੇਈਂ, ਕਿਸੇ ਦਾ ਬੁਰਾ ਨਾ ਕਰੇ ਗੁਰਸਿੱਖ। ਗੁਰਮੁਖ ਸੁੱਖ ਫਲ ਪਾਇਆ ਰਾਜ ਯੋਗ ਰਸ ਰਲੀਆਂ ਮਾਣੇ। ਗੁਰਮੁਖਾਂ ਨੂੰ ਸੁੱਖਾਂ ਦੀ ਪ੍ਰਾਪਤੀ ਹੋਈ, ਆਨੰਦ ਦੀ ਪ੍ਰਾਪਤੀ ਹੁੰਦੀ ਹੈ, ਅਤੇ ਗੁਰਮੁਖ ਗੁਰੂ ਦੀ ਮੱਤ ਲੈ ਕੇ ਗੁਰੂ ਦੇ ਹੁਕਮ ਵਿੱਚ ਚੱਲ ਕੇ ਸੱਚਖੰਡ ਦਾ ਰਾਜ ਯੋਗ ਦਾ ਆਨੰਦ ਮਾਣਦੇ ਹੈ, ਖੁਸ਼ੀਆਂ ਮਾਣਦੇ ਹੈ। ਸਾਧ ਸੰਗਤ ਵਿੱਚੋਂ ਕੁਰਬਾਨ ਹੈ, ਸਾਧ ਸੰਗਤ ਦੇ ਉੱਤੋਂ ਕੁਰਬਾਨ ਜਾਂਦੇ ਹੈ। ਜਿਹੜੇ ਸਤਸੰਗਤ ਕਰਦੇ ਹੈ ਉਹਨਾਂ ਤੋਂ ਕੁਰਬਾਨ ਜਾਂਦੇ ਹੈ। ਇਹੋ ਜਿਹੀਆਂ ਦਾਤਾਂ ਗੁਰੂ ਦੇ ਦਰ ਤੋਂ ਬਿਨਾਂ ਹੋਰ ਕਿਧਰੇ ਨਹੀਂ ਮਿਲਦੀਆਂ। ਇਹ ਤਾਂ ਗੁਰੂ ਕਿਰਪਾ ਕਰੇ ਤਾਂ ਇਹ ਸਮਝ ਆਉਂਦੀ ਹੈ। ਜਦੋਂ ਗੁਰਸਿੱਖ ਗੁਰਮੁਖ ਅਵਸਥਾ ਵਿੱਚ ਆ ਕੇ ਗੁਰੂ ਦੇ ਹੁਕਮ ਵਿੱਚ ਚੱਲਦਾ ਹੈ, ਫਿਰ ਉਹਦੀ ਅਵਸਥਾ ਕਿੱਥੇ ਪਹੁੰਚ ਜਾਂਦੀ ਹੈ? 12ਵੀਂ ਪੌੜੀ ਵਿੱਚ ਭਾਈ ਗੁਰਦਾਸ ਜੀ ਕਹਿੰਦੇ ਹੈ, ਗੁਰਮੁਖ ਪਿਰਮ ਚਖਾਇਆ ਭੁੱਖ ਨਾ ਖਾਣ ਪੀਣ ਅੰਨ ਪਾਣੀ। ਗੁਰਮੁਖਾਂ ਨੇ ਪ੍ਰੇਮ ਰਸ ਨੂੰ ਚੱਖ ਲਿਆ, ਨਾਮ ਦੇ ਰਸ ਨੂੰ ਚੱਖ ਲਿਆ, ਹੁਣ ਦੁਨੀਆਂ ਦੇ ਰਸ ਫਿੱਕੇ ਲੱਗਣ ਲੱਗ ਪਏ। ਅੰਨ ਪਾਣੀ ਖਾਣ ਦੀ ਤ੍ਰਿਸ਼ਨਾ ਖਤਮ ਹੋ ਗਈ। ਇੱਕ ਤ੍ਰਿਸ਼ਨਾ ਹੁੰਦੀ ਹੈ, ਇੱਕ ਲੋੜ ਹੁੰਦੀ ਹੈ। ਸਰੀਰ ਨੂੰ ਜਿਉਂਦੇ ਰੱਖਣ ਵਾਸਤੇ ਭੋਜਨ ਖਾਣਾ ਹੈ ਲੋੜ ਮੁਤਾਬਕ, ਇਹ ਤ੍ਰਿਸ਼ਨਾ ਨਹੀਂ ਹੈ। ਪਰ ਅੱਜ ਦਾ ਵੀ ਕੋਲੇ ਖਾਣ ਵਾਸਤੇ ਹੈ, ਕੱਲ੍ਹ ਦਾ ਵੀ ਕੋਲੇ ਖਾਣ ਵਾਸਤੇ ਹੈ, ਆਪਣੀ ਸਾਰੀ ਜ਼ਿੰਦਗੀ ਦਾ ਇੱਕ ਸਾਲ ਦਾ ਇਕੱਠਾ ਕਰ ਲਿਆ, ਫਿਰ ਹੋਰ ਇਕੱਠਾ ਕਰ ਲਿਆ, ਤੀਜੀ ਪੀੜ੍ਹੀ ਵਾਸਤੇ ਹੋਰ ਜੋੜਨਾ, ਮਾਇਆ ਇਕੱਠੀ ਕਰਨਾ, ਇਹ ਤ੍ਰਿਸ਼ਨਾ ਹੈ। ਤ੍ਰਿਸ਼ਨਾ ਆਪਣੇ ਜੀਵਨ ਦੇ ਵਿੱਚ ਨਹੀਂ ਲੈ ਕੇ ਆਉਣੀ। ਗੁਰਮੁਖ ਨੂੰ ਕੋਈ ਤ੍ਰਿਸ਼ਨਾ ਰਹਿੰਦੀ ਨਹੀਂ, ਨਾ ਖਾਣ ਦੀ ਭੁੱਖ ਨਾ ਪੀਣ ਦੀ ਪਿਆਸ, ਤ੍ਰਿਸ਼ਨਾ ਖਤਮ ਹੋ ਜਾਂਦੀ ਹੈ। ਸ਼ਬਦ ਸੁਰਤ ਨੀਂਦ ਉਗੜੀ ਜਾਗਦਿਆਂ ਸੁੱਖ ਰਹਿਣ ਵਿਹਾਣੀ। ਗੁਰਮੁਖ ਦੇ ਉੱਤੇ ਕਿਰਪਾ ਹੁੰਦੀ ਹੈ, ਸ਼ਬਦ ਗੁਰੂ ਦਾ ਸਮਝ ਆ ਜਾਂਦਾ ਹੈ, ਗੁਰੂ ਦੇ ਬਚਨਾਂ ਦੇ ਨਾਲ ਸੁਰਤ ਜੁੜ ਜਾਂਦੀ ਹੈ, ਨੀਂਦ ਰਾਤ ਨੂੰ ਆਉਂਦੀ ਨਹੀਂ, ਨੀਂਦ ਉੱਡ ਜਾਂਦੀ ਹੈ, ਹਰ ਵੇਲੇ ਜਾਗਦਾ ਰਹਿੰਦਾ, ਸਾਵਧਾਨ ਹੋ ਕੇ ਪਰਮੇਸ਼ੁਰ ਦਾ ਨਾਮ ਜਪਦਾ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆਪਣੇ ਮੁਖਾਰਬਿੰਦ ਵਿੱਚੋਂ ਬਚਨ ਕੀਤਾ ਹੈ, ਸਾਵਧਾਨ ਇਕਾਗਰ ਚੀਤ, ਸਾਵਧਾਨ ਹੋ ਕੇ ਇਕਾਗਰ ਚਿੱਤ ਰੱਖ ਕੇ ਪਰਮੇਸ਼ੁਰ ਨੂੰ ਚੇਤੇ ਕਰਨਾ ਹੈ। ਸਾਵਧਾਨ ਹੋ ਕੇ ਬਹਿੰਦਾ ਅਤੇ ਸਾਰੀ ਰਾਤ ਬੀਤਦੀ ਹੈ ਸਿਮਰਨ ਕਰਦਾ ਰਹਿੰਦਾ। ਸਾਹੇ ਬੱਧੇ ਸੋਹੰਦੇ ਮੈਲਾ ਪੜ ਪ੍ਰਵਾਨ ਪ੍ਰਾਣੀ। ਹੁਣ ਗਾਨੇ ਬੰਨੇ ਹੋਏ ਹੈ, ਭਾਵ ਜਿਵੇਂ ਲਾੜਾ ਵਿਆਹ ਵਾਸਤੇ ਤਿਆਰ ਹੁੰਦਾ, ਬਰਾਤ ਚੜ੍ਹਨ ਵੇਲੇ ਲਾੜੇ ਦੇ ਗੁੱਟ 'ਤੇ ਗਾਨੇ ਬੰਨੇ ਜਾਂਦੇ ਹੈ, ਉਹਦੇ ਨਾਲ ਦੇ ਸਾਥੀ ਸਰਵਾਲੇ ਦੇ ਵੀ ਗਾਨੇ ਬੰਨੇ ਜਾਂਦੇ ਹੈ। ਕਿਉਂ? ਕਿਉਂਕਿ ਸ਼ਗਨ ਹੈ। ਮੈਲੇ ਵੇਸ ਹੀ ਰੱਖਣ ਦੇ ਨਾਲ ਸਾਰੇ ਪ੍ਰਾਣੀਆਂ ਨੂੰ ਪ੍ਰਵਾਨ ਹਨ, ਭਾਵ ਬਾਹਰੋਂ ਸੋਹਣੇ ਲੱਗਦੇ ਆ, ਅੰਦਰੋਂ ਗੰਦੇ ਹੈ, ਅੰਦਰੋਂ ਸੋਚ ਮਾੜੀ ਹੈ, ਬਾਹਰਲਾ ਫਿਰ ਪਹਿਰਾਵਾ, ਬਾਹਰਲੀ ਸੁੰਦਰਤਾ ਕਿਸੇ ਕੰਮ ਨਹੀਂ। ਮਹਾਰਾਜ ਬਾਣੀ ਵਿੱਚ ਕਿਰਪਾ ਕਰਦੇ ਹੈ, ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ। ਜਿਨ ਮਨ ਹੋਰ, ਜਿਨ ਮੁੱਖ ਹੋਰ ਮਨ ਹੋਰ ਸੀ ਕਾਂਢੇ ਕੱਚਿਆ। ਜਿਨ੍ਹਾਂ ਦੇ ਮੁੱਖ ਵਿੱਚ ਹੋਰ ਗੱਲ ਹੈ, ਮਨ 'ਚ ਕੁਝ ਹੋਰ ਸੋਚਦੇ ਹੈ, ਉਹ ਅੰਦਰੋਂ ਕੱਚੇ ਹੈ। ਪਰ ਜਿਹੜੇ ਪਰਮੇਸ਼ੁਰ ਦੇ ਪਿਆਰੇ ਹੈ, ਉਹ ਸਰੀਰ ਦੀ ਬਾਹਰਲੀ ਸੁੰਦਰਤਾ ਨੂੰ ਬਹੁਤਾ ਧਿਆਨ ਨਹੀਂ ਦਿੰਦੇ। ਉਹਨਾਂ ਦੇ ਤਾਂ ਕੱਪੜੇ ਵੀ ਸਾਦੇ ਹੁੰਦੇ ਨੇ, ਉਹਨਾਂ ਦਾ ਰਹਿਣ ਸਹਿਣ ਵੀ ਸਾਦਾ ਹੁੰਦਾ, ਉਹਨਾਂ ਦੇ ਤਾਂ
ਗੋਦੜੀਆਂ ਵੀ ਪਾਈਆਂ ਹੁੰਦੀਆਂ ਨੇ, ਉਹ ਵੀ ਚੰਗੀਆਂ ਲੱਗਦੀਆਂ, ਪੱਟ ਦੇ ਕੱਪੜੇ ਪਾ ਕੇ ਵੀ ਉਹ ਸੁਖੀ ਰਹਿੰਦੇ ਨੇ, ਰੇਸ਼ਮ ਦੇ ਕੱਪੜੇ ਪਾਉਣ ਵਾਲੇ ਦੁਖੀ ਰਹਿੰਦੇ ਆ, ਪਰ ਸਾਦੇ ਖੱਦਰ ਦੇ ਕੱਪੜੇ ਪਾਉਣ ਵਾਲੇ ਸੁਖੀ ਰਹਿੰਦੇ ਨੇ। ਕਿਉਂ? ਕਿਉਂਕਿ ਉਹਨਾਂ ਨੂੰ ਗੁਰੂ ਦੀ ਮੱਤ ਦੀ ਸਮਝ ਆ ਗਈ। ਚੱਲਣ ਜਾਣ ਸੁਜਾਣ ਹੋਏ ਜੱਗ ਮਹਿਮਾਨ ਆਏ ਮਹਿਮਾਨੀ। ਫਿਰ ਕਹਿੰਦੇ ਸੱਚੇ ਵਣਜ ਨੂੰ ਪ੍ਰਾਪਤ ਕਰਨ ਵਾਸਤੇ, ਸੱਚਾ ਸੌਦਾ ਕਰਨ ਵਾਸਤੇ ਚੱਲਦੇ ਹੈ। ਹੁਣ ਸੱਚਾ ਸੌਦਾ ਕਰਨ ਦੀ ਰੀਤ ਸਾਨੂੰ ਗੁਰੂ ਨਾਨਕ ਪਾਤਸ਼ਾਹ ਨੇ ਸਿਖਾਤੀ ਕਿ ਸੱਚਾ ਸੌਦਾ ਕਿਵੇਂ ਕੀਤਾ ਜਾਂਦਾ ਹੈ। ਗੁਰਮੁਖ ਗਾਡੀ ਰਸਤੇ 'ਤੇ ਤੁਰਨ ਦੀ ਇਹ ਨਿਸ਼ਾਨੀ ਹੈ, ਉਹ ਆਪਣੇ ਜੀਵਨ ਦੇ ਵਿੱਚ ਪਰਿਪੱਕ ਹੋ ਜਾਂਦੇ ਨੇ। ਚੱਲਣ ਜਾਣ ਸੁਜਾਣ ਹੋਏ ਜੱਗ ਮਹਿਮਾਨ ਆਏ ਮਹਿਮਾਨੀ। ਫਿਰ ਕਹਿੰਦੇ ਕਿ ਗਿਆਨਵਾਨ ਚੰਗਾ ਵਪਾਰ ਕਰਦੇ ਆ, ਚੰਗੀ ਖੱਟੀ ਖੱਟਦੇ ਆ, ਇਹੀ ਨਿਸ਼ਾਨੀ ਹੈ। ਸੱਚ ਵਣਜ ਖੇਪ ਲੈ ਚੱਲੇ ਗੁਰਮੁਖ ਗਾਡੀ ਰਾਹ ਨਿਸ਼ਾਨੀ। ਸੱਚ ਦਾ ਵਪਾਰ ਕਰਕੇ ਖੇਪ ਲੱਦ ਕੇ ਲੈ ਚੱਲੇ, ਗੱਡੀਆਂ ਭਰ ਕੇ ਲੈ ਚੱਲੇ, ਇਹ ਰਾਹ ਦੀ ਨਿਸ਼ਾਨੀ ਹੈ, ਗੁਰਮਤਿ ਗਾਡੀ ਰਾਹ ਦੀ ਨਿਸ਼ਾਨੀ। ਹਲਤ ਪਲਤ ਮੁਖ ਉਜਲੇ ਗੁਰਸਿੱਖ ਗੁਰਸਿੱਖਾਂ ਮਨ ਪਾਣੀ। ਗੁਰਮੁਖਾਂ ਦਾ ਲੋਕ ਅਤੇ ਪਰਲੋਕ ਉਜਲਾ ਹੋ ਜਾਂਦਾ ਹੈ, ਸਫਲ ਹੋ ਜਾਂਦਾ ਹੈ, ਕਿਉਂਕਿ ਗੁਰੂ ਦੇ ਬਚਨਾਂ ਨੂੰ ਪਰਪੱਕ ਕਰਕੇ ਮੰਨਦੇ ਆ, ਡੋਲਦੇ ਨਹੀਂ। ਮਨ ਨੂੰ ਗੁਰੂ ਦੀ ਗੱਲ ਚੰਗੀ ਲੱਗਦੀ ਹੈ, ਗੁਰਸਿੱਖੀ ਨਾਲ ਪਿਆਰ ਹੋ ਜਾਂਦਾ ਹੈ। ਸਾਧ ਸੰਗਤ ਵਿੱਚ ਅਕਥ ਕਹਾਣੀ। ਇੱਦਾਂ ਸਾਧ ਸੰਗਤ ਦੇ ਵਿੱਚ ਆ ਕੇ ਪਰਮੇਸ਼ਰ ਦੀ ਅਕਥ ਕਥਾ ਦੇ ਨਾਲ ਪ੍ਰੇਮ ਪੈ ਜਾਂਦਾ ਹੈ, ਫਿਰ ਉਹ ਪਰਮੇਸ਼ਰ ਦੀ ਵਡਿਆਈ ਪਰਮੇਸ਼ਰ ਦੀ ਸਿਫਤ ਸਲਾਹ ਚੰਗੀ ਲੱਗਦੀ ਹੈ। ਭਾਵ ਪੌੜੀ ਦਾ ਕਿ ਗੁਰਮੁਖ ਦੇ ਸੰਜਮ ਗਿਆਨਵਾਨ ਆਨੰਦ ਬੈਰਾਗ ਅਤੇ ਸੁਰਖਰੋਈ ਦਾ ਕਥਨ ਹੈ, ਜਿਹੜੇ ਪਿਆਰੇ ਦੇ ਪ੍ਰੇਮ ਵਿੱਚ ਰਚੇ ਰਹਿੰਦੇ ਹੈ ਉਹਨਾਂ ਨੂੰ ਖਾਣਾ ਪੀਣਾ ਹੱਸਣਾ ਸੌਣਾ ਵਿਸਤਰ ਗਿਆ ਹੈ, ਮਰਨਾ ਦੁਨੀਆਂ ਦੇ ਰਸਾਂ ਤੋਂ ਉੱਚੇ ਉੱਠ ਜਾਂਦੇ ਨੇ। ਜਿਨ੍ਹਾਂ ਦੀ ਸੁਰਤ ਪਰਮੇਸ਼ਰ ਦੇ ਚਰਨਾਂ ਨਾਲ ਜੁੜ ਜਾਂਦੀ ਹੈ ਉਹ ਆਤਮਿਕ ਜੀਵਨ ਦੇ ਵਿੱਚ ਉੱਚੇ ਹੋ ਜਾਂਦੇ ਹੈ, ਅਤੇ ਗੁਰੂ ਦੀ ਖੁਸ਼ੀ ਪ੍ਰਾਪਤ ਕਰਨ ਵਾਸਤੇ ਮਹਾਰਾਜ ਦਾ ਵਚਨ ਹੈ ਭਾਈ ਸਿੱਖੀ ਧਾਰਨ ਕਰਨੀ ਹੈ, ਸਿੱਖੀ ਸਾਧਨ ਹੈ ਗੁਰੂ ਦੇ ਚਰਨਾਂ 'ਚ ਪਹੁੰਚਣ ਦਾ। ਗੁਰਮਤਿ ਗਾਡੀ ਰਸਤੇ 'ਤੇ ਚੱਲ ਕੇ ਗੁਰੂ ਦੇ ਚਰਨਾਂ ਦਾ ਪ੍ਰੀਤ ਬਣਦੀ ਹੈ। ਇਸ ਰਸਤੇ 'ਤੇ ਤੁਰਨ ਵਾਸਤੇ ਅੰਦਰੋਂ ਕੁਝ ਗੱਲਾਂ ਛੱਡਣੀਆਂ ਪੈਂਦੀਆਂ ਨੇ, ਕੁਝ ਅਪਣਾਉਣੀਆਂ ਪੈਂਦੀਆਂ। ਉਦਾਹਰਣਾਂ ਦੇ ਕੇ ਭਾਈ ਗੁਰਦਾਸ ਜੀ ਕਹਿੰਦੇ ਹਉਮੈ ਗਰਭ ਨਿਵਾਰੀ ਹੈ ਗੁਰਮੁਖ ਹਿਰਦੈ ਗਰੀਬੀ ਆਵੈ। ਗੁਰਮੁਖਾਂ ਦੇ ਹਿਰਦੇ ਵਿੱਚ ਨਿਮਰਤਾ ਆਉਂਦੀ ਹੈ, ਨਿਮਰਤਾ ਦਾ ਭਾਵ ਗਰੀਬੀ। ਅੰਦਰ ਨਿਮਰਤਾ ਧਾਰਨ ਕਰਕੇ ਆਪਣੇ ਅੰਦਰੋਂ ਹਉਮੈ ਨੂੰ ਖਤਮ ਕਰਦੇ ਆ, ਇੱਕ ਚੀਜ਼ ਛੱਡਣੀ ਹੈ, ਗ੍ਰਹਿਣ ਕਰਨੀ ਹੈ, ਹਿਰਦੇ ਵਿੱਚ ਟਿਕਾਉਣੀ ਆ ਨਿਮਰਤਾ ਅਤੇ ਛੱਡਣੀ ਆ ਹਉਮੈ। ਟਿਕਾਉਣਾ ਪਿਆਰ, ਛੱਡਣਾ ਹੰਕਾਰ। ਗਿਆਨ ਮਤੀ ਘੱਟ ਚਾਨਣਾ ਪਰਮ ਅਗਿਆਨ ਅੰਧੇਰ ਮਿਟਾਵੇ। ਗੁਰੂ ਦਾ ਗਿਆਨ ਸਾਡੇ ਹਿਰਦੇ ਦੇ ਵਿੱਚੋਂ ਅਗਿਆਨਤਾ ਦਾ ਹਨੇਰਾ ਖਤਮ ਕਰ ਦਿੰਦਾ ਹੈ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਬਚਨ ਕਰਦੇ ਆ, ਭਾਵੇਂ 100 ਚੰਦਰਮਾ ਇੱਕੇ ਦਮ ਚੜ੍ਹ ਜਾਏ, ਹਜ਼ਾਰਾਂ ਸੂਰਜ ਚੜ੍ਹ ਜਾਏ, ਇੰਨਾ ਚਾਨਣ ਹੋਣ ਦੇ ਬਾਵਜੂਦ ਵੀ ਗੁਰੂ ਦੇ ਗਿਆਨ ਤੋਂ ਬਿਨਾਂ ਜੀਵਨ ਦੇ ਵਿੱਚ ਹਨੇਰਾ ਹੁੰਦਾ ਹੈ। ਰੋਜ਼ ਅੰਮ੍ਰਿਤ ਵੇਲੇ ਆਸਥਾ ਕੀ ਵਾਰ ਦੇ ਵਿੱਚ ਬਚਨ ਪੜ੍ਹਿਆ ਜਾਂਦਾ ਹੈ, ਜੇ 100 ਚੰਦਾ ਉਗਵਹਿ ਸੂਰਜ ਚੜ੍ਹੇ 1000 ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਗੁਰੂ ਦੇ ਗਿਆਨ ਤੋਂ ਬਿਨਾਂ ਸਾਡੇ ਜੀਵਨ ਦੇ ਵਿੱਚ ਅਗਿਆਨਤਾ ਦਾ ਹਨੇਰਾ ਛਾ ਜਾਂਦਾ ਹੈ। ਹੋਏ ਨਿਮਾਣਾ ਟਹਿ ਪਵੇ ਦਰਗਾਹ ਮਾਣ ਨਿਮਾਣਾ ਪਾਵੇ। ਨਿਮਾਣਾ ਹੋ ਕੇ ਗੁਰੂ ਦੇ ਚਰਨਾਂ 'ਤੇ ਡਿੱਗ ਪਵੇ, ਉਹ ਡਿੱਗ ਪੈਂਦਾ ਪਰ ਗੁਰੂ ਦੇ ਅੱਗੇ ਬੇਨਤੀ ਕਰਦਾ ਮਹਾਰਾਜ ਜੀ ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸ਼ਰਣਾਏ ਜੀਓ, ਮੈਂ ਆਸਥਾ ਰੱਖੀ ਚਿੱਤ ਮਹਿ ਮੇਰਾ ਸਭੋ ਦੁੱਖ ਗਵਾਏ ਜੀਓ। ਮਹਾਰਾਜ ਜੀ ਮੈਂ ਬਹੁਤ ਦੂਰੋਂ ਚੱਲ ਕੇ ਆਇਆ,
ਹੁਣ ਦੂਰੀ ਇਹ ਕਿਹੜੀ ਹੈ? ਇਹ ਧਰਤੀ ਦੇ ਕਿਲੋਮੀਟਰਾਂ ਦੀ ਦੂਰੀ ਨਹੀਂ ਹੈ, ਇਹ ਜਨਮਾਂ ਦੀ ਦੂਰੀ ਹੈ। ਕਈ ਜਨਮ ਹੋ ਗਏ ਇਸ ਰਸਤੇ ਤੁਰਦਿਆਂ ਤੁਰਦਿਆਂ, ਹੁਣ ਮੌਕਾ ਮਿਲਿਆ ਗੁਰੂ ਦੇ ਦਰਸ਼ਨ ਕਰਨ ਦਾ, ਗੁਰੂ ਦੇ ਦੀਦਾਰ ਕਰਨ ਦਾ। ਪਾਤਸ਼ਾਹ ਕਿਰਪਾ ਕਰੋ, ਮੈਂ ਬਹੁਤ ਦੂਰੋਂ ਚੱਲ ਕੇ ਆਇਆ, ਮੇਰੇ 'ਤੇ ਕਿਰਪਾ ਕਰਕੇ ਆਪਣੇ ਚਰਨਾਂ ਦੇ ਨਾਲ ਜੋੜ ਲਓ, ਮੈਂ ਤੁਹਾਡੇ ਦਰ 'ਤੇ ਆ ਗਿਆ। ਖਸਮੈ ਸੋਈ ਪਾਵੰਦਾ, ਖਸਮੈ ਦਾ ਜਿਸ ਪਾਣਾ ਪਾਵੇ। ਹੁਣ ਇੱਕ ਤਾਂ ਗੁਰੂ ਦੇ ਹੁਕਮ ਨੂੰ ਮੰਨ ਕੇ ਅੰਦਰੋਂ ਸੱਚੀ ਮੁੱਚੀ ਢਹਿੰਦਾ, ਸੱਚੀਆਂ ਗੱਲਾਂ ਕਰਦਾ, ਮਹਾਰਾਜ ਜੀ ਹੁਣ ਮੈਂ ਥੱਕ ਗਿਆ, ਅੱਕ ਗਿਆ ਭੱਜ ਭੱਜ ਕੇ, ਹੁਣ ਮੈਂ ਤੁਹਾਡੀ ਸ਼ਰਨ ਵਿੱਚ ਆ ਗਿਆ, ਮੇਰੇ 'ਤੇ ਕਿਰਪਾ ਕਰਕੇ ਮੈਨੂੰ ਰੱਖ ਲਓ। ਇਹ ਕਿਤੇ ਅੰਦਰੋਂ ਪਛਤਾਉਂਦਾ, ਇੱਕ ਦਿਖਾਵਾ ਕਰਦਾ, ਬੜੇ ਐਸੇ ਲੰਬੇ ਪੈ ਪੈ ਕੇ ਵੀ ਮੱਥਾ ਟੇਕਦੇ ਆ, ਬੜੇ ਐਸੇ ਲੋਕ ਨੇ ਜਿਹੜੇ ਡੰਡੌਤ ਬੰਦਨਾ ਕਰਦੇ। ਮਹਾਰਾਜ ਜੀ ਕਹਿੰਦੇ ਵਿਖਾਵੇ ਦੀ ਪ੍ਰਣਾਮ ਕੀਤੀ ਹੋਈ ਗੁਰੂ ਦੇ ਦਰ 'ਤੇ ਪ੍ਰਵਾਨ ਨਹੀਂ ਹੁੰਦੀ। ਕਿਉਂ ਨਹੀਂ ਪ੍ਰਵਾਨ ਹੁੰਦੀ? ਕਿਉਂਕਿ ਗੁਰੂ ਗਿਆਨ ਦਾ ਸਾਗਰ ਹੈ, ਸਾਡੇ ਅੰਦਰ ਦੇ ਖਿਆਲਾਂ ਨੂੰ ਵੀ ਸਮਝਦਾ, ਬਿਨਾਂ ਬੋਲਿਆ ਸਾਡੀ ਭਾਵਨਾ ਨੂੰ ਸਮਝ ਜਾਂਦੇ ਨੇ। ਪਾਤਸ਼ਾਹ ਕਿਰਪਾ ਕਰਦੇ ਆ ਕਿ ਜਿਹਦੇ ਅੰਦਰ ਪਰਮੇਸ਼ੁਰ ਦਾ ਹੁਕਮ ਸਮਝ ਆ ਜਾਂਦਾ, ਉਹ ਪਰਮੇਸ਼ੁਰ ਦੇ ਭਾਣੇ ਵਿੱਚ ਤੁਰਦਾ। ਭਾਣੇ ਦਾ ਭਾਵ ਆ ਹੁਕਮ, ਭਾਣਾ ਮੰਨੈ ਮੰਨੀਐ ਆਪਣਾ ਭਾਣਾ ਆਪ ਮਨਾਵੇ। ਪਰਮੇਸ਼ੁਰ ਦਾ ਭਾਣਾ, ਪਰਮੇਸ਼ੁਰ ਦਾ ਹੁਕਮ ਉਹੀ ਮੰਨਦਾ ਜਿਹਦੇ 'ਤੇ ਕਿਰਪਾ ਕਰਕੇ ਪਰਮੇਸ਼ੁਰ ਆਪਣਾ ਹੁਕਮ ਮਨਾਉਂਦਾ। ਹੁਣ ਹਰੇਕ ਨਹੀਂ ਮੰਨ ਸਕਦਾ, ਦੁਨੀਆ ਬੜੀ ਕੋਸ਼ਿਸ਼ ਕਰਦੀ ਹੈ। ਗੁਰੂ ਪਾਤਸ਼ਾਹ ਸੋਦਰ ਬਾਣੀ ਵਿੱਚ ਕਹਿੰਦੇ ਆ, ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਿਖਾਣੈ। ਹੇ ਪਰਮੇਸ਼ੁਰ, ਜਿਹਦੇ 'ਤੇ ਆਪ ਜੀ ਕਿਰਪਾ ਕਰਦੇ ਹੋ, ਉਹੀ ਮਨੁੱਖ ਆਪ ਜੀ ਦੇ ਗੁਣ ਗਾਉਂਦਾ, ਜਿਹਦੇ ਕਰਮ ਚੰਗੇ ਕੀਤੇ ਹੁੰਦੇ ਆ। ਅਤੇ ਜੇ ਕਰਮ ਸਾਡੇ ਮਾੜੇ ਕੀਤੇ ਹੋਣ, ਫਿਰ ਗੁਰੂ ਦੀ ਸੰਗਤ ਛੱਡ ਕੇ ਭੈੜੀ ਸੰਗਤ ਵਿੱਚ ਚਲਿਆ ਜਾਂਦਾ, ਦੂਰ ਹੋ ਜਾਂਦਾ। ਭਾਣਾ ਮੰਨੈ ਮੰਨੀਐ ਆਪਣਾ ਭਾਣਾ ਆਪ ਮਨਾਵੇ। ਦੁਨੀਆਂ ਵਿੱਚ ਪ੍ਰਾਹੁਣਾ ਦਾਵਾ ਛੱਡ ਰਹਿ ਲਾ ਦਾਵੇ। ਕਹਿੰਦੇ ਦੁਨੀਆਂ ਦੇ ਵਿੱਚ ਚਾਰ ਦਿਨ ਦਾ ਪ੍ਰਾਹੁਣਾ, ਪਤਾ ਨਹੀਂ ਕਦੋਂ ਇਸ ਸੰਸਾਰ ਨੂੰ ਛੱਡ ਕੇ ਜਾਣਾ ਪੈ ਸਕਦਾ। ਇਸ ਕਰਕੇ ਭਾਈ ਸੰਸਾਰ 'ਤੇ ਮੇਰ ਨਾ ਬੰਨ, ਵੀ ਆਹ ਵੀ ਮੇਰਾ ਆਹ ਵੀ ਮੇਰਾ, ਸਭ ਕੁਝ ਛੱਡ ਕੇ ਚਲੇ ਜਾਣਾ। ਪਰਮੇਸ਼ੁਰ ਦੇ ਭਾਣੇ ਨੂੰ ਮੰਨਣਾ, ਪਰਮੇਸ਼ੁਰ ਦੇ ਹੁਕਮ ਨੂੰ ਮੰਨ ਕੇ ਜੀਵਨ ਬਤੀਤ ਕਰਨਾ। ਸਾਧ ਸੰਗਤ ਮਿਲ ਹੁਕਮ ਕਮਾਵੇ। ਸੰਸਾਰ ਦੇ ਵਿੱਚ ਵਿਚਰਦਾ ਵਿਚਰਦਾ ਪਰਮੇਸ਼ੁਰ ਦੇ ਹੁਕਮ ਨੂੰ ਮੰਨਦਾ, ਉਹੀ ਮੰਨਦਾ ਜਿਹੜਾ ਸਤਸੰਗਤ ਦੇ ਵਿੱਚ ਆਉਂਦਾ। ਅਤੇ ਸਤਸੰਗਤ ਦੇ ਵਿੱਚ ਉਹੀ ਆਉਂਦਾ ਜਿਹਦਾ ਗੁਰੂ ਨਾਲ ਪਿਆਰ ਹੁੰਦਾ। ਸਾਧ ਸੰਗਤ ਦੇ ਵਿੱਚ ਆ ਕੇ ਹੁਕਮ ਮੰਨੇ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਇਸ। ਗੁਰੂ ਦਾ ਹੁਕਮ ਮੰਨ ਕੇ ਗੁਰੂ ਦੇ ਦਰ 'ਤੇ ਵਡਿਆਈ ਮਿਲਦੀ ਹੈ। ਫਿਰ ਅੱਗੇ ਕਹਿੰਦੇ ਗੁਰਮੁਖ ਦੀ ਕਾਰ ਕਿਰਤ ਕਿਹੜੀ ਹੋਣੀ ਚਾਹੀਦੀ ਹੈ? ਸਾਧ ਸੰਗਤ ਦੇ ਵਿੱਚ ਆ ਕੇ ਗੁਰਮੁਖ ਦੀ ਕਰਨੀ ਵੀ ਸ਼ੁੱਧ ਹੋ ਜਾਂਦੀ ਹੈ। ਗੁਰ ਪਰਮੇਸ਼ਰ ਇੱਕ ਜਾਣ, ਗੁਰਮੁਖ ਦੂਜਾ ਭਾਉ ਮਿਟਾਇਆ। ਗੁਰਮੁਖਾਂ ਨੇ ਗੁਰੂ ਅਤੇ ਪਰਮੇਸ਼ਰ ਨੂੰ ਇੱਕ ਰੂਪ ਸਮਝਿਆ, ਦੋ ਨਹੀਂ ਸਮਝੇ। ਭਾਵ ਕਿ ਗੁਰੂ ਨੂੰ ਅਤੇ ਪਰਮੇਸ਼ਰ ਨੂੰ ਇੱਕ ਸਮਝ ਕੇ ਆਪਣੇ ਹਿਰਦੇ ਵਿੱਚ ਵਸਾ ਲਿਆ। ਮਹਾਰਾਜ ਬਾਣੀ ਵਿੱਚ ਕਿਰਪਾ ਕਰਦੇ ਹੈ ਕਿ ਗੁਰੂ ਅਤੇ ਪਰਮੇਸ਼ਰ ਨੂੰ ਦੋ ਨਾ ਸਮਝੋ, ਗੁਰੂ ਅਤੇ ਪਰਮੇਸ਼ਰ ਇੱਕੋ ਹੀ ਹੈ। ਬੜਾ ਪਿਆਰਾ ਬਚਨ ਲਿਖਿਆ ਮਹਾਰਾਜ ਨੇ, ਗੁਰ ਪਰਮੇਸ਼ਰ ਇੱਕੋ ਜਾਣ। ਭਾਈ ਗੁਰੂ ਅਤੇ ਪਰਮੇਸ਼ਰ ਨੂੰ ਇੱਕ ਕਰਕੇ ਜਾਣ, ਕੋਈ ਭੇਦ ਨਾ ਸਮਝ। ਹਉਮੈ ਪਾਲਕ ਹਟਹਾਇਨ ਦਾ, ਤਾਲ ਨਦੀ ਦਾ ਨੀਰ ਮਿਲਾਇਆ। ਅਤੇ ਗੁਰੂ ਨੂੰ ਸੀਸ ਨਿਵਾ ਕੇ ਗੁਰੂ ਦੇ ਬਚਨ ਨੂੰ ਮੰਨ ਕੇ ਹਉਮੈ ਦੀ ਕੰਧ ਟੁੱਟ ਜਾਂਦੀ ਹੈ, ਢਹਿ ਜਾਂਦੀ ਹੈ, ਹਉਮੈ ਦੂਰ ਹੋ ਜਾਂਦੀ ਹੈ। ਜੀਵ ਰਸ ਪਰਮੇਸ਼ਰ ਦਾ ਨਾਮ ਜਪਣ ਲੱਗ ਪੈਂਦੀ ਹੈ। ਨਦੀ ਕਿਨਾਰੇ ਦੋ ਵਾਲੀ, ਇੱਕ ਦੂ ਪਾਰਾ ਵਾਰ ਨਾ ਪਾਇਆ। ਕਹਿੰਦੇ ਨਦੀ ਦੇ ਕਿਨਾਰੇ 'ਤੇ ਦੋਨਾਂ ਪਾਸਿਆਂ 'ਤੇ, ਇੱਧਰਲੇ ਪਾਸੇ ਅਤੇ ਉੱਧਰਲੇ ਪਾਸੇ, ਕਿਸੇ ਪਾਸੇ ਦਾ ਪਾਰ ਨਹੀਂ ਪੈਂਦਾ। ਨਦੀ ਲੰਬੀ ਹੈ,
ਨਦੀ ਦੇ ਕਿਨਾਰੇ 'ਤੇ ਖੜ੍ਹਾ ਹੋਇਆ ਰੁੱਖ ਬਹੁਤਾ ਚਿਰ ਨਹੀਂ ਟਿਕ ਸਕਦਾ। ਮਹਾਰਾਜ ਕਹਿੰਦੇ ਇੱਦਾਂ ਹੀ ਜਿਵੇਂ ਨਦੀ ਕਿਨਾਰੇ ਰੁੱਖੜਾ ਹੁੰਦਾ ਹੈ, ਇੱਦਾਂ ਹੀ ਤੇਰਾ ਜੀਵਨ ਹੈ। ਪਤਾ ਨਹੀਂ ਕਦੋਂ ਜਮਾਂ ਦੀ ਮਾਰ ਪੈ ਜੇ, ਇਹ ਸੰਸਾਰ ਨੂੰ ਛੱਡ ਕੇ ਜਾਣਾ ਪੈ ਜੇ। ਇਸ ਕਰਕੇ ਪਰਮੇਸ਼ੁਰ ਦੇ ਨਾਮ ਨੂੰ ਚੇਤੇ ਰੱਖ। ਰੁੱਖੋਂ ਫਲ ਤੈ ਫਲੋਂ ਰੁੱਖ, ਇੱਕ ਨਾਉ ਫਲ ਰੁੱਖ ਸਦਾਇਆ। ਹੁਣ ਬੜੀ ਪਿਆਰੀ ਉਦਾਹਰਣ ਦਿੰਦੇ ਆ, ਕਹਿੰਦੇ ਇੱਕ ਬ੍ਰਿਸ਼ ਹੈ, ਦਰਖਤ ਹੈ, ਉਹਦੇ ਫਲ ਤੋਂ ਫਿਰ ਦਰਖਤ ਪੈਦਾ ਹੁੰਦਾ। ਉਸ ਦਰਖਤ ਨੂੰ ਫਲ ਲੱਗਦੇ ਨੇ, ਫਿਰ ਉਹਨਾਂ ਫਲਾਂ ਵਿੱਚ ਫਿਰ ਬੀਜ ਪੈਦਾ ਹੁੰਦੇ ਨੇ। ਇਸ ਤਰ੍ਹਾਂ ਅੱਗੇ ਕੁਲ ਵੱਧਦੀ ਜਾਂਦੀ ਹੈ, ਸ੍ਰਿਸ਼ਟੀ ਤੁਰਦੀ ਜਾਂਦੀ ਹੈ। ਫਲ ਅਤੇ ਬ੍ਰਿਸ਼ ਦਾ ਨਾਮ ਇੱਕੋ ਹੀ ਰਹਿੰਦਾ। ਹੁਣ ਬੇਰੀ ਦੇ ਬੇਰ ਦੀ ਗਿਟਕ ਬੀਜਤੀ ਕਿਸੇ ਨੇ, ਉਹ ਬੂਟਾ ਪੁੰਗਰਿਆ, ਬੂਟਾ ਵੱਡਾ ਹੋਇਆ, ਬੇਰੀ ਨੂੰ ਬੂਰ ਲੱਗਿਆ ਅਤੇ ਬੇਰੀ ਨੂੰ ਬੇਰ ਲੱਗੇ। ਹੁਣ ਬੀਜੀ ਇੱਕ ਗਿਟਕ ਸੀ, ਉਹਦੇ ਵਿੱਚੋਂ ਕਿੰਨੇ ਸੈਂਕੜੇ ਬੀਜ ਬੇਰ ਪੈਦਾ ਹੋ ਗਏ। ਫਿਰ ਜੇ ਉਹ ਸਾਰੀਆਂ ਗਿਟਕਾਂ ਬੀਜੀਆਂ ਜਾਣ, ਸਾਰੇ ਬੀਜ ਬੀਜੇ ਜਾਣ ਬੇਰ ਦੀਆਂ ਗਿਟਕਾਂ, ਤਾਂ ਫਿਰ ਕਿੰਨੀਆਂ ਬੇਰੀਆਂ ਪੈਦਾ ਹੋ ਜਾਂਦੀਆਂ, ਕਿੰਨੇ ਹੋਰ ਬੇਰ ਅੱਗੇ ਬੇਸ਼ੁਮਾਰ ਪੈਦਾ ਹੋ ਜਾਂਦੇ ਆ। ਇਸ ਤਰ੍ਹਾਂ ਜਿਹੋ ਜਿਹਾ ਅਸੀਂ ਬੀਜ ਬੀਜਦੇ ਹਾਂ, ਉਹੋ ਜਿਹਾ ਫਲ ਸਾਨੂੰ ਮਿਲਦਾ। ਸੇ ਰੁੱਤੀ ਇੱਕ ਸੁੱਜ ਹੈ, ਸੁੱਜੈ ਸੁੱਜ ਨਾ ਹੋਰ ਦਿਖਾਇਆ। 12 ਮਹੀਨਿਆਂ ਵਿੱਚ 6 ਰੁੱਤਾਂ ਹੁੰਦੀਆਂ, 6 ਰੁੱਤਾਂ ਦੇ ਵਿੱਚ ਇੱਕੋ ਹੀ ਸੂਰਜ ਹੈ, ਕੋਈ ਦੂਜਾ ਸੂਰਜ ਨਹੀਂ ਦਿਸਦਾ ਸਾਨੂੰ, ਇੱਕ ਸੂਰਜ ਹੈ ਜਿਹੜਾ ਸਾਨੂੰ ਦਿਸਦਾ। ਆਪਣੀ ਜੋਤ ਆਪਣੇ ਅੰਦਰੋਂ ਪ੍ਰਕਾਸ਼ਮਾਨ ਕਰਨੀ ਹੈ। ਮਹਾਰਾਜ ਜੀ ਕਹਿੰਦੇ ਅੰਦਰ ਪ੍ਰਕਾਸ਼ ਹੋ ਰਿਹਾ ਹੈ, ਗੁਰੂ ਦੇ ਗਿਆਨ ਦਾ ਪ੍ਰਕਾਸ਼ ਅੰਦਰੋਂ ਹੋਣਾ ਹੈ, ਭਾਵ ਆਪਣੇ ਤੇਜ ਦੇ ਚਾਨਣੇ ਵਿੱਚ ਆਪਣੇ ਗੁਰੂ ਦੇ ਗਿਆਨ ਨੂੰ ਸਮਝ ਕੇ ਰੱਖ, ਗੁਰੂ ਦੇ ਗਿਆਨ ਨੂੰ ਸਮਝ ਕੇ ਅੰਦਰ ਦਾ ਗਿਆਨ ਲੈ, ਅਗਿਆਨਤਾ ਦਾ ਹਨੇਰਾ ਖਤਮ ਹੋ ਜਾਂਦਾ। ਸਾਧ ਸੰਗਤ ਇੱਕ ਮਨ ਇੱਕ ਧਿਆਇਆ, ਰਾਤੀ ਤਾਰੇ ਚਮਕਦੇ ਦੇਹ ਚੜਿਆ, ਕਿਨ ਆਖ ਲੁਕਾਇਆ। ਰਾਤ ਦਾ ਹਨੇਰਾ ਹੁੰਦਾ, ਰਾਤ ਨੂੰ ਅਸਮਾਨ ਦੇ ਵਿੱਚ ਤਾਰੇ ਚਮਕਦੇ ਆ, ਦਿਨ ਚੜ੍ਹਦਾ ਤਾਰੇ ਅਲੋਪ ਹੋ ਜਾਂਦੇ ਆ, ਸੂਰਜ ਚੜ੍ਹ ਜਾਂਦਾ, ਸੂਰਜ ਦੀ ਰੋਸ਼ਨੀ ਤੇਜ਼ ਹੋ ਜਾਂਦੀ ਹੈ, ਤਾਰੇ ਲੁਕ ਜਾਂਦੇ ਨੇ, ਭਾਵ ਆਪਣਾ ਤੇਜ ਖਤਮ ਕਰ ਦਿੰਦੇ ਆ। ਸਾਧ ਸੰਗਤ ਇੱਕ ਮਨ ਇੱਕ ਧਿਆਇਆ, ਸਾਧ ਸੰਗਤ ਨੇ ਇੱਕ ਮਨ ਇੱਕ ਚਿੱਤ ਹੋ ਕੇ ਪਰਮੇਸ਼ੁਰ ਨੂੰ ਧਿਆਇਆ, ਯਾਦ ਕੀਤਾ। ਪਰਮਾਤਮਾ ਦਾ ਰੂਪ ਸੂਰਜ ਦੇ ਪ੍ਰਕਾਸ਼ਮਾਨ ਹੈ। ਗੁਰਮੁਖਾਂ ਨੇ ਆਪਣਾ ਆਪ ਮੇਟ ਲਿਆ, ਆਪਣੇ ਆਪ ਨੂੰ ਮਿਟਾ ਲਿਆ, ਹੰਕਾਰ ਦੂਰ ਕਰ ਲਿਆ, ਸਾਧ ਸੰਗਤ ਦੇ ਵਿੱਚ ਇੱਕ ਮਨ ਇੱਕ ਚਿੱਤ ਹੋ ਕੇ ਪਰਮੇਸ਼ੁਰ ਦੀ ਭਗਤੀ ਕਰਦੇ, ਪਰਮੇਸ਼ੁਰ ਦੇ ਨਾਮ ਨਾਲ ਜੁੜੇ ਰਹਿੰਦੇ ਨੇ। ਅਤੇ ਗੁਰਮੁਖਾਂ ਨੂੰ ਕਰਮ ਕਾਂਡ ਕਰਨ ਦੀ ਲੋੜ ਨਹੀਂ ਪੈਂਦੀ, ਸਿੱਧਾ ਰਸਤਾ ਦੱਸਿਆ। ਯੋਗੀਆਂ ਨੇ ਕਿਹਾ ਸੀ ਵੀ ਜੇ ਰੱਬ ਪਾਉਣਾ ਤਾਂ ਯੋਗ ਧਾਰਨ ਕਰੋ, ਪਿੰਡੀ 'ਤੇ ਸੁਆਹ ਮਲ ਲਓ, ਕੰਨਾਂ 'ਚ ਮੁੰਦਰਾਂ ਪਾ ਲਓ, ਨਹਾਉਣਾ ਬੰਦ ਕਰ ਦਿਓ, ਮੈਲੇ ਕਚਾਲੇ ਹੋ ਕੇ ਰਹੋ, ਰੱਬ ਮਿਲ ਜੂ। ਪਰ ਸਤਿਗੁਰੂ ਪਾਤਸ਼ਾਹ ਕਹਿੰਦੇ ਇੰਨਾ ਹੱਠ ਕਰਨ ਦੀ ਲੋੜ ਨਹੀਂ, ਸਰੀਰ ਨੂੰ ਗੰਦਾ ਰੱਖ ਕੇ ਰੱਬ ਨਹੀਂ ਮਿਲਦਾ। ਅਤੇ ਜੇ ਸਰੀਰ ਨੂੰ ਤੀਰਥਾਂ 'ਤੇ ਧੋਂਦਾ ਫਿਰੇ ਰੱਬ ਫਿਰ ਵੀ ਨਹੀਂ ਮਿਲਣਾ, ਕਿਉਂਕਿ ਸਰੀਰ ਦੇ ਲਿਬੜਨ ਨਾਲ ਜਾਂ ਸਰੀਰ ਨੂੰ ਧੋ ਕੇ ਸਾਫ਼ ਰੱਖਣ ਦੇ ਨਾਲ ਰੱਬ ਨਹੀਂ ਮਿਲਦਾ, ਰੱਬ ਅੰਦਰੋਂ ਮਿਲਦਾ। ਸਾਡੀ ਆਤਮਾ ਸਾਫ਼ ਹੋਣੀ ਚਾਹੀਦੀ ਹੈ, ਸਾਡੀ ਸੁਰਤ ਵਿੱਚ ਗੁਰੂ ਦਾ ਗਿਆਨ ਹੋਣਾ ਚਾਹੀਦਾ, ਰੱਬ ਜੀ ਫਿਰ ਮਿਲਦੇ ਨੇ। ਇਕੱਲੇ ਪਿੰਡੇ ਨੂੰ ਧੋ ਕੇ ਜਾਂ ਪਿੰਡੇ 'ਤੇ ਸੁਆਹ ਮਲ ਕੇ ਰੱਬ ਨਹੀਂ ਮਿਲਦਾ। ਭਾਈ ਗੁਰਦਾਸ ਜੀ ਕਿਰਪਾ ਕਰਦੇ ਕਹਿੰਦੇ ਸਾਧ ਸੰਗਤ ਇੱਕ ਮਨ ਇੱਕ ਧਿਆਇਆ, ਇੱਕ ਮਨ ਇੱਕ ਚਿੱਤ ਹੋ ਕੇ ਗੁਰੂ ਦੇ ਨਾਮ ਨੂੰ ਧਿਆਉਂਦੇ ਹੈ। ਅਤੇ ਗੁਰਮੁਖਾਂ ਨੂੰ ਗੁਰੂ ਦੇ ਪਿਆਰਿਆਂ ਨੂੰ ਯੋਗ ਕਰਨ ਦੀ ਲੋੜ ਨਹੀਂ ਪੈਂਦੀ। ਅਸਲੀ ਯੋਗ ਕਿਹੜਾ? ਗੁਰਸਿੱਖ ਯੋਗੀ ਜਾਗਦੇ ਮਾਇਆ ਅੰਦਰ ਕਰਨੇ ਉਦਾਸੀ। ਹੁਣ ਯੋਗ ਇਹ ਨਹੀਂ ਹੈ ਵੀ ਪੁੱਠੇ ਲਟਕ ਜਾਓ ਜਾਂ ਨੱਕ ਨੂੰ ਫੜ ਕੇ ਬਹਿ ਜਾਓ, ਇਹ ਯੋਗ ਕਰਕੇ ਰੱਬ ਨਹੀਂ ਮਿਲਦਾ, ਸਰੀਰ ਤੰਦਰੁਸਤ ਹੋ ਜਾਂਦਾ।
ਸਰੀਰ ਦੀ ਤੰਦਰੁਸਤੀ ਅਤੇ ਰੱਬ ਦਾ ਮਿਲਾਪ ਵੱਖਰੇ ਵੱਖਰੇ ਦੋ ਵਿਸ਼ੇ ਨੇ। ਯੋਗ ਕਰਕੇ ਭੁੱਖੇ ਰਹਿ ਕੇ ਸਰੀਰ ਤਾਂ ਤੰਦਰੁਸਤ ਹੋ ਸਕਦਾ, ਪਰ ਜੇ ਕਹੀਏ ਵੀ ਯੋਗਾ ਕਰਕੇ ਰੱਬ ਮਿਲ ਜਾਏਗਾ, ਰੱਬ ਨਹੀਂ ਮਿਲੇਗਾ। ਰੱਬ ਨੂੰ ਪ੍ਰਾਪਤ ਕਰਨ ਵਾਸਤੇ ਗੁਰਮੁਖਾਂ ਨੇ ਪਰਮੇਸ਼ਰ ਦਾ ਨਾਮ ਜਪਿਆ। ਗੁਰਮੁਖ, ਗੁਰਸਿੱਖ, ਯੋਗੀ ਜਾਗਦੇ, ਜਿਹੜੇ ਗੁਰੂ ਦੇ ਸਿੱਖ ਪਿਆਰੇ ਆ, ਉਹ ਰਾਤਾਂ ਨੂੰ ਜਾਗਦੇ, ਅੰਮ੍ਰਿਤ ਵੇਲੇ ਜਾਗਦੇ ਆ। ਮਾਇਆ ਵਿੱਚ ਕਰਨ ਉਦਾਸੀ, ਮਾਇਆ ਦੇ ਵਿੱਚ ਰਹਿੰਦੇ ਹੋਏ ਵੀ ਮਾਇਆ ਤੋਂ ਉਦਾਸ ਰਹਿੰਦੇ ਆ, ਭਾਵ ਮਾਇਆ ਦੇ ਨਾਲ ਮੋਹ ਨਹੀਂ ਕਰਦੇ। ਕੰਨੀ ਮੁੰਦਰਾ ਮੰਤਰ ਗੁਰ ਸੰਤਾ ਧੂੜ ਵਿਭੂਤ ਸਲਾਸੀ। ਹੁਣ ਯੋਗੀ ਕੰਨਾਂ ਵਿੱਚ ਮੁੰਦਰਾ ਪਾਉਂਦੇ ਆ, ਪਰ ਗੁਰਸਿੱਖ ਕੰਨਾਂ ਵਿੱਚ ਮੁੰਦਰਾ ਨਹੀਂ ਪਾਉਂਦੇ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਯੋਗੀਆਂ ਨੇ ਕਿਹਾ ਸੀ, ਪਹਿਲਾਂ ਉਹਨਾਂ ਨੇ ਵਿਚਾਰ ਕੀਤੀ, ਚਰਚਾ ਕੀਤੀ, ਯੋਗੀਆਂ ਨੂੰ ਪਤਾ ਲੱਗ ਗਿਆ ਕਿ ਇਹ ਬਾਲਕਾ ਬਹੁਤ ਗਿਆਨਵਾਨ ਹੈ, ਸਾਡੀ ਯੋਗ ਮਤ ਵਿੱਚ ਆ ਜਾਏ ਤਾਂ ਸਾਨੂੰ ਬਹੁਤ ਅੱਗੇ ਲਿਜਾ ਸਕਦਾ। ਹੁਣ ਬਾਲਕਾ ਕਿਉਂ ਕਿਹਾ? ਕਿਉਂਕਿ ਯੋਗੀਆਂ ਦੀ ਉਮਰ ਆ ਸੈਂਕੜੇ ਸਾਲ ਦੀਆਂ ਨੇ, ਪਰ ਗੁਰੂ ਨਾਨਕ ਪਾਤਸ਼ਾਹ ਜੀ ਉਮਰ ਜਵਾਨੀ ਵਿੱਚ ਹੈ। ਕਹਿੰਦੇ ਜਿਹੜੇ ਯੋਗੀ ਕਹਿੰਦੇ ਵੀ ਹੇ ਨਾਨਕ, ਜੇ ਤੂੰ ਕੰਨਾਂ ਵਿੱਚ ਮੁੰਦਰਾ ਪਾ ਕੇ ਯੋਗ ਮਤ ਧਾਰਨ ਕਰ ਲਵੇਂ ਤਾਂ ਬਹੁਤ ਚੰਗੀ ਗੱਲ। ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਭਲਿਓ, ਤੁਹਾਨੂੰ ਦਿਸਦੀਆਂ ਨੇ ਮੁੰਦਰਾਂ ਤਾਂ ਮੇਰੇ ਪਾਈਆਂ ਹੋਈਆਂ ਨੇ, ਤੁਸੀਂ ਵੀ ਮੁੰਦਰਾਂ ਪਾਈਆਂ, ਮੈਂ ਵੀ ਪਾਈਆਂ ਹੋਈਆਂ। ਯੋਗੀਆਂ ਨੇ ਗੁਰੂ ਨਾਨਕ ਪਾਤਸ਼ਾਹ ਦੇ ਕੰਨਾਂ ਵੱਲ ਗੌਰ ਨਾ ਦੇਖਿਆ, ਮੁੰਦਰਾਂ ਨਹੀਂ ਦਿਸੀਆਂ। ਯੋਗੀ ਕਹਿੰਦੇ ਨਾਨਕਾ ਝੂਠ ਬੋਲਦਾ, ਕਿੱਥੇ ਤੇਰੇ ਮੁੰਦਰਾਂ ਪਾਈਆਂ ਨੇ? ਸਤਿਗੁਰੂ ਪਾਤਸ਼ਾਹ ਕਹਿੰਦੇ ਭਲਿਓ, ਕੰਨ ਪਾੜ ਕੇ ਮੁੰਦਰਾਂ ਪਾਉਣ ਦੇ ਨਾਲ ਰੱਬ ਨਹੀਂ ਮਿਲਦਾ, ਪਿੰਡੇ 'ਤੇ ਵਿਭੂਤੀ ਸਵਾਹ ਮਲ ਕੇ ਰੱਬ ਨਹੀਂ ਮਿਲਦਾ, ਥਿੰਥਾ 'ਤੇ ਜੋ ਗੋਦੜੀ ਰੱਖ ਕੇ ਰੱਬ ਨਹੀਂ ਮਿਲਦਾ। ਜੇ ਮੁੰਦਰਾਂ ਪਾਉਣੀਆਂ ਤਾਂ ਮੇਰੇ ਵਾਲੀਆਂ ਪਾਓ। ਉਹ ਕਹਿੰਦੇ ਤੁਹਾਡੇ ਕਿਹੜੀਆਂ ਮੁੰਦਰਾਂ ਪਾਈਆਂ ਨੇ? ਸਤਿਗੁਰੂ ਪਾਤਸ਼ਾਹ ਕਹਿੰਦੇ ਮੁੰਦਾ ਸੰਤੋਖ ਸ਼ਰਮ ਪੱਤ ਝੋਲੀ ਧਿਆਨ ਕੀ ਕਰੇ ਵਿਭੂਤ। ਆਹ ਮੁੰਦਰਾ ਪਾਓ, ਆਹ ਵਿਭੂਤੀ ਲਾਓ। ਪਾਤਸ਼ਾਹ ਦੇ ਪਾਤਸ਼ਾਹ ਕਿਰਪਾ ਕਰਦੇ ਹੈ ਕਿ ਸੰਤੋਖ ਦੀਆਂ ਮੁੰਦਰਾਂ ਕੰਨਾਂ ਵਿੱਚ ਪਾ, ਗੁਰੂ ਦੇ ਮੰਤਰ ਨੂੰ ਆਪਣੇ ਕੰਨਾਂ ਵਿੱਚ ਟਿਕਾ ਕੇ ਰੱਖ, ਸੰਤਾਂ ਦੀ ਸੰਗਤ ਕਰ, ਗੁਰੂ ਦੇ ਪਿਆਰਿਆਂ ਦੇ ਚਰਨਾਂ ਦੀ ਧੂੜ ਲੈ, ਧੂੜ ਮਿੱਟੀ ਨਹੀਂ ਹੁੰਦੀ, ਭਾਵ ਸੰਗਤ ਕਰ ਅਤੇ ਨਾਮ ਜਪ। ਖਿੰਥਾ ਖਿਮਾ ਹੰਡਾਵਣੀ ਪ੍ਰੇਮ ਪੁੱਤਰ ਭਾਉ ਭੁਗਤ ਬਿਲਾਸੀ। ਕਹਿੰਦੇ ਖਿਮਾ ਕਰਨੀ, ਇਹ ਖੱਫਣੀ ਹੈ, ਯੋਗੀ ਖੱਫਣੀ ਪਾਉਂਦੇ ਨੇ, ਇਹ ਖੱਫਣੀ ਪਾ ਕੇ ਯੋਗ ਨਹੀਂ ਮਿਲਦਾ। ਖਿਮਾ ਦਾ ਗੁਣ ਆਪਣੇ ਜੀਵਨ ਵਿੱਚ ਧਾਰਨ ਕਰ ਲਓ, ਪ੍ਰੇਮ ਦੇ ਪਾਤਰ ਬਣੋ, ਗੁਰੂ ਦਾ ਗਿਆਨ ਲਓ, ਫਿਰ ਆਨੰਦ ਆਏਗਾ। ਸ਼ਬਦ ਸੁਰਤ ਸਿੰਘੀ ਵੱਜੈ ਡੰਡਾ ਗਿਆਨ ਧਿਆਨ ਗੁਰਦਾਸੀ। ਹੁਣ ਯੋਗੀ ਹੱਥ ਵਿੱਚ ਡੰਡਾ ਰੱਖਦੇ ਹੈ, ਗੁਰੂ ਦੇ ਸ਼ਬਦ ਦੀ ਗੁਰਦਾਸੀ ਭਾਵ ਗੁਰੂ ਦੇ ਧਿਆਨ ਦੀ ਦਾਸੀ ਭੰਡਾਰਨ ਇਹ ਨਾਲ ਰਹਿੰਦੀ ਹੈ। ਮਹਾਰਾਜ ਕਹਿੰਦੇ ਭੁਗਤ ਗਿਆਨ ਦਇਆ ਭੰਡਾਰਨ ਘੱਟ ਘੱਟ ਵਾਜੇ ਨਾਲ। ਮੁੰਦਾ ਸੰਤੋਖ ਸ਼ਰਮ ਪਤ ਝੋਲ ਕੀ ਸ਼ਰਮ ਪਤ ਝੋਲੀ ਧਿਆਨ ਕੀ ਕਰੇ ਵਿਭੂਤ। ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ। ਡੰਡਾ ਪਕੜਨਾ ਅਤੇ ਜੁਗਤ ਦਾ ਪਕੜੋ, ਪ੍ਰਤੀਤ ਦਾ ਡੰਡਾ ਪਕੜੋ, ਫਿਰ ਜੀਵਨ ਸੌਖਾ ਹੋ ਜਾਏਗਾ। ਪਰਮੇਸ਼ੁਰ ਦਾ ਪਿਆਰਾ ਪਰਮੇਸ਼ੁਰ ਦੇ ਨਾਮ ਦੇ ਵਿੱਚ ਆਨੰਦ ਮਾਣਦਾ ਹੈ। ਸਾਧ ਸੰਗਤ ਗੁਰ ਗੁਫੈ ਬਹਿ ਸਹਿਜ ਸਮਾਧ ਅਗਾਧ ਨਿਵਾਸੀ। ਫਿਰ ਕਹਿੰਦੇ ਗੁਰੂ ਦੀ ਸੰਗਤ ਵਿੱਚ ਬੈਠ ਕੇ ਸਮਾਧੀ ਲੀਨ ਹੋ ਜਾ, ਧਿਆਨ ਟਕਾਲਾ। ਯੋਗੀ ਕੀ ਕਹਿੰਦੇ ਹੈ? ਕਹਿੰਦੇ ਸੰਸਾਰ ਨੂੰ ਛੱਡ ਕੇ ਗੁਫਾ ਦੇ ਵਿੱਚ ਵੜ ਕੇ ਬਹਿ ਜਾ, ਭੋਰੇ ਵਿੱਚ ਵੜ ਕੇ ਬਹਿ ਜਾ, ਕਿਸੇ ਦੇ ਮੱਥੇ ਨਹੀਂ ਲੱਗਣਾ। ਮਹਾਰਾਜ ਕਹਿੰਦੇ ਭਲਿਆ ਲੋਕੇ ਕਿਉਂ ਬਹਿ ਗਿਆ? ਜਿਨ੍ਹਾਂ ਗ੍ਰਹਿਸਤੀਆਂ ਦੇ ਘਰਾਂ ਦੇ ਵਿੱਚੋਂ ਲਿਆ ਕੇ ਖਾਣਾ ਖਾਂਦਾ ਹੈ, ਉਹਨਾਂ ਦੇ ਮੱਥੇ ਲੱਗਣ ਨੂੰ ਤਿਆਰ ਨਹੀਂ ਹੈ, ਲੋਕੇ ਬੈਠ ਗਿਆ। ਲੁਕ ਕੇ ਨਹੀਂ ਬਹਿਣਾ, ਜੇ ਬਹਿਣਾ ਹੈ ਤਾਂ ਸਤਸੰਗਤ ਦੇ ਵਿੱਚ ਸਮਾਧੀ ਲਾ ਕੇ ਬੈਠ।
ਸਤਸੰਗ ਦੇ ਵਿੱਚ ਗੁਰੂ ਦਾ ਗਿਆਨ ਆਉਂਦਾ। ਹੁਣ ਸਮਾਧੀ ਦਾ ਭਾਵ ਇਹ ਨਹੀਂ ਵੀ ਉਹ ਚੌਂਕੜਾ ਮਾਰ ਕੇ ਬੈਠੇ ਹੀ ਰਹਿਣਾ। ਸਮਾਧੀ ਦਾ ਮਤਲਬ ਹੈ ਗੁਰੂ ਦੀ ਮੱਤ ਲੈ ਕੇ ਗੁਰੂ ਦੇ ਚਰਨਾਂ ਵਿੱਚ ਸੁਰਤ ਨੂੰ ਟਿਕਾ ਕੇ ਰੱਖਣਾ ਹੈ। ਸਮਾਧੀ ਲੀਨ ਹੋ ਜਾ ਕਿ ਸੁਰਤ ਹਿੱਲੇ ਨਾ ਬਾਅਦ, ਫਿਰ ਇਹਦਾ ਫਲ ਕੀ ਮਿਲੂਗਾ?

ਤੇ ਧਾਹਾਂ ਮਾਰ ਕੇ ਰੋਂਦੀ ਹੈ। ਪਰ ਗੁਰੂ ਦਾ ਗੁਰਮੁਖ ਪਿਆਰਾ, ਗੁਰੂ ਦਾ ਪਿਆਰਾ ਸਿੱਖ ਸੰਯੋਗ ਤੇ ਵਿਯੋਗ ਦੋਨਾਂ ਤੋਂ ਹੀ ਉੱਪਰ ਉੱਠ ਜਾਂਦਾ ਹੈ। ਗੁਰੂ ਦੇ ਚਰਨਾਂ ਦੇ ਨਾਲ ਜੁੜਿਆ ਰਹਿੰਦਾ ਹੈ। ਸਾਧ ਸੰਗਤ ਗੁਰਮਤਿ ਸਾਹਿਬ ਆਸੀ, ਕਹਿੰਦੇ ਸਾਧ ਸੰਗਤ ਦੇ ਵਿੱਚ ਗੁਰੂ ਦੇ ਮਤ ਕਰਕੇ ਸ਼ਾਬਾਸ਼ ਮਿਲਦੀ ਹੈ, ਵਡਿਆਈ ਹੁੰਦੀ ਹੈ, ਗੁਰੂ ਪ੍ਰਸੰਨ ਹੁੰਦੇ ਨੇ। ਇਹ ਗੁਰਸਿੱਖਾਂ ਦੀ ਰਹਿਣੀ ਹੈ। ਭਾਈ ਗੁਰਦਾਸ ਜੀ ਨੇ ਬੜੇ ਪਿਆਰ ਵਿੱਚ ਭਿੱਜ ਕੇ ਗੁਰਸਿੱਖਾਂ ਦੀ ਰਹਿਣੀ ਦੱਸੀ ਹੈ, ਗੁਰਸਿੱਖਾਂ ਦਾ ਜੀਵਨ ਬਿਆਨ ਕੀਤਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਨ, ਇਹ ਜਿਹੜੇ ਗਿਆਨ ਦੇ ਬਚਨ ਹੈ ਸਾਡੇ ਹਿਰਦੇ ਵਿੱਚ ਵਸ ਜਾਣ, ਗੁਰੂ ਦੀ ਕਿਰਪਾ ਦੇ ਨਾਲ ਸਾਡੇ ਅੰਦਰ ਗੁਰੂ ਦਾ ਗਿਆਨ ਪ੍ਰਗਟ ਹੋ ਜਾਏ, ਸੁਭਾਅ ਸਾਡਾ ਸਾਡੀ ਸੁਰਤ ਪਰਮੇਸ਼ਰ ਦੇ ਚਰਨਾਂ ਨਾਲ ਜੁੜੀ ਰਹੇ, ਫਿਰ ਸਾਡਾ ਮਨੁੱਖਾ ਜਨਮ ਸਫਲਾ ਹੋ ਜਾਏਗਾ। ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਅੱਜ 15 ਪੌੜੀਆਂ ਦੀ ਵਿਚਾਰ ਸੰਪੂਰਨ ਹੋ ਚੁੱਕੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਇਸੇ ਤਰ੍ਹਾਂ ਹੀ ਆਪਣੇ ਚਰਨਾਂ ਦੇ ਨਾਲ ਜੋੜੀ ਰੱਖਣ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ ਸਤਿਗੁਰੂ ਅਤੇ ਸਾਧ ਸੰਗਤ ਬਖਸ਼ਣ ਯੋਗ ਹੈ, ਕਿਰਪਾ ਕਰਕੇ ਬਖਸ਼ ਲੈਣਾ। ਪ੍ਰੇਮ ਸਹਿਤ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

بس پھر آ ہو بس پھر کسی تو کافیاں ڈھولیاں چاہیے.

ਫਿਰ ਆਣ ਕੇ ਚੁੰਮੀਆ ਸਿੰਘ ਮੱਲਿਆ, ਫਿਰ ਆਣ ਕੇ ਚੁੰਮੀਆ ਸਿੰਘ ਮੱਲਿਆ।

0: ਸਾਥ ਮਰੇ ਸਾਰੇ ਸਾਥੀ ਸਰਦਾਰ ਦੇ ਅੰਤ ਗਿਆ ਕਸ਼ਮੀਰਾ ਸਿੰਘਾਰ ਬੁੱਢਾ ਮਾਰ ਕਲਵੰਤ ਸਿੰਘਾ ਰੋ ਪਿਆ ਬੁੱਢਾ ਮਾਰ ਕਲਵੰਤ ਸਿੰਘਾ ਰੋ ਪਿਆ ਹੋ ਗਿਆ ਬਲਾਜਨ ਸੀਤਾ ਰਾਈ ਹਾਰ ਯਾਦ ਇੰਡੀਆ ਯੋਜਾ
1: ਕੰਵਰ ਕਸ਼ਮੀਰਾ ਸਿੰਘ ਤੇ ਸਿਆਲਕੋਟ ਦੇ ਕਿਲ੍ਹੇ ਤੇ ਹਮਲਾ ਬੜਾ ਅਚਾਨਕ ਸੀ। ਨਾ ਉਸਨੂੰ ਉਮੀਦ ਸੀ ਕਿ ਉਹਦੇ ਖਿਲਾਫ ਗੁਲਾਬ ਸਿੰਘ ਫੌਜਕਸ਼ੀ ਕਰੇਗਾ, ਨਾ ਉਸਨੇ ਕਦੇ ਇਸ ਨੂੰ ਸੋਚਿਆ। ਖੈਰ ਜਦੋਂ ਉਹਦੇ ਸਾਹਮਣੇ ਲੜਾਈ ਆਣੀ ਟੁੱਕੀ, ਕੋਈ ਚਾਰਾ ਨਾ ਹੁੰਦਾ ਵੇਖ ਕੇ ਆਖਿਰਕਾਰ ਉਹਨੂੰ ਥੋੜੇ ਜਿਹੇ ਆਪਣੇ ਸਿਪਾਹੀਆਂ ਦੇ ਬਲ ਬੋਤੇ ਉੱਤੇ ਗੁਲਾਬ ਸਿੰਘ ਦੀਆਂ ਫੌਜਾਂ ਨਾਲ ਟੱਕਰ ਲੈਣੀ ਪਈ। ਬਾਹਰ ਗੁਲਾਬ ਸਿੰਘ ਕੋਲ ਚਾਰ ਗੁਣਾ ਵੱਧ ਫੌਜ, ਗੋਲਾ ਬਾਰੂਦ ਬੇਸ਼ੁਮਾਰ, ਅੰਦਰ ਵਿਚਾਰੇ ਕਸ਼ਮੀਰ ਸਿੰਘ ਕੋਲੋਂ ਕੰਵਰ ਕਸ਼ਮੀਰਾ ਸਿੰਘ ਦੀ ਕਮਾਨ ਥੱਲੇ ਮੁੱਠੀ ਭਰ ਸਿੰਘ, ਉਹਨਾਂ ਦੀ ਗਿਣਤੀ ਬੜੀ ਥੋੜੀ। ਸਿਆਲਕੋਟ ਦਾ ਕਿਲ੍ਹਾ ਵੀ ਇੰਨਾ ਮਜ਼ਬੂਤ ਨਾ। ਇਹ ਲੜਾਈ ਚਾਰ ਪੈਰ ਚੱਲੀ, ਸੂਰਜ ਡੁੱਬਣ ਵਾਲਾ ਸੀ ਜਾਂ ਕੰਵਰ ਕਸ਼ਮੀਰਾ ਸਿੰਘ ਦੇ ਬਹੁਤ ਸਾਰੇ ਸਾਥੀ ਮਾਰੇ ਗਏ। ਜਦੋਂ ਵੇਖਿਆ ਮੇਰੀ ਫੌਜ ਮੈਦਾਨੇ ਜੰਗ ਵਿੱਚ ਕੱਟ ਮਰੀ ਹੈ, ਆਪਣੀ ਜ਼ਿੰਦਗੀ ਨੂੰ ਖਤਰਾ ਮਹਿਸੂਸ ਕਰਦਿਆਂ ਆਪਣੇ ਘੋੜੇ ਦੀ ਆਵਾਜ਼ ਪੁਆਈ ਔਰ ਕਿਲ੍ਹੇ ਵਿੱਚ ਵਾਪਸ ਆਇਆ। ਇਹ ਹਾਰ ਦੀ ਮਾਰੂ ਖਬਰ ਆਪਣੀ ਰਾਣੀ ਨੂੰ ਦੱਸੀ, ਜਿਹੜੀ ਕਿਲ੍ਹੇ ਦੀ ਫਸੀਲ ਤੇ ਉੱਤੋਂ ਮੈਦਾਨੇ ਜੰਗ ਨੂੰ ਵੇਖ ਰਹੀ ਸੀ ਔਰ ਵੇਖ ਰਹੀ ਸੀ ਕਿਵੇਂ ਕੰਵਰ ਕਸ਼ਮੀਰਾ ਸਿੰਘ ਦੇ ਸਾਥੀ ਮੈਦਾਨ ਵਿੱਚ ਜੂਝ ਰਹੇ ਹਨ। ਆ ਕੇ ਬੁਰੀ ਖਬਰ ਦੱਸਦੇ ਹੋਇਆ ਕੰਵਰ ਕਸ਼ਮੀਰਾ ਸਿੰਘ ਨੇ ਕਿਹਾ ਕਿ ਰਾਣੀ ਜੀ, ਕਿਸਮਤ ਸਾਥ ਛੱਡ ਗਈ, ਅਸੀਂ ਹਾਰ ਗਏ ਹਾਂ। ਰਾਜਾ ਗੁਲਾਬ ਸਿੰਘ ਦੀਆਂ ਫੌਜਾਂ ਕਿਲ੍ਹੇ ਦਾ ਦਰਵਾਜ਼ਾ ਤੋੜ ਕੇ ਅੰਦਰ ਆਉਣ ਵਾਲੀਆਂ ਹਨ, ਕੋਈ ਚਾਰਾ ਬਾਕੀ ਨਹੀਂ ਰਿਹਾ ਜ਼ਿੰਦਗੀ ਬਚਾਉਣ ਦੀ, ਆਓ ਕੋਸ਼ਿਸ਼ ਕਰੀਏ। ਗੁਪਤ ਦਰਵਾਜ਼ੇ ਥਾਣੀ ਕੰਵਰ ਰਾਣੀ, ਕੰਵਰ ਕਸ਼ਮੀਰਾ ਸਿੰਘ ਦੀ ਪਤਨੀ, ਦੋ ਸਿਪਾਹੀ ਘੋੜਿਆਂ ਤੇ ਚੜ੍ਹ ਕੇ ਉਸ ਗੁਪਤ ਦਰਵਾਜ਼ੇ ਥਾਣੀ ਬਾਹਰ ਨਿਕਲੇ ਤੇ ਫਿਰ ਉਹ ਕਿਧਰ ਨੂੰ ਤੁਰੇ ਜਾ ਰਹੇ ਸਨ। ਅੰਦਾਜ਼ਾ ਸੀ ਉਹ ਰਾਵੀ ਦੇ ਦਰਿਆ ਦਾ ਰੁੱਖ ਕਰਕੇ ਸਤਲੁਜ ਵੱਲ ਨੂੰ ਉਹ ਹੋ ਰਹੇ ਸਨ ਕਿ ਕਿਸੇ ਤਰ੍ਹਾਂ ਇਸ ਇਲਾਕੇ ਵਿੱਚੋਂ ਨਿਕਲ ਕੇ ਮਾਝੇ ਦੀ ਧਰਤੀ ਤੇ ਪੁੱਜਿਆ ਜਾਏ, ਪਰ ਉਹਨਾਂ ਵਿਚਾਰਿਆਂ ਨੂੰ ਕੋਈ ਪਤਾ ਨਹੀਂ ਸੀ ਰਸਤਾ ਕਿੱਧਰ ਨੂੰ ਹੈ, ਕਿੱਧਰ ਨੂੰ ਜਾਣਾ ਹੈ। ਉਹ ਇਸ ਇਲਾਕੇ ਤੇ ਵਾਕਫ ਨਹੀਂ ਸਨ, ਤੁਰੇ ਜਾ ਰਹੇ ਸਨ। ਇਹ ਜਾ ਰਿਹਾ ਘੋੜੇ ਦੀ ਕਾਠੀ ਉੱਤੇ ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਦੇ ਸਪੁੱਤਰ, ਜਿਹਦੀ ਪੰਜਾਬ ਵਿੱਚ ਧਾਨ ਸੀ ਔਰ ਦੁਨੀਆਂ ਤੇ ਉਹਦਾ ਨਾਂ ਚਮਕਦਾ ਸੀ। ਅੱਜ ਕਦੇ ਲੋਕਾਂ ਦੀ ਜ਼ਿੰਦਗੀ ਦੇ ਰਾਖੇ ਸਨ, ਅੱਜ ਆਪਣੀ ਜ਼ਿੰਦਗੀ ਬਚਾਉਣ ਦੀ ਪਈ ਹੋਈ ਹੈ। ਜਾ ਰਹੇ ਹਨ ਮਹਾਰਾਜੇ ਰਣਜੀਤ ਸਿੰਘ ਦਾ ਇਹ ਛੋਟਾ ਜਿਹਾ ਪਰਿਵਾਰ, ਦੇਖੋ ਇਹਨਾਂ ਨਾਲ ਕੀ ਬੀਤਦੀ ਹੈ।
2: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, ਸਿੰਘ ਸਭਾ 2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, ਸਿੰਘ ਸਭਾ 2@gmail.com।
4: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਕੇਵੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਧੰਨ ਸੱਚੇ ਪਾਤਸ਼ਾਹ ਤੇ ਧੰਨ ਆਪ ਜੀ ਦਾ ਡੇਰਾ। ਚੌਹਾਂ ਪੁੱਤਰਾਂ ਵਿੱਚੋਂ ਇਸ ਵੇਲੇ ਕੋਲ ਇੱਕੋ ਹੈ, ਉਹ ਵੀ ਮੈਦਾਨੇ ਜੰਗ ਵਿੱਚ ਜੂਝਣਾ ਚਾਹੁੰਦਾ ਹੈ। ਪੌਣੇ 15 ਸਾਲ ਦੀ ਉਮਰ, ਫੁੱਲਾਂ ਜਿਹਾ ਕੋਮਲ ਸਰੀਰ, ਲਾਡਾ ਨਾਲ ਪਲਿਆ ਛਿੰਦਾ ਵੀਰ ਜੁਝਾਰ ਅੱਜ ਵੈਰੀ ਦਲ ਵਿੱਚ ਤਲਵਾਰਾਂ ਨਾਲ ਖੇਡਣਾ ਚਾਹੁੰਦਾ ਹੈ ਤੇ ਆ ਕੇ ਗੁਰਾਂ ਨੂੰ ਕਹਿੰਦਾ ਹੈ, ਦਾਤਾਰ ਮੈਂ ਦਾਦੇ ਪੜਦਾਦੇ ਦੇ ਨਾਮ ਨੂੰ ਲਾਜ ਨਹੀਂ ਲੱਗਣ ਦਿਆਂਗਾ, ਸਪੂਤ ਹਾਂ ਸਪੂਤ ਬਣ ਕੇ ਵਿਖਾਵਾਂਗਾ। ਇਹ ਸੁਣ ਕੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਹੁਤ ਪ੍ਰਸੰਨ ਹੋਏ ਤੇ ਕਹਿਣ ਲੱਗੇ,

0: ਕੇਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
4: Oh, mahalla pehla hon vich aaya hon vich

ਆਸਾ ਦੀਵਾਰ ਦੀ ਸੱਤਵੀਂ ਪੌੜੀ ਦੇ ਨਾਲ ਉਚਾਰਨ ਕੀਤੇ ਹੋਏ ਜਗਤ ਗੁਰੂ ਬਾਬਾ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਸਲੋਕ ਤੇ ਫਿਰ ਦੂਜਾ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ। ਇਸ ਪਾਵਨ ਪਵਿੱਤਰ ਸਲੋਕ ਦੇ ਅੰਦਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮਨੁੱਖ ਦੀ ਮੂਲ ਬੁਨਿਆਦੀ ਕਮਜ਼ੋਰੀ ਦਾ ਜ਼ਿਕਰ ਕੀਤਾ। ਉਂਝ ਤੇ ਕਮਜ਼ੋਰੀਆਂ ਮਨੁੱਖ ਦੀਆਂ ਅਨੰਤ ਨੇ, ਉਂਝ ਤੇ ਔਗੁਣ ਮਨੁੱਖ ਦੇ ਅਥਾਹ ਨੇ, ਲੇਕਿਨ ਇੱਕ ਔਗੁਣ ਇੱਕ ਕਮਜ਼ੋਰੀ ਮੂਲ ਹੈ, ਬੁਨਿਆਦੀ, ਜੋ ਹਰ ਵਕਤ ਹਰ ਸਮੇਂ ਹਰ ਕਰਮ ਦੇ ਹਰ ਕ੍ਰਿਤ ਦੇ ਛਾਈ ਰਹਿੰਦੀ ਹੈ, ਵਿਆਪਕ ਰੂਪ ਵਿੱਚ ਹੁੰਦੀ ਹੈ। ਉਸਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਗੁਰਮਤਿ ਭਾਸ਼ਾ ਅਨੁਸਾਰ ਹੋਂ ਨੇ ਆਖਿਆ ਹੈ, ਜਿਹਨੂੰ ਇੱਥੋਂ ਦੀ ਪ੍ਰਾਚੀਨ ਧਾਰਮਿਕ ਭਾਸ਼ਾ ਦੇ ਅਹੰ ਭਾਵ ਕਰਕੇ ਕਹਿੰਦੇ ਨੇ, ਅਹੰਕਾਰ, ਮੈਂ ਹਾਂ ਔਰ ਮੈਂ ਹੋਵਾਂ, ਮੈਂ ਹੀ ਹਾਂ। ਇਹ ਮੈਂ ਭਾਵ ਮਨੁੱਖ ਦੇ ਅੰਦਰ ਹਰ ਵਕਤ ਵਿਆਪਕ ਰਹਿੰਦਾ ਹੈ। ਕਾਦਰ ਕਰੀਮ ਨੇ ਸੁਭਾਵਿਕ ਤੌਰ 'ਤੇ ਕੁਛ ਔਗੁਣ ਜਗਤ ਦੇ ਖਿਲੇਰੇ ਨੇ, ਜਿਸ ਦੇਖਦੇ ਹਾਂ ਕਿ ਪਤੰਗੇ ਦੇ ਅੰਦਰ ਦ੍ਰਿਸ਼ਟ ਰੋਗ ਪ੍ਰਧਾਨ ਹੈ ਔਰ ਹਾਥੀ ਦੇ ਅੰਦਰ ਕਾਮਕ ਰੁਚੀਆਂ ਸਿਖਰ 'ਤੇ ਪਹੁੰਚੀਆਂ ਨੇ। ਕੰਨਾਂ ਦਾ ਰਸ ਸਾਡੇ ਦੇਸ਼ ਦੇ ਸ਼ਾਸਤਰਕਾਰ ਕਹਿੰਦੇ ਨੇ ਹਿਰਨ ਦੇ ਪ੍ਰਧਾਨ, ਔਰ ਨਾਸਕਾ ਦਾ ਰਸ ਸੁਗੰਧੀ ਦੇ ਰਸ ਦਾ ਲਿਪਾਏਮਾਨ ਹਰ ਵਿੱਚ ਲਾਲਚੀ ਰਹਿਣ ਵਾਲਾ ਇਹ ਭੌਰਾ ਪ੍ਰਧਾਨ। ਪੰਜ ਗਿਆਨ ਇੰਦਰੇ ਪੰਜ ਰਸਾਂ ਵਿੱਚੋਂ ਕੋਈ ਇੱਕ ਰਸ ਕਿਸੇ ਨਾ ਕਿਸੇ ਜੀਵ ਦੇ ਪ੍ਰਧਾਨ ਰੂਪ ਦੇ ਜਿਹਾ ਰਹਿੰਦਾ, ਔਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਬਕਾਇਦਾ ਇਸ ਦਾ ਜ਼ਿਕਰ ਹੈ। ਲੇਕਿਨ ਇਹ ਜਿਹੜਾ ਮਨੁੱਖ ਹੈ, ਇਸਦਾ ਪ੍ਰਧਾਨ ਮੂਲ ਔਗੁਣ ਕੀ ਹੈ? ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮਨੁੱਖ ਦੇ ਅੰਤਸ਼ਕਰਨ ਵਿੱਚ ਝਾਤ ਮਾਰ ਕੇ ਜੋ ਮਨੁੱਖ ਦੀ ਬੁਨਿਆਦੀ ਮੂਲ ਕਮਜ਼ੋਰੀ ਲੱਭੀ ਹੈ ਉਹ ਹੈ ਅਹੰ ਭਾਵ। ਹਉਮੈ ਰੋਗ ਮਾਨੁਖ ਕੋ ਦੀਨਾ, ਕਾਮ ਰੋਗ ਮੈਂ ਗੁਲ ਬਖੀਨਾ, ਦ੍ਰਿਸ਼ਟ ਰੋਗ ਪਚ ਮੂਏ ਪਤੰਗਾ, ਨਾਦ ਰੋਗ ਥਪ ਗਏ ਕੁਰੰਗਾ, ਜੋ ਜੋ ਦਿਸੇ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰੂ ਜੋਗੀ। ਸਾਹਿਬ ਕਹਿੰਦੇ ਨੇ ਇਹ ਜਿਤਨੇ ਜੀਵ ਜੰਤ ਨੇ ਇਹਨਾਂ ਸਾਰਿਆਂ ਦੇ ਅੰਦਰ ਕੋਈ ਨਾ ਕੋਈ ਇੱਕ ਬੁਨਿਆਦੀ ਰੋਗ ਹੈ। ਹਾਥੀ ਦਾ ਬੁਨਿਆਦੀ ਰੋਗ ਹੈ ਕਾਮ, ਬਾਕੀ ਇੰਦਰੀਆਂ ਤੋਂ ਕਰੀਬਨ ਕਰੀਬਨ ਇਹ ਨਿਸ਼ਚਿੰਤ ਹੈ, ਲੇਕਿਨ ਇੱਕ ਇੰਦਰੀ ਦੇ ਅਧੀਨ ਹੋਣ ਕਰਨ ਤੇ ਇਹਦੀ ਜ਼ਿੰਦਗੀ ਕਈ ਦਫ਼ਾ ਬਹੁਤ ਦੁੱਖ ਸਹੇੜਦੀ ਹੈ। ਇਸੇ ਤਰੀਕੇ ਨਾਲ ਇੱਕੋ ਹੀ ਮੂਲ ਔਗਣ ਹੈ ਹਿਰਨ ਵਿੱਚ, ਉਹ ਗੰਢੇੜੇ ਦਾ ਰਾਗ ਸੁਣ ਕੇ ਆਪਣੇ ਆਪ ਨੂੰ ਸ਼ਿਕਾਰੀ ਦੇ ਅਧੀਨ ਕਰਾ ਬੈਠਾ। ਇੱਕੋ ਹੀ ਰਸ ਪ੍ਰਧਾਨ ਹੈ ਭੌਰੇ ਦੇ ਨਾਚਕਾ ਦਾ, ਔਰ ਇੱਕੋ ਹੀ ਰਸ ਪ੍ਰਧਾਨ ਹੈ ਅੱਖਾਂ ਦਾ ਬਕਾਇਦਾ ਪਤੰਗੇ ਵਿੱਚ, ਜ਼ਬਾਨ ਦਾ ਰਸ ਪ੍ਰਧਾਨ ਹੈ ਮੱਛਲੀ ਦੇ ਅੰਦਰ। ਮਨੁੱਖ ਦਾ ਰਸ ਕਹਿੰਦੇ ਨੂੰ ਅਹੰ ਭਾਵ ਵਿੱਚ ਹੈ, ਮੈਂ ਵਿੱਚ, ਜਿੱਥੇ ਜਿੱਥੇ ਇਸਦੀ ਮੈਂ ਨੂੰ ਤ੍ਰਿਪਤੀ ਮਿਲੇ, ਜਿੱਥੇ ਜਿੱਥੇ ਇਸਦੀ ਮੈਂ ਨੂੰ ਕੋਈ ਪੱਠੇ ਪਾਵੇ, ਜਿੱਥੇ ਜਿੱਥੇ ਮੈਂ ਭਾਵ ਜ਼ਿਆਦਾ ਪ੍ਰਗਟ ਹੋਵੇ ਉੱਥੇ ਮਨੁੱਖ ਨੂੰ ਰਸ ਆਉਂਦਾ। ਮਨੁੱਖ ਆਪਣੇ ਨਾਲੋਂ ਜ਼ਿਆਦਾ ਧਨਵਾਨਾਂ ਦੀ ਸਭਾ ਵਿੱਚ ਬੈਠ ਕੇ ਖੁਸ਼ ਨਹੀਂ ਹੁੰਦਾ, ਕਿਉਂਕਿ ਵੱਡੇ ਧਨਵਾਨਾਂ ਦੀ ਸਭਾ ਵਿੱਚ ਬੈਠ ਕੇ ਉਹਦੇ ਅੰਦਰ ਹੀਣ ਭਾਵ ਪੈਦਾ ਹੁੰਦਾ ਹੈ ਔਰ ਉਹਦੀ ਹਉਮੈ ਨੂੰ ਸੱਟ ਲੱਗਦੀ ਹੈ, ਉਹਦੇ ਅਹੰਕਾਰ ਨੂੰ ਸੱਟ ਲੱਗਦੀ ਹੈ। ਮੂਰਖ ਗੁਣਵਾਨਾਂ ਦੀ ਮਹਿਫਿਲ ਵਿੱਚ ਬੈਠ ਕੇ ਵੀ ਦੁਖੀ ਹੁੰਦਾ, ਕਾਰਨ ਕਿ ਗੁਣਵਾਨ ਉਸਨੂੰ ਉੱਚੇ ਦਿਖਾਈ ਦਿੰਦੇ ਨੇ ਔਰ ਫਿਰ ਉਹ ਖੁਦ ਗੁਣਵਾਨਾਂ ਦੇ ਸਾਹਮਣੇ ਛੋਟਾ ਹੋ ਜਾਂਦਾ। ਇਹ ਛੋਟਾਪਨ ਖਟਕਦਾ ਹੈ। ਮਨੁੱਖ ਹਰ ਮਹਿਫਿਲ ਵਿੱਚ ਹਰ ਥਾਂ 'ਤੇ ਹਰ ਸਮੇਂ 'ਤੇ ਉੱਚਾ ਹੀ ਰਹਿਣਾ ਚਾਹੁੰਦਾ, ਵੱਡਾ ਹੀ ਰਹਿਣਾ ਚਾਹੁੰਦਾ। ਇਸ ਵਾਸਤੇ ਜਦ ਵੀ ਮਨੁੱਖ ਦੇ ਅੰਦਰ ਇਹ ਹਉਮੈ ਪ੍ਰਬਲ ਰੂਪ ਵਿੱਚ ਹੋਵੇ ਉਹ ਆਪਣੇ ਤੋਂ ਜ਼ਿਆਦਾ ਵੱਡੇ ਧਨਵਾਨ ਕੋਲ ਨਹੀਂ ਬੈਠ ਸਕਦਾ, ਉਹ ਆਪਣੇ ਤੋਂ ਜ਼ਿਆਦਾ ਵੱਡੇ ਗੁਣਵਾਨ ਕੋਲ ਕਲਾਕਾਰ ਕੋਲ ਨਹੀਂ ਬੈਠ ਸਕਦਾ। ਜੇ ਬੈਠੇਗਾ ਤਾਂ ਉਹਨੂੰ ਤ੍ਰਿਪਤੀ ਨਸੀਬ ਨਹੀਂ ਹੋਵੇਗੀ, ਬੇਚੈਨੀ ਹੋਵੇਗੀ, ਪਰੇਸ਼ਾਨੀ ਹੋਵੇਗੀ। ਜਿੱਥੇ ਜਿੱਥੇ ਵੀ ਉਸਨੂੰ ਛੋਟਾ ਭਾਵ ਮਹਿਸੂਸ ਹੋਵੇਗਾ ਔਖਾ ਹੋਵੇਗਾ। ਕਹਿੰਦੇ ਨੇ ਇਸੇ ਅਹੰ ਭਾਵ ਤੋਂ ਨਿੰਦਾ ਦਾ ਜਨਮ ਹੋਇਆ। ਹੁਣ ਦੂਸਰਾ ਵੱਡਾ ਹੈ
कि हम हमें संतुष्ट करना है, अहम संतुष्ट करना है, रस देना है, किए करिए उस वड्डे छुटे आओ। तो वड्डे छुटे आने का एक ही तरीका है, निंदा। वो इल्जाम तराशियां कर दो, उदिया बुराइयां का जिक्र कर दो, चाहे नहीं जिन्हें कल्पना करके ही कर दो, ताकि दूसरा कम से कम छोटा हो गए कि मैं वड्डा हुआ। कई दफा देखते हैं छोटे छोटे मासूम बच्चे भी वड्डा होने का नाटक रचते हैं, नकली मुछा ला के या नकली हाव भाव करके वो अपने आप को वड्डा होना दिखाने की कोशिश करते हैं। जिंदगी के किसी तल विच भी मनुख को छोटा होना परवान नहीं, चाहे वह बच्चा है, चाहे वह जवान है, चाहे वह बुढ़ा है, चाहे वह निर्धन है, चाहे धनवान है, चाहे निर्गुण है, चाहे गुणवान है, मनुख के अंदर ये भाव

ਇਹ ਹਉਮੈ ਕਿਸ ਕਿਸ ਥਾਂ ਤੇ ਵਿਆਪਕ ਰਹਿੰਦੀ ਹੈ, ਇਸ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੜੇ ਸੋਹਣੇ ਢੰਗ ਨਾਲ ਇਸ ਪਾਵਨ ਪਵਿੱਤਰ ਸਲੋਕ ਵਿੱਚ ਖੋਲਿਆ। ਮੂਲ ਕਮਜ਼ੋਰੀ ਮਨੁੱਖ ਦੀ ਅਹੰਕਾਰ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫੈਸਲਾ ਹਉਮੈ ਰੋਗ ਮਾਨੁਖ ਹੋ ਰਹੀ ਨਾ, ਇਹਦਾ ਇਹ ਮਤਲਬ ਨਹੀਂ ਕਿ ਇਹਦੇ 'ਚ ਬਾਕੀ ਰੋਗ ਨਹੀਂ ਨੇ, ਬਾਕੀ ਕਮਜ਼ੋਰੀਆਂ ਨਹੀਂ ਨੇ। ਕਮਜ਼ੋਰੀਆਂ ਤਾਂ ਬਾਕੀ ਵੀ ਨੇ, ਉਹ ਉਤਸ਼ਾਹਤ ਨਾਲ ਪੈਦਾ ਹੋਣਗੀਆਂ ਨੇ, ਉਹ ਵਕਤ ਨਾਲ ਪੈਦਾ ਹੋਣਗੀਆਂ ਨੇ, ਸਮੇਂ ਨਾਲ ਪੈਦਾ ਹੋਣਗੀਆਂ ਨੇ। ਇੱਕੋ ਇੱਕ ਕਮਜ਼ੋਰੀ ਜੋ ਅੱਠੇ ਪੈਰ ਜਾਗਦਿਆਂ ਸੌਂਦਿਆਂ ਮਨੁੱਖ ਦੇ ਦਿਲ ਦਿਮਾਗ ਵਿੱਚ ਰਹਿੰਦੀ ਹੈ, ਉਹ ਹੈ ਅਹੰਭਾਵ। ਮੈਂ ਹਾਂ ਔਰ ਮੈਂ ਬਹੁਤ ਵੱਡਾ, ਚਾਹੇ ਵੱਡਾ ਹੈ ਚਾਹੇ ਨਹੀਂ, ਪਰ ਵੱਡਾ ਹੋ ਕੇ ਮੈਂ ਦਿਖਾਉਣਾ, ਵੱਡਾ ਹੋਣਾ ਮੈਂ ਪ੍ਰਗਟ ਕਰਨਾ ਹੈ। ਔਰ ਜੇ ਨਹੀਂ ਪ੍ਰਗਟ ਕਰ ਸਕਿਆ ਤਾਂ ਕੋਈ ਗੱਲ ਨਹੀਂ, ਵੱਡਾ ਹੋਣਾ ਮੈਂ ਮੰਨ ਲੈਂਦਾ, ਮੈਂ ਵੱਡਾ ਹੀ ਹਾਂ। ਮੰਨ ਤਾਂ ਸਕਦਾ, ਮੰਨਣ ਦੇ ਵਿੱਚ ਕੋਈ ਰੋਕ ਨਹੀਂ। ਇਸ ਵਾਸਤੇ ਮਾਸੂਮ ਬੱਚਾ ਵੀ ਕਈ ਦਫ਼ਾ ਆਪਣੇ ਆਪ ਨੂੰ ਬਾਦਸ਼ਾਹ ਮੰਨ ਲੈਂਦਾ, ਇਹ ਗੱਲ ਵੱਖਰੀ ਹੈ। ਉਹ ਖੇਡ ਵੀ ਬਾਦਸ਼ਾਹ ਅਤੇ ਵਜ਼ੀਰ ਦਾ ਖੇਡਦਾ ਹੈ, ਅੰਦਰ ਉਸਦੇ ਅੰਦਰ ਰੁਚੀ ਹੈ ਕਿ ਮੈਂ ਬਾਦਸ਼ਾਹ, ਮੈਂ ਵੱਡਾ, ਮੈਂ ਬਹੁਤ ਵੱਡਾ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਪਾਵਨ ਪਵਿੱਤਰ ਸਲੋਕ ਵਿੱਚ ਇਸੇ ਕਮਜ਼ੋਰੀ ਦਾ ਜ਼ਿਕਰ ਕਰਦੇ ਨੇ, ਔਰ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੀ ਬਾਣੀ ਪ੍ਰਮਾਣ ਕਰਦੇ ਨੇ, ਆਪਸ ਕੋ ਜੋ ਭਲਾ ਕਹਾਵੇ ਕਿਸੇ ਭਲਾਈ ਨਿਕਸ ਨਾ ਆਵੇ। ਔਰ ਹਕੀਕਤ ਹੈ ਕਿ ਜਦ ਜਦ ਮਨੁੱਖ ਆਪਣੇ ਆਪ ਨੂੰ ਬਹੁਤ ਉੱਚਾ ਕਹਿਲਾਉਂਦਾ ਹੈ, ਉਹ ਕਹਿਲਾਉਂਦਾ ਇਸ ਵਾਸਤੇ ਔਰ ਖੁਦ ਪ੍ਰਗਟ ਕਰਨਾ ਵੀ ਇਸ ਵਾਸਤੇ ਚਾਹੁੰਦਾ ਕਿ ਉੱਚਾ ਨਹੀਂ ਹੈ। ਅਗਰ ਉੱਚਾ ਹੈ ਤਾਂ ਕਦੀ ਆਖਣ ਦੀ ਲੋੜ ਵੀ ਨਹੀਂ ਪਈ। ਸੂਰਜ ਨੇ ਕਦੀ ਨਹੀਂ ਆਖਿਆ ਕਿ ਮੇਰੇ 'ਚ ਰੋਸ਼ਨੀ ਹੈ, ਚੰਦਰਮਾ ਨੇ ਕਦੀ ਨਹੀਂ ਆਖਿਆ ਮੇਰੇ 'ਚ ਸ਼ੀਤਲਤਾ ਹੈ, ਚੰਦਨ ਕਦੀ ਢਿੰਡੋਰਾ ਨਹੀਂ ਪਿੱਟਦਾ ਮੇਰੇ 'ਚ ਠੰਡ ਹੈ, ਮੇਰੇ 'ਚ ਸੁਗੰਧੀ ਹੈ। ਸੁਗੰਧੀ ਖੁਦ ਬੋਲ ਪੈਂਦੀ ਹੈ, ਮਹਿਕ ਖੁਦ ਬੋਲ ਪੈਂਦੀ ਹੈ, ਸ਼ੀਤਲਤਾ ਖੁਦ ਹੀ ਦੱਸ ਪੈਂਦੀ ਹੈ। ਜਦ ਸ਼ੀਤਲਤਾ ਨਹੀਂ ਹੈ ਤਾਂ ਫਿਰ ਕਹਿਣਾ ਪੈਂਦਾ ਹੈ ਸ਼ੀਤਲਤਾ ਦਾ ਕਿ ਮੇਰੇ ਕੋਲ ਹੈ। ਜਦ ਮਹਿਕ ਨਹੀਂ ਹੈ, ਸੁਗੰਧੀ ਨਹੀਂ ਹੈ, ਤਾਂ ਫਿਰ ਪ੍ਰਗਟਾਵਾ ਕਰਨਾ ਪੈਂਦਾ ਹੈ। ਖੈਰ, ਅਜੋਕੀ 20ਵੀਂ ਸਦੀ ਮੁਖਰ ਵੀ ਬੜੀ ਹੈ, ਬਹੁਤ ਬੋਲ ਰਹੀ ਹੈ, ਬਹੁਤ ਬੋਲ ਰਹੀ ਹੈ। ਇਤਨਾ ਬੋਲਣਾ ਪਹਿਲੇ ਨਹੀਂ ਸੀ, ਔਰ ਸਾਰੇ ਬੋਲ ਅਹੰਕਾਰ ਤੋਂ ਪੈਦਾ ਹੋਏ। ਸਾਰੇ ਬੋਲ ਇਸ ਵਾਸਤੇ ਨੇ ਕਿ ਮੈਂ ਹਾਂ, ਬੋਲ ਬੋਲ ਕੇ ਆਪਣੀ ਹੋਂਦ ਪ੍ਰਗਟ ਕਰਨੀ ਹੈ। ਕੋਈ ਆਪਣੀ ਜ਼ਾਤ ਪ੍ਰਗਟ ਕਰ ਰਿਹਾ, ਕੋਈ ਆਪਣੀ ਪਾਤ, ਕੋਈ ਆਪਣਾ ਰੰਗ, ਕੋਈ ਆਪਣਾ ਰੂਪ, ਕੋਈ ਆਪਣਾ ਸੁਭਾਅ, ਕੋਈ ਆਪਣੇ ਗੁਣ, ਕੋਈ ਆਪਣੀ ਧਨ ਸੰਪਦਾ, ਕੋਈ ਆਪਣੀ ਬਰਾਦਰੀ, ਕੋਈ ਆਪਣਾ ਮੁਲਕ, ਕੋਈ ਆਪਣੀ ਭਾਸ਼ਾ, ਔਰ ਕੋਈ ਆਪਣਾ ਪ੍ਰਾਣ, ਵਰਸ ਕੇ ਬੋਲਾਂ ਵਿੱਚ ਸਭ ਕੁਛ ਇਹੀ ਪ੍ਰਗਟ ਹੋ ਰਿਹਾ। ਜਦ ਕੋਈ ਕਹਿੰਦਾ ਹੈ ਮੇਰਾ ਦੇਸ਼ ਸਭ ਤੋਂ ਵੱਡਾ ਹੈ, ਇਹਦੇ 'ਚ ਇੱਕ ਭਾਵ ਪ੍ਰਗਟ ਹੁੰਦਾ ਹੈ ਮੈਂ ਸਭ ਤੋਂ ਵੱਡਾ, ਕਿਉਂਕਿ ਮੈਂ ਛੋਟੇ ਦੇਸ਼ ਦਾ ਰਹਿਣ ਵਾਲਾ ਨਹੀਂ ਹਾਂ, ਮੈਂ ਬਹੁਤ ਵੱਡੇ ਦੇਸ਼ ਦਾ ਰਹਿਣ ਵਾਲਾ। ਹੁਣ ਵੱਡਪਣਾ ਚਾਹੀਦਾ ਹੈ ਤਾਂ ਵੱਡੇ ਹੋਣ ਲਈ ਕੋਈ ਸਹਾਰਾ ਚਾਹੀਦਾ ਹੈ ਤਾਂ ਕੋਈ ਦੇਸ਼ ਦਾ ਸਹਾਰਾ ਪਕੜ ਲੈਂਦਾ। ਮੈਂ ਛੋਟੇ ਮੋਟੇ ਦੇਸ਼ ਦਾ ਰਹਿਣ ਵਾਲਾ ਨਹੀਂ, ਮੈਂ ਬਹੁਤ ਵੱਡੇ ਦੇਸ਼ ਦਾ ਰਹਿਣ ਵਾਲਾ। ਫਿਰ ਮਨੁੱਖ ਐਸਾ ਵੀ ਕਹਿ ਦਿੰਦਾ ਮੇਰਾ ਮਜ਼ਹਬ ਬਹੁਤ ਵੱਡਾ ਹੈ। ਹੁਣ ਮੇਰਾ ਮਜ਼ਹਬ ਬਹੁਤ ਵੱਡਾ ਹੈ ਤਾਂ ਹੀ ਮੈਂ ਵੱਡਾ, ਜੇ ਮੇਰਾ ਮਜ਼ਹਬ ਛੋਟਾ ਹੈ ਤਾਂ ਫਿਰ ਮੈਂ ਛੋਟਾ। ਸਾਡੀ ਭਾਸ਼ਾ ਬੜੀ ਮਹਾਨ ਹੈ, ਸਾਡੀ ਕੁੱਲ ਬਹੁਤ ਉੱਚੀ ਹੈ, ਤਾਂ ਕੁੱਲ ਬਹੁਤ ਉੱਚੀ ਹੈ ਤਾਂ ਹੀ ਮੈਂ ਉੱਚਾ, ਜੇ ਕੁੱਲ ਨਹੀਂ ਉੱਚੀ ਤਾਂ ਫਿਰ ਮੈਂ ਕਿੱਥੋਂ ਉੱਚਾ। ਜ਼ਾਤ ਨਹੀਂ ਉੱਚੀ ਤਾਂ ਮੈਂ ਕਿੱਥੋਂ ਉੱਚਾ। ਜ਼ਾਤ ਨੂੰ ਉੱਚਾ ਕਰਨਾ, ਕੁੱਲ ਨੂੰ ਉੱਚਾ ਕਰਨਾ, ਭਾਸ਼ਾ ਨੂੰ ਉੱਚਾ ਕਰਨਾ, ਪ੍ਰਾਂਤ ਨੂੰ ਉੱਚਾ ਕਰਨਾ, ਮੁਲਕ ਨੂੰ ਉੱਚਾ ਕਰਨਾ, ਦਰਅਸਲ ਇਹ ਵੀ ਮਨੁੱਖ ਨੇ ਆਪਣੀ ਹਉਮੈ ਨੂੰ ਉੱਚਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਔਰ ਇਹਨਾਂ ਹੀ ਪਹਿਲਾਂ ਤੇ ਮਨੁੱਖ ਆਪਣੀ ਹਉਮੈ ਨੂੰ ਪ੍ਰਗਟਾਉਂਦਾ ਮੇਰਾ ਦੇਸ਼ ਮਹਾਨ, ਤਾਂ ਸਪਸ਼ਟ ਹੋ ਗਈ ਗੱਲ ਮੈਂ ਮਹਾਨ ਹਾਂ, ਕਿਉਂਕਿ ਮੈਂ ਇੱਕ ਮਹਾਨ ਦੇਸ਼ ਦਾ ਨਾਗਰਿਕ ਹਾਂ। ਹਉਮੈ ਅਨੇਕਾਂ ਦੁਆਰ ਤੋਂ ਇਹ ਪ੍ਰਗਟ ਹੁੰਦੀ ਹੈ। ਮੇਰੀ ਭਾਸ਼ਾ ਕੋਈ ਮਾਮੂਲੀ ਭਾਸ਼ਾ ਨਹੀਂ ਹੈ, ਮੇਰਾ ਧਰਮ ਕੋਈ ਮਾਮੂਲੀ ਧਰਮ ਨਹੀਂ ਹੈ, ਮੇਰੀ ਕੁੱਲ ਕੋਈ ਮਾਮੂਲੀ ਕੁੱਲ ਨਹੀਂ ਹੈ। ਤਾਂ ਮਨੁੱਖ ਦੀ ਇਹ ਹਉਮੈ ਜੋ ਹਿਰਦੇ ਵਿੱਚ ਹੈ, ਪਰ ਇਸ ਹਿਰਦੇ ਦੀ ਟੰਕੀ ਨੂੰ ਹਜ਼ਾਰਾਂ ਹੀ ਟੂਟੀਆਂ ਲੱਗੀਆਂ ਨੇ। ਕੋਈ ਜ਼ਾਤ ਦੀ, ਪਾਤ ਦੀ, ਭਾਸ਼ਾ ਦੀ, ਧਰਮ ਦੀ, ਰੰਗ ਦੀ, ਰੂਪ ਦੀ, ਨਸਲ ਦੀ, ਜਿਹਦੇ ਰਾਹੀਂ ਹਉਮੈ ਦਾ ਜਲ ਬਾਹਰ ਨਿਕਲ ਰਿਹਾ, ਮਨੁੱਖ ਆਪਣੀ ਹਉਮੈ ਨੂੰ ਪ੍ਰਗਟਾ ਰਿਹਾ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਮਾਣ ਕਰਦੇ ਨੇ ਕਿ ਹਉਮੈ ਦੇ ਬੋਲ ਜ਼ਿੰਦਗੀ ਦੇ ਹਰ ਕਰਮ ਦੇ ਉੱਤੇ ਹਾਵੀ ਨੇ, ਲਾਗੂ ਨੇ ਔਰ ਪ੍ਰਗਟ ਹੁੰਦੇ ਨੇ। ਸਾਹਿਬ ਪ੍ਰਮਾਣ ਕਰਦੇ ਨੇ ਹਉਮੈ ਵਿੱਚ ਆਇਆ, ਹਉਮੈ ਵਿੱਚ ਗਿਆ, ਹਉਮੈ ਵਿੱਚ ਜੰਮਿਆ, ਹਉਮੈ ਵਿੱਚ ਮੁਆ। ਬੁਨਿਆਦੀ ਤੋਂ ਇਹ ਸਤਿਗੁਰ ਦੱਸਦੇ ਨੇ ਕਿ ਮਨੁੱਖ ਦੇ ਆਉਣ ਦਾ ਕਾਰਨ ਵੀ ਹਉਮੈ ਹੈ। ਮੈਂ ਹਾਂ ਤੇ ਕਹਿੰਦੇ ਨੇ ਉਸਨੇ ਚਿਰ ਤੱਕ ਈਸ਼ਵਰ ਵੀ ਉਸਦੀ ਹੋਂਦ ਨੂੰ ਕਾਇਮ ਰੱਖਿਆ। ਤੂੰ ਹੈ,

0: تو شاید اتنے فرمان کر دینے منک ہے اہنکار کر کے آؤں ہے, میں بھاؤ کر کے آؤں ہے, اور میں بھاؤ ہی موت کا کارن بنتی ہے. جس دن میں مٹ جاتی ہے اس دن منک نو ایسا بودھ آتا ہے میں کس جنم ہے میں کس مرے. کچھ جمدا نے کچھ مردہ نے دعوے نال کہہ دیتا ہے بھگت سرمور شری کی پاری نے آد سنگھ کایا بہ کھنڈ کھوج سے نو ند پائی نہ کچھ آئے بو نہ کچھ جائے بو رام کی دہائی. شری پیپا کہندے نے دہائی ہے ہے ایشور گل کچھ ہور سی تے میں سمجھدا ہو رہا میں تو سمجھدا رہا کچھ جمدا ہے کچھ مرد ہے کچھ آؤں ہے کچھ جاؤں ہے. اور اس کو علاوہ کچھ خوشیاں نے کچھ غمیاں نے پر اج مینوں پتہ چلے تو کچھ بھی نہیں تو ہی تو نہ کچھ آئے بو نہ کچھ جائے بو رام کی دہائی. ہے رام اج جد میں تیرے وچ لین ہویا تے میرا میں بھاؤ مٹیا ہے تے ہن میں ایسا سمجھدا کوئی جمدا نہیں کوئی مردا نہیں میں کچھ جنے میں کچھ مرے. گرو ارجن دیو جی مہاراج کہنا کون مو ہے کون جمع ہے یہ بھرانتیاں نے یہ بھرم بھلیکھے نے صرف میں دے تل تو پیدا ہوندے نے صرف اہم بھاؤ تو پیدا ہوندے نے. تو شاید کہ منک دا یہ جڑا اہنکار ہے اہنکار دی سوچنی ہی جنم مرن دا کارن بندی ہے اور اہنکار دی سوچنی قبول کرن تے مجبور کر دیندی ہے میرا جنم ہویا ہے میرا مرن ہویا ہے میں جمیا میں مراں گا میرا جنم ہویا ہے میری ہوند ہے میں پرگٹ ہویا. شاید کہ اس طرح ہومے بدھا آوے جائے اہم بھاؤ کر کے آونا جاونا بنیا رہندا ہے. صاحب اگاں چل کے کہندے ہوں وچ جمیا ہوں وچ مو جے منک ذکر بھی کرے میرا جنم ہویا ہے تو یہ دیکھی اہنکار بھاؤ موجود ہے میرا جنم ہویا ہے. کیوں کہتے ہیں جیسے جیسے کوئی میرا کردا ہے میں بھاؤ ودھدا ہے میرا دھن میرا تن میری کل میرا میرا جتنا زیادہ اکٹھا ہوئے گا میں بھی ڈھیری اتنی وڈی ہو جائے میرے کر کے ہی میں بھی ڈھیری ودی ہے میرا کچھ نہیں تو پھر میں بھی کچھ نہیں. تیرا تیرا سنگرہ کریے تو پھر تو ہی بچتا ہے میں نہیں بچتا تو میرا میرا کریے تو پھر میں ہی بچتا ہے تو ایک پاسے ہو جانا. گرو گرنتھ صاحب جی مہاراج کی بانی کا فیصلہ جب لگ میری میری کرے تب لگ کاج ایک نہیں سرے جب میری میری مٹ جائے تب پرب کاج سوارے آئے. تو میرے دا میں نال سمبند ہے تیرے دا تو نال سمبند ہے. بھگت کہندے نے تیرا تیرا تیرا سب کچھ تیرا ایک دن تو نال جڑ جاندے. سنساری کہندا ہے میرا میرا میرا اپنی میں نال ہی جڑے رہ جاندے. میں بوجھ ہے میں تناؤ ہے میں بھار ہے میں جنم دا کارن ہے میں مرن دا کارن ہے میں دکھاں دا مول ہے میں سنتاپ دا گھر ہے میں وکاراں دی کھان ہے. اس واسطے صاحب شری گرو نانک دیو جی مہاراج نے اس پاون پوتر سلوک وچ پرمان کیتا ہے کہ میں منک دے ہر کردار وچ ہر کرم وچ چھائی رہندی ہے. جو ایسا ذکر بھی کردا ہے کہ میں جمیا میں مریا یہ دیکھی وہی میں موجود ہے میں نو پرگٹ کر رہا ہے اہنگ بھاؤ نو پرگٹ کر رہا ہے. ہوں وچ جمیا ہوں وچ موا ہوں وچ دیتا ہوں وچ لیا. جے داتا بنے دین والا بھی بنے تو کہندا میں دیتا میں دانی. ہوں جتنا وڈا دانی اتنا وڈا اہنکاری جتنا وڈا گیانی اتنا وڈا اہنکاری اس نو منو وگیانیاں نے بھی مان لیا. کیونکہ وڈے اہنکار لئی وڈا دان چاہیے وڈے اہنکار لئی وڈا گیان چاہیے. اجوکی صدی گیانی صدی ہے. پہلے اتنا گیان پرتھوی تے نہیں سی جتنا اج ہے. جتنے ودیالے نے جتنے کالج نے اور جتنے مہا ودیالے نے تو پہلے پرتھوی تے نہیں سن اج نے. اج منکھتا جتنی پڑھی لکھی ہے پہلے نہیں سی. اج منکھتا کو جتنا بودھ گیان ہے پہلے نہیں سی. اور اجوکی منکھتا جتنی اہنکاری ہے پہلے نہیں سی. اس واسطے ملن ساری کے جذبے ختم ہو گئے میل ملاپ ختم ہو گئے. کہندے نے میں دا میں نال میل ہونا بٹھا بہت کٹھن ہے میں دا میں نال تناؤ تے ہو سکتا ہے ਮੈਂ ਦਾ ਮੈਂ ਨਾਲ ਰੰਜ ਤੇ ਹੋ ਸਕਦਾ ਹੈ, ਮੈਂ ਦਾ ਮੈਂ ਨਾਲ ਟਕਰਾਉ ਤੇ ਹੋ ਸਕਦਾ ਹੈ, ਝਗੜਾ ਤੇ ਹੋ ਸਕਦਾ ਹੈ, ਮੈਂ ਦਾ ਮੈਂ ਨਾਲ ਮਿਲਣ ਨਹੀਂ ਹੈ, ਮੈਂ ਦਾ ਤਾਂ ਤੂੰ ਨਾਲ ਹੀ ਮਿਲਣ, ਮੈਂ ਤੇ ਤੂੰ ਦੇ ਵਿੱਚ ਹੀ ਲੀਨ ਹੋ ਸਕਦੀ ਹੈ, ਮੈਂ ਦੇ ਆਸਰੇ ਤੇ ਵੱਧਦੀ ਹੈ, ਦੋਵੇਂ ਪਾਸੇ ਮੈਂ ਕਰਨ ਵਾਲੇ ਹੋਣ ਤਾਂ ਦੋਹਾਂ ਦੀ ਮੈਂ ਵੱਧ ਜਾਏ, ਦੋਹਾਂ ਦਾ ਅਹੰਕਾਰ ਵੱਧ ਜਾਏਗਾ। ਇੱਕ ਪਾਸੇ ਪਰਮਾਤਮਾ ਹੋਵੇ ਔਰ ਕਮਾਲ ਦੀ ਗੱਲ ਹੈ ਉਸਨੇ ਕਿਸੇ ਥਾਂ ਵੀ ਆਪਣੀ ਹੋਂਦ ਨੂੰ ਪ੍ਰਗਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਮੈਂ ਹਾਂ ਐਸਾ ਉਹ ਢਿੰਡੋਰਾ ਕਿਧਰੇ ਵੀ ਨਹੀਂ ਦਿੰਦਾ। ਹਾਂ, ਜਿਨ੍ਹਾਂ ਨੇ ਉਸਨੂੰ ਜਾਣਿਆ ਉਹਨਾਂ ਨੇ ਢਿੰਡੋਰਾ ਕਿਹਾ ਤੂੰ ਹੈ, ਮੈਂ ਤਾਂ ਹਾਂ ਹੀ ਨਾ, ਮੇਰੀ ਤਾਂ ਕੋਈ ਹੋਂਦ ਹੀ ਨਹੀਂ ਹੈ, ਲੇਕਿਨ ਈਸ਼ਵਰ ਦੀ ਤਰਫੋਂ ਐਸਾ ਅੱਜ ਤੱਕ ਕੋਈ ਦਾਅਵਾ ਨਹੀਂ। ਇਹ ਵਿਨਿਮਰਤਾ ਦੀ ਸਿਖਰ ਹੈ ਕਿ ਸਮੂਹ ਸੰਸਾਰ ਦਾ ਕਰਤਾ ਹੋਵੇ ਅਤੇ ਕਰਤੇਪਣ ਦਾ ਕੋਈ ਦਾਅਵਾ ਨਹੀਂ, ਜਦਕਿ ਛੋਟੀ ਮੋਟੀ ਕ੍ਰਿਤ ਦਾ ਵੀ ਮਨੁੱਖ ਦਾਅਵਾ ਕਰਦਾ ਹੈ। ਇਸ ਕਵਿਤਾ ਦਾ ਕਰਤਾ ਮੈਂ ਹਾਂ, ਇਸ ਕਿਤਾਬ ਦਾ ਕਰਤਾ ਮੈਂ ਹਾਂ, ਇਸ ਵਸਤੂ ਦਾ ਕਰਤਾ ਮੈਂ ਹਾਂ, ਇਸ ਕਲਾ ਦਾ ਕਰਤਾ ਮੈਂ ਹਾਂ। ਪਰ ਸਾਰੀਆਂ ਕਲਾ ਦਾ ਗਿਆਨੀ ਹੁੰਦਿਆਂ ਹੋਇਆਂ ਅਤੇ ਸਾਰੇ ਸੰਸਾਰ ਦਾ ਰਚੇਤਾ ਹੁੰਦਾ ਹੋਇਆ ਉਹਦਾ ਦਾਅਵਾ ਕਿਸੇ ਥਾਂ 'ਤੇ ਵੀ। ਕਹਿੰਦੇ ਨੇ ਜਿਸ ਦਿਨ ਮਨੁੱਖ ਨਿਰਦਾਅਵੇ ਹੋ ਜਾਂਦਾ, ਉਹਦੇ ਅੰਦਰੋਂ ਸਾਰੇ ਦਾਅਵੇ ਨਿਕਲ ਜਾਂਦੇ ਨੇ, ਉਸ ਦਿਨ ਹੀ ਮਨੁੱਖ ਈਸ਼ਵਰ ਦੇ ਨੇੜੇ ਹੋ ਜਾਂਦਾ। ਪਰ ਅਹੰਕਾਰ ਭਾਵ ਇਹ ਦਾਅਵਾ ਕਰਨ ਨਹੀਂ ਦਿੰਦਾ, ਅਹੰਕਾਰ ਭਾਵ ਅਤੇ ਇਸ ਤਰ੍ਹਾਂ ਦੇ ਦਾਅਵੇ ਕਰਵਾਉਂਦਾ, ਮੈਂ ਹਾਂ ਮੇਰੀ ਹੋਂਦ ਹੈ। ਤੋ ਸਾਹਿਬ ਕਹਿੰਦੇ ਨੇ ਜਿਤਨਾ ਦਿੱਤਾ ਉਤਨਾ ਅਹੰਕ ਭਾਵ ਵਧੇ, ਬਲਕਿ ਐਸਾ ਵੀ ਹੁੰਦਾ ਮਨੁੱਖ ਦੀ ਕਾਇਆ ਮਿਟ ਜਾਂਦੀ ਹੈ, ਮਨੁੱਖ ਦਾ ਅਹੰਕਾਰ ਜ਼ਿੰਦਾ ਰਹਿ ਜਾਂਦਾ, ਬੇਸ਼ੁਮਾਰ ਧਰਮਸ਼ਾਲਾਵਾਂ ਦੀਆਂ ਪੱਥਰਾਂ ਦੇ ਉੱਤੇ ਸਿਲਾਂ ਦੇ ਉੱਤੇ ਅੱਜ ਵੀ ਮਨੁੱਖਾਂ ਦੇ ਦਾਨੀ ਹੋਣ ਦੇ ਨਾਮ ਲਿਖੇ ਪਏ ਨੇ, ਔਰ ਉਹ ਪੱਥਰ ਕੂਕ ਕੂਕ ਕੇ ਕਹਿ ਰਹੇ ਨੇ ਫਲਾਣਾ ਦਾਨੀ ਸੀ, ਫਲਾਣਾ ਦਾਨੀ ਸੀ। ਮਨੁੱਖ ਨੇ ਐਸਾ ਪੱਥਰਾਂ ਤੋਂ ਵੀ ਕਹਿਲਵਾਇਆ, ਨਿਰਜੀਵ ਪੱਥਰਾਂ ਤੋਂ, ਕਿਉਂ ਕਿ ਜਿੰਦ ਜਾਨ ਰੱਖਣ ਵਾਲੇ ਜਿਹੜੇ ਮਨੁੱਖ ਨੇ ਉਹ ਤਾਂ ਆਪਣੀ ਹੋਂ ਅਤੇ ਆਪਣੇ ਹੀ ਦਾਨ ਨੂੰ ਪ੍ਰਗਟ ਕਰਦੇ ਨੇ, ਦੂਜੇ ਦਾ ਕਿੱਥੇ ਪ੍ਰਗਟ ਕਰਦੇ ਨੇ। ਕਿ ਜੇ ਦੂਜੇ ਦਾ ਪ੍ਰਗਟ ਵੀ ਕਰਨਗੇ ਤਾਂ ਮਜਬੂਰੀ ਦੋ ਚਾਰ ਦਿਨ ਕਹਿਣਗੇ ਫਲਾਣਾ ਦਾਨੀ ਹੈ, ਫਲਾਣਾ ਦਾਨੀ ਹੈ। ਕਾਫ਼ੀ ਲੰਬੇ ਸਮੇਂ ਤੱਕ ਮਨੁੱਖ ਚਾਹੁੰਦਾ ਕਿ ਮੈਨੂੰ ਕੋਈ ਐਸਾ ਆਖੇ ਮੈਂ ਦਾਨੀ ਹਾਂ, ਤਾਂ ਕੋਈ ਦੀਵਾਰ ਕਹਿ ਸਕਦੀ ਹੈ, ਕੋਈ ਪੱਥਰ ਕਹਿ ਸਕਦਾ, ਮਨੁੱਖ ਨਹੀਂ ਕਹਿ ਸਕਦਾ। ਇਸ ਵਾਸਤੇ ਬਹੁਤੇ ਹੰਕਾਰੀ ਮਨੁੱਖਾਂ ਨੇ ਪੱਥਰਾਂ ਦਾ ਆਸਰਾ ਲਿਆ, ਜ਼ਮੀਨ ਦਾ ਆਸਰਾ ਲਿਆ, ਫਰਸ਼ 'ਤੇ ਆਪਣੇ ਜੋ ਹੈ ਨਾ ਲਿਖਾ। ਤੋ ਸਾਹਿਬ ਕਹਿੰਦੇ ਨੇ ਦਿੱਤਾ ਲੇਕਿਨ ਦੇਣ ਵਿੱਚ ਅਹੰਕ ਭਾਵ, ਮੈਂ ਦਿੱਤਾ, ਜੇ ਲਿਆ ਵੀ ਹੈ ਤਾਂ ਮੈਂ ਲਿਆ, ਮੈਂ ਪ੍ਰਾਪਤ ਕੀਤਾ, ਮੈਂ ਹਾਸਲ ਕੀਤਾ। ਇਹਨਾਂ ਦੋਵਾਂ ਹਾਲਤਾਂ ਵਿੱਚ ਮੈਂ ਬਕਾਇਦਾ ਤੌਰ 'ਤੇ ਲਾਗੂ ਰਹੀ, ਹੋਂ ਵਿੱਚ ਖੱਟਿਆ, ਹੋਂ ਵਿੱਚ ਗਿਆ, ਮੈਂ ਖੱਟਿਆ, ਹੁਣ ਖੱਟਣ ਵਿੱਚ ਵੀ ਮੈਂ ਬੈਠੀ ਹੈ। ਔਰ ਜੇ ਗੁਆਚ ਗਿਆ, ਨੁਕਸਾਨ ਹੋ ਗਿਆ, ਮੇਰੇ ਕੋਲ ਹੋ ਗਿਆ ਨੁਕਸਾਨ, ਮੈਂ ਗਵਾ ਬੈਠਾ। ਹਰ ਕਰਮ ਵਿੱਚ, ਹਰ ਕਿਰਦਾਰ ਵਿੱਚ ਮੈਂ ਬੈਠੀ ਹੋਈ ਹੈ। ਸਾਹਿਬ ਅਗਾਂਹ ਚੱਲ ਕੇ ਕਹਿੰਦੇ ਨੇ ਹੋਂ ਵਿੱਚ ਸਚਿਆਰ ਕੂੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ। ਜੇ ਸੱਚ ਬੋਲਦਾ ਹੈ ਤਾਂ ਕਹਿੰਦਾ ਮੈਂ ਬੋਲਿਆ ਅਤੇ ਸੱਚ ਦੀ ਕਥਨੀ ਮੈਂ ਕੀਤੀ ਹੈ। ਸਚਿਆਰ ਹੋਇਆ ਤਾਂ ਸਚਿਆਰ ਹੋਣ ਦੇ ਵਿੱਚ ਵੀ ਅਹੰਕ ਭਾਵ ਪ੍ਰਗਟ ਹੈ। ਜੇ ਕਿਧਰੇ ਐਸਾ ਇਸਨੂੰ ਮਹਿਸੂਸ ਹੋਵੇ ਮੈਂ ਝੂਠ ਬੋਲਿਆ, ਕਿ ਜੇ ਦੂਜੇ ਦੇ ਅੱਗੋਂ ਹੁਣ ਕਹਿ ਰਿਹਾ ਕਿ ਮੇਰੇ ਕੋਲ ਗਲਤ ਬਿਆਨੀ ਹੋ ਗਈ ਹੈ, ਮੈਂ ਕੂੜ ਬੋਲਿਆ, ਤਾਂ ਇਸ ਕੂੜ ਬੋਲਣ ਦੇ ਵਿੱਚ ਵੀ ਆਪਣੀ ਸ਼ਰਾਫਤ, ਆਪਣੀ ਸਚਿਆਈ ਨੂੰ ਪ੍ਰਗਟ ਕਰਨ ਦੀ ਕੋਸ਼ਿਸ਼ ਕਿਆ ਕਰਦਾ। ਦੇਖੋ ਮੈਂ ਕਿਤਨਾ ਸਚਿਆਰ ਹਾਂ ਕਿ ਬੋਲਿਆ ਮੈਂ ਝੂਠ ਹੈ ਪਰ ਮੈਂ ਕਬੂਲ ਕਰ ਲਿਆ। ਝੂਠ ਬੋਲ ਕੇ ਵੀ ਉਹ ਸਚਿਆਰ ਹੋਣ ਦਾ ਦਾਅਵਾ ਕਰਨ ਦੀ ਕੋਸ਼ਿਸ਼ ਕਰ ਰਿਹਾ, ਕਿਉਂਕਿ ਇਹਦੇ ਨਾਲ ਵੀ ਅਹੰਕ ਭਾਵ ਮਨੁੱਖ ਦਾ ਜੋ ਹੈ ਵੱਧਦਾ। ਤੋ ਸਾਹਿਬ ਕਹਿੰਦੇ ਨੇ ਇਹਨਾਂ ਦੋਵਾਂ ਹਾਲਤਾਂ ਦੇ ਉੱਤੇ ਵੀ ਮੈਂ ਲਾਗੂ ਹੈ। ਹੋਂ ਵਿੱਚ ਪਾਪ ਪੁੰਨ ਵਿਚਾਰ, ਪਾਪ ਦੀ ਵਿਚਾਰ ਕਰ ਰਿਹਾ, ਪੁੰਨ ਦੀ ਵਿਚਾਰ ਕਰ ਰਿਹਾ, ਲੇਕਿਨ ਭਾਵ ਪੈਦਾ ਹੋ ਰਿਹਾ ਮੈਂ ਵਿਚਾਰ ਕਰ ਰਿਹਾ, ਇਸਨੂੰ ਮੈਂ ਵਿਚਾਰਿਆ, ਔਰ ਸਿਰਫ ਮੈਂ ਹੀ ਵਿਚਾਰਿਆ ਨਹੀਂ, ਇਹ ਵਿਚਾਰ ਵੀ ਕੇਵਲ ਮੇਰੇ ਨੇ। ਕਹਿੰਦੇ ਨੇ ਜਗਤ ਦੇ ਨਵੀਨ ਕੁਛ ਵੀ ਨਹੀਂ ਹੈ, ਸਭ ਕੁਝ ਪ੍ਰਭੂ ਤੋਂ ਆਦ ਕਾਲ ਤੋਂ ਮੌਜੂਦ ਹੈ। ਅਗਰ ਕੋਈ ਕਵੀ ਕਹਿੰਦਾ ਹੈ ਕਿ ਇਹ ਖਿਆਲ ਨਵੀਨ ਨੇ ਮੇਰੇ, ਨਹੀਂ, ਖਲਾਅ ਵਿੱਚ ਮੌਜੂਦ ਸਨ, ਤੇਰੀ ਪਕੜ ਵਿੱਚ ਆ ਗਏ ਨੇ ਵਿਚਾਰ, ਖਲਾਅ ਵਿੱਚ ਮੌਜੂਦ ਸਨ, ਤੇਰੀ ਪਕੜ ਵਿੱਚ ਆ ਗਏ ਨੇ। ਸੰਗੀਤ ਦੀ ਧੁੰਨ ਬਕਾਇਦਾ ਖਲਾਅ ਵਿੱਚ ਮੌਜੂਦ ਸੀ, ਤੇਰੀ ਪਕੜ ਵਿੱਚ ਆ ਗਈ ਹੈ, ਜਗਤ ਵਿੱਚ ਕੁਛ ਵੀ ਨਵਾਂ ਨਹੀਂ ਹੈ। ਹਾਂ, ਇਹ ਦੇਖਣਾ ਕਿ ਤਾਲਮੇਲ ਕਿਸ ਦਾ ਬੈਠ ਗਿਆ ਅਤੇ ਕਿਸ ਨੇ ਕਿਹੜੀ ਚੀਜ਼ ਪਕੜ ਲਈ, ਲੇਕਿਨ ਖਲਾਅ ਵਿੱਚ ਸਭ ਕੁਛ ਮੌਜੂਦ ਸੀ, साहिब श्री गुरु नानक देव जी महाराज ने तभी कह देता है कि जैसे में आवे खसम की बाणी फैसला करी ज्ञान वे लालो, मता किधरे जगत नु भुलेखा पै जाए कि ज्ञान मेरा है, मेरी सृजना है, मैं इसका करता नहीं। ये तो जो परमात्मा की सलाह विच मौजूद सी मेरी पकड़ विच आ गया, मैं जगत ने कह दिता, मेरा स्वयं का नहीं है, ये तो मौजूद थी। तो ये सच्चाई है, बहुत वड्डी हकीकत है। और इस सच की अगर मनुख नु पहचान होवे, बोध होवे, तो फिर अहंकार करना औखा हो जाता है। साहिब कहिंदे ने विचार करता है पाप की पुण की, तो कहिंदा है मैं विचार किया हौं विच नरक सुरक अवतार, हौं दा मारे होया ही कभी सुख भोगदा है, कभी दुख भोगदा है, कभी नरकां विच, कभी स्वर्ग विच, भाव पुण कर्म कीते कि उहदे नाल अहं भाव रहा तां स्वर्ग, पाप कर्म कीते उसके नाल जो अहं भाव रहा नरक, नरक ते स्वर्ग, इस तरीके नाल ओ दुख ते सुख भोगदा है। हौं विच हसे, हौं विच रोवे, हौं विच भरीए, हौं विच तोवे, जे हसदा पै तो इहदे विच वी मैं भाव जारी है, मैं हस रहा, मैं रो रहा, ये प्रभु की कृत नहीं, ये हादसा मेरी कृत है और ये रोना मेरी कृत है। जबकि हकीकत है सियाने मनुख जो प्रभु नाल लीन होए ने वो कहते हैं हादसा साड़ी कृत नहीं, रोना साड़ी कृत नहीं है, ईश्वरी देन है, कहते पशु नहीं हस सकते। अगर वाकई कृत होंगी तो हादसा शायद पशुओं को भी होंगे, किसी थान पर भी चौपाए जानवर खिड़खिड़ा के हंसते नहीं दिखाई देंगे, ये प्रभु की कृत है और मनुख नु जो है मिली हुई है। पर मनुख कहता नहीं मैं हस रहा, मैं रोया, तो रोण देख हासे देख ही मनुख का मैं भाव मौजूद रहा है। हों विच जाति जिनसी खोवे, जात का माण, जिनस का माण, नसल का माण, ये भी मनुख का अहंकार वधदा है कि मनुख अपना जीवन नष्ट कर बैठता है। हों विच मूर्ख, हों विच सियाणा, सियाणप दे इत्थे इसका अहं भाव रहा है, जो किधरे मूर्खता कबूल भी करता है तो वो इसका मौजूद है। जे कहता है मैं मूर्ख हाँ तो दरअसल ऐसा कबूल करके भी कि अगले नु दसन की कोशिश कर रहे हैं कि मैं कितना सियाणा, देखो मैं अपने सामने कबूल कर रहा। इस ढंग के नाल अहं भाव नु सामने रख के मूर्खता कबूल करनी वास्तविक मूर्खता कबूल करनी नहीं है। अहं भाव नु सामने रख के अपनी गलती कबूल करनी, कि गलती कबूल करनी नहीं, उस तो होर गलतियां होनगियां, उस तो होर भुलां होनगियां। मोख मुकत की सार न जाना, इस तरह का बंदा मुक्ति किवें प्राप्त होवे, अहंकार तो छुटकारा किवें प्राप्त होवे, इहदी सार नहीं जानदा, इहदा भेद नहीं जानदा। हौं विच माया, हौं विच छाया, अहंकार वस होके कही जांदा है कि इह जिहड़ी माया है इह परमात्मा दी बनाई हुई छाया है, होर कुछ नहीं है, होर कुछ नहीं है, लेकिन इहदे च वी उसदा अहं भाव मौजूद है। हौं में कर कर जंत उपाया, इस तरह हौं में नूं वधा वधा के प्रगट कर करके इसनूं बहुत भारी भरकम करके साहिब कहिंदे ने उस परिपूर्ण परमात्मा ने यह निजाम इस ढंग का चलाया कि बार बार उस हौमे के बद्धे जीव आउंदे ने, जन्म उत्पन्न होंदे ने, जमदे ने, मरदे ने। हौमे बूझे तां दर सूझे, ओ दर प्रभु दा तां सूझे, तां दिखाई देवे कि हौमे दा पता चले कि वास्तविक हौमे की है। ज्ञान में होना तत् तत् मिलजे, हौमे दे ज्ञान तो बिना कथनी कर करके बंदा पार होंदा है, दुखी होंदा है। साहिब कहिंदे ने हौमे रहत कथनी ही वास्तविक कथनी है, ज्ञान में होना सत कत लूजे, नानक हुक्मी लिखिए ले जेहा वेखे तेहा वेख। साहिब कहिंदे ने अपने अहं भाव नु सामने रख के जो जगत नु तकन की कोशिश करता है उसनु अपना अहं भाव ही चारों पासे दिखाई देता है, परमात्मा नहीं, अहंकार ही चारों पासे दिखाई देता है, ईश्वर नहीं, उस तरीके नाल ही देखता है। अहंकार की ऐनक नाल हर पासे अहंकार ही अहंकार, निरंकार नहीं, ईश्वर नहीं।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਹੀ ਜਿਨ ਸੱਚੋ ਸੱਚ ਜਿਆਇਆ ਉਨਿ ਮੰਦੇ ਪੈਰ ਨ ਰੱਖਿਓ ਕਰ ਸੁਕ੍ਰਿਤ ਧਰਮ ਕਮਾਇਆ ਉਨਿ ਦੁਨੀਆ ਤੋੜੇ ਬੰਦਨਾਮ ਅਨੁ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ

ਕਿਹੜੀ ਸਾਧਨਾ ਦੇ ਨਾਲ ਇਹ ਹੋਮੇ ਜਾਵੇ, ਅਹੰਕਾਰ ਦਾ ਨਾਸ਼ ਹੋਵੇਗਾ, ਆਇਆ ਐਸੀ ਕਿਹੜੀ ਸਾਧਨਾ ਜੋ ਕੀਤੀ ਜਾਵੇ। ਸਾਹਿਬ ਇਸ ਦਾ ਇਸ ਢੰਗ ਨਾਲ ਜਵਾਬ ਦਿੰਦੇ ਨੇ ਕਿ ਹੋਮੇ ਇਹੋ ਹੁਕਮ ਹੈ, ਪਈਏ ਕਿਰਤ ਫਿਰਾ। ਹੋਮੇ ਇੱਕ ਹੁਕਮ ਹੈ, ਭਾਵ ਪ੍ਰਭੂ ਦੀ ਬਣਾਈ ਹੋਈ ਇੱਕ ਮਰਿਆਦਾ ਹੈ, ਇੱਕ ਖੁੱਲ ਹੈ ਕਿ ਤੂੰ ਬੰਦੇ ਜਾਂ ਮੇਰੇ ਵਿੱਚ ਜੀ ਸਕਦਾ ਹੈ ਜਾਂ ਆਪਣੇ ਵਿੱਚ ਜੀ ਸਕਦਾ, ਤੂੰ ਮੈਨੂੰ ਵੱਡਾ ਮੰਨ ਸਕਦਾ ਹੈ ਜਾਂ ਆਪਣੇ ਆਪ ਨੂੰ ਵੱਡਾ ਮੰਨ ਸਕਦਾ, ਤੂੰ ਆਪਣੇ ਆਪ ਨੂੰ ਛੋਟਾ ਮੰਨ ਸਕਦਾ ਹੈ ਜਾਂ ਮੈਨੂੰ ਛੋਟਾ ਮੰਨ ਸਕਦਾ ਹੈ। ਇਹ ਖੁੱਲ, ਇਸ ਖੁੱਲ ਦਾ ਮਨੁੱਖ ਨੇ ਬਹੁਤ ਗਲਤ ਇਸਤੇਮਾਲ ਕੀਤਾ ਹੈ। ਹੈ ਤਾਂ ਇੱਕ ਹੁਕਮ, ਹੈ ਤਾਂ ਇੱਕ ਮਰਿਆਦਾ ਕਿ ਪ੍ਰਭੂ ਨੇ ਖੁੱਲ ਦੇ ਦਿੱਤੀ, ਇਸ ਖੁੱਲ ਦਾ ਸਦਕਾ ਮਨੁੱਖ ਨੇ ਕਹਿ ਦਿੱਤਾ ਪਰਮਾਤਮਾ ਤੂੰ ਛੋਟਾ ਮੈਂ ਵੱਡਾ, ਔਰ ਅਹੰਕਾਰ ਇਤਨਾ ਵੱਡਾ ਹੋ ਗਿਆ ਕਹਿ ਦਿੱਤਾ ਪਰਮਾਤਮਾ ਤੂੰ ਹੈ ਹੀ ਨਹੀਂ ਮੈਂ। ਇਸ ਵਾਸਤੇ ਐਲਾਨੀਆ ਤੌਰ ਤੇ ਅੱਜ ਅੱਧੀ ਪ੍ਰਿਥਵੀ ਨਾਸਤਿਕ, ਜਿਨ੍ਹਾਂ ਦੀ ਪਰਮਾਤਮਾ 'ਚ ਕੋਈ ਸ਼ਰਧਾ ਨਹੀਂ, ਜਿਨ੍ਹਾਂ ਨੇ ਪਰਮਾਤਮਾ ਨੂੰ ਮੰਨਣ ਤੋਂ ਬਿਲਕੁਲ ਇਨਕਾਰ ਕੀਤਾ। ਮੈਂ ਇਸ ਲਈ ਕਿ ਅਹੰਕਾਰ ਸਿਖਰ ਤੇ ਪਹੁੰਚ ਗਿਆ, ਹਉਮੈ ਸਿਖਰ ਤੇ ਪਹੁੰਚ ਗਈ ਹੈ। ਸਹਿਜ ਕਹਿੰਦੇ ਹੈ ਕਿ ਇਹ ਇੱਕ ਹੁਕਮ ਮਰਿਆਦਾ ਦਿੱਤੀ ਹੋਈ ਖੁੱਲ, ਉਸ ਦਿੱਤੀ ਹੋਈ ਖੁੱਲ ਕਰਕੇ ਮਨੁੱਖ ਜ਼ਿਆਦਾ ਅਹੰਕਾਰੀ ਹੋ ਗਿਆ। ਮਹਾਰਾਜ ਕਹਿੰਦੇ ਇਸ ਵਾਸਤੇ ਕਿ ਹਉਮੈ ਦਾ ਬਜਿਆ ਹੋਇਆ ਹੀ ਮੁੜ ਮੁੜ ਕੇ ਜੰਮਦਾ ਹੈ ਅਤੇ ਮਰਦਾ ਹੈ, ਪਈਏ ਕਿਰਤ ਫਿਰਾ, ਫਿਰ ਕਿਰਤ ਦੇ ਚੱਕਰ ਵਿੱਚ ਪੈਂਦਾ, ਫਿਰ ਜਨਮ ਮਰਨ ਦੇ ਚੱਕਰ ਵਿੱਚ ਪੈਂਦਾ, ਅਤੇ ਹਰ ਕਿਰਤ ਦੇ ਵਿੱਚ ਹਉਮੈ ਬਰਕਰਾਰ ਰਹਿੰਦੀ ਹੈ, ਅਤੇ ਹਉਮੈ ਦੇ ਬਰਕਰਾਰ ਰਹਿਣ ਕਰਕੇ ਇਹ ਖੁਦ ਬਰਕਰਾਰ ਰਹਿੰਦਾ, ਭਾਵ ਫਿਰ ਜਨਮ ਫਿਰ ਜਨਮ ਫਿਰ ਜਨਮ, ਜਿਤਨੇ ਚਿਰ ਤੱਕ ਮੈਂ ਨਹੀਂ ਮਿਟਿਆ ਉਤਨੇ ਚਿਰ ਤੱਕ ਜਨਮ ਨਹੀਂ ਮਿਟੇਗਾ, ਕਿਉਂਕਿ ਮੈਂ ਮੇਰੀ ਹੋਂਦ ਈਸ਼ਵਰ ਵੀ ਬੇਇਨਸਾਫੀ ਨਹੀਂ ਕਰਦਾ, ਠੀਕ ਹੈ ਤੇਰੀ ਹੋਂਦ ਰਹੇਗੀ ਤੂੰ ਰਹੇਗਾ। ਅਤੇ ਜਿਸ ਦਿਨ ਮਨੁੱਖ ਕਹਿੰਦੇ ਨਹੀਂ ਮੇਰੀ ਕੋਈ ਹੋਂਦ ਨਹੀਂ ਮੈਂ ਨਹੀਂ, ਉਸ ਦਿਨ ਹੀ ਰੋਮ ਰੋਮ ਵਿੱਚ ਪ੍ਰਭੂ ਬੋਲਣ ਲੱਗ ਪੈਂਦਾ, ਉਸ ਦਿਨ ਹੀ ਰੋਮ ਰੋਮ ਵਿੱਚ ਪ੍ਰਭੂ ਪ੍ਰਗਟ ਹੁੰਦਾ, ਔਰ ਉਸ ਦਿਨ ਹੀ ਜੀਵਨ ਧਨ ਹੁੰਦਾ, ਉਸ ਦਿਨ ਹੀ ਜੀਵਨ ਸਫਲ ਹੁੰਦਾ। ਹਉਮੈ ਦੀਰਘ ਰੋਗ ਹੈ, ਦਾਰੂ ਵੀ ਇਸਮਾ ਹੈ, ਲੰਬਾ ਰੋਗ ਉਹਨੂੰ ਦੀਰਘ ਰੋਗ ਕਹਿੰਦੇ ਨੇ। ਕੁਛ ਰੋਗ ਐਸੇ ਹੁੰਦੇ ਨੇ ਦੋ ਚਾਰ ਸਾਲ ਰਹਿੰਦੇ ਨੇ ਚਲੇ ਜਾਂਦੇ ਨੇ, ਪਰ ਦੋ ਚਾਰ ਸਾਲ ਦੇ ਰੋਗ ਨੂੰ ਵੀ ਲੰਬਾ ਰੋਗ ਆਖਦੇ। ਕੁਛ ਰੋਗ ਐਸੇ ਅੱਧੀ ਜ਼ਿੰਦਗੀ ਰਹਿੰਦੇ ਨੇ, ਅੱਧਾ ਜੀਵਨ ਦੁਖਿਤ ਕਰਦੇ ਨੇ, ਨਾਲ ਰਹਿੰਦੇ ਨੇ, ਉਹਨੂੰ ਵੀ ਦੀਰਘ ਰੋਗ ਆਖਦੇ ਨੇ, ਵੀ ਲੰਬੀ ਬਿਮਾਰੀ ਹੈ, ਬਹੁਤ ਲੰਬੀ ਬਿਮਾਰੀ ਹੈ। ਪਰ ਸਰੀਰਕ ਤਲ 'ਤੇ ਜਿਤਨੀਆਂ ਬਿਮਾਰੀਆਂ ਪ੍ਰਗਟ ਹੁੰਦੀਆਂ ਨੇ ਉਹ ਇਤਨੀਆਂ ਲੰਬੀਆਂ ਨਹੀਂ ਨੇ ਜਿਤਨੀ ਕਿ ਹਉਮੈ ਹੈ, ਕਿਉਂਕਿ ਕਈ ਜਨਮਾਂ ਤੋਂ ਨਾਲ ਚਲੀ ਆ ਰਹੀ ਹੈ, ਅਨੰਤ ਜਨਮਾਂ ਤੋਂ ਨਾਲ ਚਲੀ ਆ ਰਹੀ ਹੈ, ਬਹੁਤ ਲੰਬੀ ਬਿਮਾਰੀ ਹੈ, ਬਹੁਤ ਲੰਬਾ ਰੋਗ ਹੈ। ਇਹਦਾ ਇਲਾਜ ਸ਼ਾਇਦ ਕਹਿੰਦੇ ਦਾਰੂ ਵੀ ਇਸਮਾ, ਇਸਦਾ ਦਾਰੂ ਵੀ ਹੈ, ਇਹਦੇ ਵਿੱਚ ਦਾਰੂ ਵੀ ਹੈ, ਭਾਵ ਜੇ ਹਉਮੈ ਰੋਗ ਹੈ ਤਾਂ ਹਉਮੈ ਦਾਰੂ ਵੀ ਹੈ। ਜੈਸੇ ਸੰਖਿਆ ਜ਼ਹਿਰ ਹੈ, ਸੰਖਿਆ ਅੰਮ੍ਰਿਤ ਹੈ, ਕੱਚਾ ਸੰਖਿਆ ਖਾ ਲਈਏ ਜ਼ਹਿਰ ਖਾਂਦੇ ਹੀ ਬੰਦਾ ਮਰ ਜਾਏਗਾ, ਪਰ ਸੰਖਿਆ ਨੂੰ ਮਾਰ ਕੇ ਕੁਸ਼ਤਾ ਬਣਾ ਲਈਏ ਅੰਮ੍ਰਿਤ ਹੋ ਗਿਆ, ਤਾਕਤ ਦੇ ਦੇਗਾ, ਤਵਾਨਾਈ ਦੇਗਾ। ਤੋ ਸੰਖਿਆ ਜ਼ਹਿਰ ਹੈ, ਸੰਖਿਆ ਅੰਮ੍ਰਿਤ ਹੈ, ਹਉਮੈ ਜ਼ਹਿਰ ਹੈ, ਹਉਮੈ ਅੰਮ੍ਰਿਤ ਵੀ ਬਣ ਜਾਂਦੀ ਹੈ। ਇਸ ਜ਼ਹਿਰ ਨੂੰ ਮਾਰ ਕੇ ਇਹਦੇ ਚੋਂ ਕੋਈ ਤੂੰ ਨੂੰ ਪ੍ਰਗਟ ਕਰ ਲਵੇ, ਇਸ ਮੈਂ ਨੂੰ ਮਾਰ ਕੇ ਕੋਈ ਪ੍ਰਭੂ ਨੂੰ ਸਮਰਪਿਤ ਕਰ ਦੇਵੇ, ਕਿ ਸਾਰਾ ਅਹੰਗ ਭਾਵ ਈਸ਼ਵਰੀ ਤਾਮੀਰ ਵਿੱਚ ਈਸ਼ਵਰੀ ਉਸਾਰੀ ਵਿੱਚ ਖਰਚ ਹੋਵੇ, ਕਿ ਮੈਂ ਧਾਰਮਿਕ ਹੋਣਾ ਹੈ, ਮੈਂ ਧਾਰਮਿਕ ਮੰਦਿਰ ਬਣਾਉਣਾ ਹੈ, ਮੈਂ ਧਾਰਮਿਕ ਗਿਆਨੀ ਬਣਨਾ ਹੈ, ਮੈਂ ਆਪਣੇ ਅੰਦਰੋਂ ਕਲਾ ਨੂੰ ਜਨਮ ਦੇਣਾ ਹੈ, ਮੈਂ ਆਪਣੇ ਅੰਦਰੋਂ ਈਸ਼ਵਰ ਨੂੰ ਜਨਮ ਦੇਣਾ ਹੈ। ਹੁਣ ਅਹੰਕਾਰ ਅਗਰ ਇਸ ਪਾਸੇ ਰਾਗਬ ਹੋ ਗਿਆ ਤਾਂ ਸਹਿਜੇ ਸਹਿਜੇ ਈਸ਼ਵਰ ਨਿਰੰਕਾਰ ਪ੍ਰਗਟ ਹੋ ਜਾਏਗਾ, ਹਉਮੈ ਮਰ ਜਾਏਗੀ। ਇਹ ਹਉਮੈ ਜਿੱਥੇ ਰੋਗ ਹੈ ਉੱਥੇ ਦਾਰੂ ਵੀ ਹੈ, ਦਾਰੂ ਉਦੋਂ ਬਣਦੀ ਹੈ ਜਦ ਹਉਮੈ ਚੰਗੇ ਪਾਸੇ ਲੱਗਦਾ ਹੈ। ਮੈਂ ਇੱਕ ਧਾਰਮਿਕ ਮੰਦਿਰ ਬਣਾਉਣਾ ਹੈ, ਹੈ ਤਾਂ ਅਹੰਕਾਰ, ਲੇਕਿਨ ਧਾਰਮਿਕ ਮੰਦਿਰ ਦੇ ਬਣਾਉਣ ਦੇ ਨਾਲ ਧਾਰਮਿਕ ਭਾਵਨਾਵਾਂ ਵੀ ਅੰਦਰ ਉਜਾਗਰ ਹੋਣਗੀਆਂ। ਮੈਂ ਧਾਰਮਿਕ ਹੋਣਾ ਹੈ
ہوں اگر یہ میں بھاؤ دے آسرے تے انہیں دھارمک بننے کی کوشش کی تھی کہ دھرم کی شکرتا یہ ہے کہ میں مٹ جائے ایشوری غلط ہو گئے گا تو ہوں میں دارو ہو گئی زہر سی امرت ہو گئی. ایسا دیکھنے ہیں جو زہر حلا حل ہے وہی امرت ہے ناداں معلوم نہیں تجھ کو انداز ہے کہ نہیں. حقیقت ہے بہت بڑی سجائی ہے جو زہر حلا حل ہے جو مہا زہر ہے وہی امرت ہے ناداں معلوم نہیں تجھ کو انداز ہے پینے کے. جو سنکھیا زہر ہے اے بندے تینو کھان کی جاچ نہیں آئی انہوں کشتہ بنا لے امرت. منک زہر نو امرت بنا سکتا ہے امرت نو زہر بنا سکتا ہے انگوراں دا رس امرت ہے انہوں شراب بنا کے منک زہر بنا سکتا ہے کوڑا بنا سکتا ہے میٹھے نو کوڑا کیتا زہر بن گئی. انگور دا رس کوئی زہر بنا چھڑتا ہے کوئی سنکھی دی کڑتن ختم کر کے انہوں امرت بنا دیتا ہے. جیون زہر بھی ہے جیون امرت بھی ہے. جو زہر حلا حل ہے وہی امرت ہے ناداں معلوم نہیں تجھ کو انداز ہے پینے کے. تو ہوں میں نرک دا دوار ہے ہوں میں سورگ دا دوار بن جاتی ہے. ہوں میں دیرگ روگ ہے دارو بھی سمائے. یہ ایک لمبی بیماری ہے دیرگ روگ ہے اے دارو بھی ہے اے اوشدھی بھی ہے. اگر اے ہوں میں اس تعمیری کام وچ لگ جائے کہ میں دھارمک مندر بنانا ہے میں دھارمک ہونا ہے میں دھارمک گینی ہونا ہے اہنکار بھاؤ ہو کے اگر ایسی منک کوشش کرے تو ایک دن کی ہوندا ہے اہنکار تے نہیں رہ جاندا نرنکار پرگٹ ہو جاندا ہے دھرم ہی دھرم رہ جاندا ہے منک دی ہوں میں مٹ جاندی ہے. شاید کہ میں اے ہی ہوں میں دارو بن گئی. ہوں میں دیرگ روگ ہے دارو بھی اس مائیں کرپا کرے جی آپ نے تا گرو کا سبد کمائے. جی کسی دیکھتے پربھو کی کرپا ہو جائے کہ وہ گرو کی شبد کی کمائی کرے جاپ کرے تو اس لیے کہ ہوں میں دارو بن جاتی ہے زہر نہیں رہتی. نانک کہے سنو جنو ات سنجن دکھ جائے. ستگر دیو جی مہاراج سمان کرتے ہیں ہے جگت دے لوگ کی سنو گرو کے شبد کی کمائی کے نال وہ جاپ نال اسی سنجم نو دھارن کر دیا ہے ہومے چلی جاتی ہے. ہومے دے جانے ہاں دکھ جنم مرن وپتا پیڑا ساری چلی جاتی ہے. ہومے دے جانے ہاں نرک چلا جاتا ہے. ہومے دے جو ہے رخصت ہوندے ہاں تمام برائیاں رخصت ہو جانیاں نے کیونکہ برائیاں دا مول یہ اہنگ بھاؤ سی. انہاں دو سلوکاں دے نال جو پوڑی ہے وہ ہے سیو کی تھی سنتوکھیں جن سچو سچ دے آیا. مہاراج چندن ہور کسی نے بھی سیوا نہیں کی تھی واسطوک سنتوکھی نے سیوا کی تھی کیونکہ سنتوکھی کی سیوا وچ کوئی منگ نہیں کوئی کام نہیں. کرشنالو اگر سیوا بھی کرتا ہے تو منگ ہے. تو منگ اگر سیوا نال جڑ گئی تو سیوا وپار ہو جاتی ہے. سیوا سیوا نہیں سیوا دھندا ہو جاتی ہے سیوا دھرم نہیں. تو اس واسطے شاید کہ واسطوک سنتوکھیاں نے ہی سیوا کی ہے جنہوں نے این من کے تن نال سچ کی آرادھنا کی تھی. سیو کی تھی سنتوکھی جنی سچو سچ دھیایا. سچ وچ دھیان وہی جوڑ سکتا ہے جو سنتوکھی ہے. سچ نو بار بار یاد بھی وہی کر سکتا ہے جو سنتوکھی ہے. انج کہہ لو سنتوکھ مول ہے سمرن دا دیا مول ہے سیوا دا. دیا نہیں تو سیوا کتنے اور سنتوکھ نہیں تو پھر سچ دا دھیان کتنے سچ نال جڑنا کتنے. سنتوکھی جو ہر حالت دے سنتوشت ہے وہ دے اندر سمرن ودا ہی جائے گا ودا ہی جائے گا وہ دا دھیان ودا ہی جائے گا پربھو دے. مہاراج کہتے ہیں اس طرح کے جڑے دھیانی نے اس طرح کے جڑے سنتوکھی نے انہیں مندے پیر نہ رکھو کر سکرت دھرم کمایا. وہ بھول کے بھی ماڑے پاسے اپنا پیر نہیں رکھتے اور وہ سکرت کرتے ہیں کہ سکرت کی ہے دھرم کہ دھرم کی ہے پربھو دے نام جوڑنا سرت جوڑنے پربھو دے چرن کملوں کے دھیان جوڑنا اور سنتوکھی ہونا بس یہی دھرم ہے. شاید کہنے وہ ماڑے پاسے پیر نہیں رکھتے شبھ کرم کردے آیا دھرم کماؤں نے
उन्हें दुनिया तोड़े बंधना अन पानी थोड़ा थर। मनुख दा शरीरक बंधन सब तो ज्यादा यही है, बहुता खाना बहुता सोना। क्योंकि बहुता खाना रोगा नु जन्म देंदा है, लिहाजा बहुता खाना बंधन बन जाता है। बहुता खाना सुस्ती नु जन्म देंदा है, आलस नु जन्म देंदा है। आलसी सुस्त रोगी बंदे दा प्रभु चिंतन करना बहुत औखा हो जाता है। इस वास्ते साहिब कहिंदे ने जिहड़े संतोखी पुरुष ने कि दुनिया का सिरमौर जिहड़ा बंधन है इहनू तोड़ के रख देंदे ने। कि सिरमौर बंधन की है? बहुत खाना बहुत सोना। उन्हें दुनिया तोड़े बंधना अन पानी थोड़ा खा। वो थोड़ा खाते ने, जितनी भुख है उतना ही खाते ने। अज ते वैद लोग भी दसते ने कि भुख तो पंज बुरकियां घट खा दी गई तंदुरुस्ती जन्म देंदिया, स्वास्थ्य नू जन्म देंदिया ने। भुख तो वध पंज बुरकियां खा दी हुई रोगों नू जन्म देंदिया, तरह तरह की पीड़ा ते क्लेश नू जन्म देंदिया ने। इस वास्ते साहिब कहिंदे ने दुनिया दे जिहड़ा सब तो वड्डा बंधन है उसनू भगत तोड़ देंदे ने। किहड़े भगत? जो संतोखी ने। उन्हें दुनिया तोड़े बंधना अन पानी थोड़ा खाया, तू बख्शी सी अगला नित देवे चढ़े सवाया। तू ते बड़ी बख्शिश कर दें, बहुत कुछ उन्होंने देना है, पर इतने संतोखी ने उतना ही खाते ने जिन्नी की भुख, उतना ही हंडाते ने जितनी की लोड़ है। ओ संतोख दे रेंदे ने, उंज तेरी बख्शिश बहुत ज्यादा है। तू ते पहाड़ वर्गे ढेर ला देना है, पर तिनका मात्र ही ग्रहण कर देना। तू ते दरिया वगा देना है, पर वो चंद बूंदा ही ग्रहण कर देने। तू ते पदार्थों के पार ला देना है, पर वो भुख मात्र ही सेवन कर देने। इस वास्ते साहिब कहिंदे ने तू बख्शी सी अगला नित देवे चढ़े सवाया। तू दिन प्रतिदिन वध चढ़ के देना है, झोलियां भरदा है, पर जिहड़े संतोखी ने जो मारे पासे पैर नहीं रखते, वो वध खाण ते वध पीण दे बंधना नू तोड़ के थोड़ा ही खाते हैं, और इस तरीके नाल संतुष्ट रहिंदे ने। वड्याई वड्डा पाया, वड्याइयां करदियां करदियां वड्डे नू प्राप्त हो जांदे ने। कहिंदे ने किसी दी वड्याई करिए ते वड्डपणा प्राप्त नहीं होंदा। किसी धनवान नू बार बार ये आखी जाइए तू बहुत वड्डा धनवान है, तू बहुत वड्डा धनवान है, तो इस तरह के आखण दे नाल कोई धनवान नहीं हो जाता। किसी कलाकार नू आखिए तू चोटी का संगीतकार है, तू चोटी का वजंत्री है, और बार बार आखिए आखण दे नाल कोई वजंत्री नहीं हो जाता, कोई संगीतकार नहीं हो जाता। बार बार आखिए तू महाकवि है, तू सिरमौर कवि है, इस तरह आखण दे नाल कोई महान कवि नहीं हो जाता। और बार बार आखिए तू बहुत वड्डा हुक्मरान है, तू तो शहनशाहां दा शहनशाह है, तू तो तखत दे उत्ते बैठा सुभायमान लगदा है। इस तरह किसी हुक्मरान की महिमा करिए, तो महिमा करन दे नाल कोई हुक्मरान नहीं हो जाता, पर भगवान की महिमा करन वाला भगवान ही हो जाता। परमात्मा की महिमा गायन करन वाला परमात्मा का रूप ही हो जाता है। इस वास्ते कहिंदे ने बंदिया नू वड्डा वड्डा आखना खुशामद है, रब नू वड्डा वड्डा आखना अपने आप नू वड्डा करना खुशामद नहीं। जिसने भी परमात्मा नू वड्डा करके आख्या वो जगत दे छोटा रह ही नहीं जाता, जगत दे ओही छोटे रह जाते हैं जो छोटियां नू किसी हद तक वड्डा वड्डा आखी जाते हैं। तू बहुत वड्डा धनवान है, तू बहुत वड्डा गुणवान है, तू बहुत वड्डा हुक्मरान है। दरअसल वो इतने वड्डे नहीं जितना ये आखी जाता है। छोटियां नू जो वड्डा वड्डा करके आखदा पै खुद छोटा रह जाता है, पर जो वड्डे नू वड्डा वड्डा करके आखदा है स्वयं वड्डा हो जाता है। साहिब कहिंदे ने वड्याई वड्डा पाया, उस वड्डे दियां वड्याइयां गायन करदियां करदियां वड्डे दी प्राप्त हो गई, वड्डपणे दी प्राप्ति हो गई। जिन्हां ने परमात्मा नू दयालु आख्या बार बार आख्या वो खुद दयालु हो गया। जिन्हां ने आख्या तू सर्ब कलां दा ज्ञानी है वो खुद ज्ञानी हो गया। जिन्हां ने उसनू धनवान आख्या स्वयं धनवान हो गया। जिन्हां ने उसनू गुणवान आख्या वो स्वयं गुणवान हो गए। इस तरीके नाल गल स्पष्ट हो गई कि जिन्हां ने ईश्वर नू वड्डा आख्या वो जगत विच कदे ही छोटे नहीं रहिंदे। जिहड़े छोटियां नू वड्डा वड्डा करके आखदे रहिंदे ने स्वयं छोटे करके रह जांदे ने। उस वड्डे परमात्मा की प्राप्ति कैसे हुई? इस पौड़ी दे गुरु नानक देव जी महाराज प्रमाण करदे ने, वड्याई
ਵੱਡਾ ਪਾਇਆ, ਵਡਿਆਈਆਂ ਨੂੰ ਗਾਇਨ ਕਰ ਕਰਕੇ, ਮਹਿਮਾ ਬਿਆਨ ਕਰ ਕਰਕੇ ਹੀ ਵੱਡਪਣੇ ਦੀ ਪ੍ਰਾਪਤੀ ਹੋ ਗਈ, ਉਸ ਈਸ਼ਵਰ ਦੀ ਪ੍ਰਾਪਤੀ ਹੋ ਗਈ। ਸੁਣ ਵੱਡਾ ਆਖੇ ਸਭ ਕੋਏ, ਕੇਵਲ ਵੱਡਾ ਦੀਠਾ। ਸੁਣ ਸੁਣ ਕੇ ਸਾਰੇ ਕਹਿੰਦੇ ਨੇ, ਹੇ ਪ੍ਰਭੂ ਤੂੰ ਵੱਡਾ ਹੈ, ਤੂੰ ਵੱਡਾ ਹੈ, ਤੂੰ ਮਹਾਨ ਹੈ। ਕੇਵਲ ਵੱਡਾ ਉਹ ਕਿੰਨਾ ਕੁ ਵੱਡਾ ਹੈ, ਦੀਠਾ ਹੋਵੇ ਜੇ ਦੇਖਿਆ ਹੋਵੇ ਤਾਂ ਬਿਆਨ ਕਰੀਏ। ਜਗਤ ਦੇ ਜੋ ਉਸਨੂੰ ਵੱਡਾ ਵੱਡਾ ਕਰਕੇ ਆਖਦੇ ਪਏ ਨੇ, ਕਰੀਬਨ ਕਰੀਬਨ ਸੁਣ ਕੇ ਆਖਦੇ ਪਏ ਨੇ, ਅਤੇ ਇੱਕ ਦਿਨ ਵੇਖਣ ਦੀ ਸ਼ਕਤੀ ਮਿਲ ਜਾਂਦੀ ਹੈ। ਜੋ ਰੋਜ਼ ਸੁਣਦੇ ਨੇ ਉਹ ਵੱਡਾ ਹੈ, ਵੱਡਾ ਹੈ, ਵੱਡਾ ਹੈ, ਅਤੇ ਫਿਰ ਜ਼ਬਾਨ ਨਾਲ ਕਥਨ ਕਰਦੇ ਨੇ ਉਹ ਵੱਡਾ ਹੈ, ਵੱਡਾ ਹੈ, ਕਹਿੰਦੇ ਬੋਲਦਿਆਂ ਬੋਲਦਿਆਂ ਇੱਕ ਦਿਨ ਅੱਖਾਂ ਖੁੱਲ੍ਹ ਜਾਂਦੀਆਂ ਨੇ ਅਤੇ ਦਿਖਾਈ ਦੇ ਜਾਂਦਾ ਉਹ ਵੱਡਾ ਹੈ। ਕੇਵਲ ਵੱਡਾ ਬੀਠਾ ਦਿਖਾਈ ਦੇ ਜਾਂਦਾ। ਸਾਹਿਬ ਕਹਿੰਦੇ, ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੇ ਜੋ ਪੇਖੇ ਆਖੀ। ਸੰਤ ਦੀ ਮਹਿਮਾ ਸੁਣੋ ਕਿ ਸੰਤ ਨੇ ਵੱਡਾ ਆਖਿਆ ਹੈ, ਤੂੰ ਵੇਖ ਕੇ ਵੱਡਾ ਆਖਿਆ। ਆਮ ਜਗਤ ਜਦ ਪਰਮਾਤਮਾ ਨੂੰ ਵੱਡਾ ਵੱਡਾ ਆਖਦਾ ਹੈ, ਤੂੰ ਸੁਣ ਕੇ ਆਖਦਾ ਹੈ, ਸੋਚ ਕੇ ਆਖਦਾ ਹੈ, ਪੜ੍ਹ ਕੇ ਆਖਦਾ ਹੈ। ਜ਼ਰੀਆ ਉਸਦੇ ਕੋਲ ਇਤਨਾ ਹੀ ਹੈ, ਹੋਰ ਕੁਛ ਨਹੀਂ ਹੈ। ਦੁਨੀਆ ਪੜ੍ਹ ਪੜ੍ਹ ਕੇ ਆਖੀ ਜਾਂਦੀ ਹੈ ਪਰਮਾਤਮਾ ਵੱਡਾ ਹੈ, ਪਰਮਾਤਮਾ ਵੱਡਾ ਹੈ। ਸੁਣ ਸੁਣ ਕੇ ਆਖੀ ਜਾਂਦੀ ਹੈ ਵੱਡਾ ਹੈ, ਵੱਡਾ ਹੈ। ਜਾਂ ਜਿਨ੍ਹਾਂ ਦੀ ਬੁੱਧੀ ਅਤਿ ਤੀਕਸ਼ਣ ਹੈ ਉਹ ਸੋਚ ਕੇ ਕਹੀ ਜਾਂਦੇ ਨੇ ਵੱਡਾ ਹੈ, ਵੱਡਾ ਹੈ। ਸੰਤ ਵੀ ਕਹਿੰਦੇ ਨੇ ਵੱਡਾ ਹੈ, ਵੱਡਾ ਹੈ, ਪੜ੍ਹ ਕੇ ਨਹੀਂ, ਸੁਣ ਕੇ ਨਹੀਂ, ਸੋਚ ਕੇ ਨਹੀਂ, ਵੇਖ ਕੇ ਕਹਿ ਰਹੇ। ਉਹਨਾਂ ਨੂੰ ਦਿਖਾਈ ਦੇ ਰਿਹਾ, ਜਿਨ੍ਹਾਂ ਨੂੰ ਦਿਖਾਈ ਦੇ ਰਿਹਾ ਅਤੇ ਉਹਨਾਂ ਨੇ ਜਿਹੜਾ ਆਖਿਆ ਹੈ, ਉਹਨਾਂ ਬੋਲਾਂ ਦੀ ਜਾਨ ਹੈ, ਜਿੰਦ ਹੈ। ਉਹ ਬੋਲ ਕਦੀ ਪੁਰਾਣੇ ਨਹੀਂ ਹੁੰਦੇ, ਉਹ ਬੋਲ ਕਦੀ ਫਿੱਕੇ ਨਹੀਂ ਪੈਂਦੇ, ਕਿਉਂਕਿ ਉਹਨਾਂ ਬੋਲਾਂ ਦੀ ਜਿੰਦ ਹੈ, ਜਾਨ ਹੈ। ਉਹ ਮੁਰਦਿਆਂ ਵਿੱਚ ਵੀ ਉਹ ਬੋਲ ਜਿੰਦ ਫੂਕ ਦਿੰਦੇ ਨੇ, ਜਾਨ ਫੂਕ ਦਿੰਦੇ ਨੇ। ਜਿਨ੍ਹਾਂ ਬੋਲਾਂ ਵਿੱਚ ਜਿੰਦ ਨਹੀਂ, ਜਾਨ ਨਹੀਂ, ਉਹ ਤਾਂ ਕਈ ਦਫ਼ਾ ਜੀਵਦਿਆਂ ਨੂੰ ਵੀ ਕੁਛ ਦੇਣ ਵਿੱਚ ਅਸਮਰਥ ਹੁੰਦੇ ਨੇ। ਕਿਹੜੇ ਬੋਲਾਂ ਵਿੱਚ ਜਾਨ ਨਹੀਂ, ਜੋ ਸਿਰਫ ਸੋਚ ਕੇ ਹੀ ਆਖੇ ਗਏ ਨੇ, ਜੋ ਸਿਰਫ ਸੁਣ ਕੇ ਹੀ ਆਖੇ ਗਏ ਨੇ, ਜੋ ਸਿਰਫ ਪੜ੍ਹ ਕੇ ਹੀ ਆਖੇ ਗਏ ਨੇ। ਔਰ ਜਗਤ ਤੇ ਕਰੀਬਨ ਕਰੀਬਨ ਕਿਸੇ ਹੀ ਸਹਾਰੇ ਨਾਲ ਚੱਲਦਾ। ਸੁਣ ਵੱਡਾ ਆਖੇ ਸਭ ਕੋ, ਸੁਣ ਸੁਣ ਕੇ ਜਿਹੜਾ ਇਹ ਵੱਡਾ ਆਖਿਆ ਜਾ ਰਿਹਾ ਹੈ, ਇਹ ਮਨੁੱਖ ਹੁਣ ਇਸ ਤੋਂ ਅੱਗੇ ਵੱਧ ਉਹਨੂੰ ਵੇਖ ਵੀ ਸਹੀ ਕਿ ਵੇਖਣ ਦਾ ਜ਼ਰੀਆ ਕੀ ਹੈ। ਆਖ ਆਖਣ ਦੇ ਧਿਆਨ ਜੋੜ, ਇੱਕ ਦਿਨ ਅੱਖ ਖੁੱਲ੍ਹ ਜਾਏਗੀ। ਜਿਤਨਾ ਤੂੰ ਉੱਚੀ ਅਤੇ ਜਿਤਨਾ ਜ਼ਿਆਦਾ ਤੂੰ ਆਖੇਂਗਾ ਉਹ ਵੱਡਾ ਹੈ, ਉਹ ਵੱਡਾ ਹੈ, ਵਾਹਿਗੁਰੂ ਵਾਹਿਗੁਰੂ, ਐਸਾ ਆਖਣਾ ਵੀ ਉਸਨੂੰ ਵੱਡਾ ਹੈ, ਵੱਡਾ ਹੈ, ਵਾਹਿਗੁਰੂ ਭਾਈ ਅੰਧਕਾਰ ਨੂੰ ਦੂਰ ਕਰਕੇ ਤੂੰ ਚਾਨਣਾ ਦੇਣ ਵਾਲਾ ਹੈ, ਚਾਨਣਾ ਦੇਣ ਵਾਲਾ ਹੈ। ਇਹ ਵੀ ਉਸਦੀ ਮਹਿਮਾ, ਇਹ ਵੀ ਉਸਨੂੰ ਵੱਡਾ ਵੱਡਾ ਕਰਕੇ ਆਖਣਾ। ਇੱਕ ਧੁਨ ਹੋ ਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਐਸਾ ਜੋ ਕਹੀ ਜਾਂਦਾ ਹੈ ਕਹੀ ਜਾਂਦਾ ਹੈ, ਇੱਕ ਦਿਨ ਆਪਣੇ ਬੋਲਾਂ ਦੇ ਨਾਲ ਆਪਣੀ ਅੱਖ ਖੁੱਲ੍ਹ ਜਾਂਦੀ ਹੈ, ਅੱਖਾਂ ਪੂਰਨ ਤੌਰ 'ਤੇ ਖੁੱਲ੍ਹ ਜਾਂਦੀਆਂ ਨੇ। ਔਰ ਫਿਰ ਚਾਰੋਂ ਪਾਸੇ ਬ੍ਰਹਮ ਹੀ ਬ੍ਰਹਮ ਦਿਖਾਈ ਦਿੰਦਾ। ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਪ੍ਰਮਾਨ ਕਰਦੇ ਨੇ, ਮੈਂ ਦੇਖੇ ਹੋਰੀ ਉੱਚਾ ਮੋਹਨ ਸਭ ਤੋਂ ਉੱਚਾ, ਮੈਂ ਬਹੁਤ ਉੱਚਾ ਮੋਹਨ ਵੇਖਿਆ। ਸੁਣ ਵੱਡਾ ਆਖੇ ਸਭ ਕੋਏ, ਮੈਂ ਸੁਣ ਕੇ ਮੇਰਾ ਉੱਚਾ ਨਹੀਂ ਕਹਿ ਰਿਹਾ, ਮੈਂ ਸੁਣ ਕੇ ਸਿਰਫ ਵੱਡਾ ਵੱਡਾ ਕਰਕੇ ਨਹੀਂ ਕਹਿ ਰਿਹਾ, ਮੈਂ ਵੇਖਿਆ, ਮੈਂ ਦੇਖੇ ਹੋਰੀ ਉੱਚਾ ਮੋਹਨ ਸਭ ਤੋਂ ਉੱਚਾ, ਕਾਇਨਾਤ ਦੇ ਜੋ ਸਭ ਤੋਂ ਉੱਚਾ ਹੈ ਤੇ ਮਹਾਨ ਹੈ, ਮੈਂ ਉਹਨੂੰ ਵੇਖਿਆ। ਕਿਵੇਂ ਵੇਖ ਲਿਆ? ਅਵਸਥਾ ਸਾਧਨਾ ਤੇ ਪਹਿਲੇ ਇਹ ਹੀ ਹੈ ਕਿ ਸੁਣਨਾ, ਕਿ ਸੁਣਦਿਆਂ ਸੁਣਦਿਆਂ ਉਸ ਸਿਖਰ ਤੱਕ ਪਹੁੰਚਣਾ ਕਿ ਕਹਿਣ ਦੀ ਜਾਚ ਆ ਜਾਏ, ਉਹਨੂੰ ਆਖਣ ਦੀ ਜਾਚ ਆ ਜਾਏ, ਤੂੰ ਵੱਡਾ ਹੈ, ਤੂੰ ਸਮਰੱਥ ਹੈ। ਇਤਨੀ ਇਕਾਗਰਤਾ ਦੇ ਨਾਲ, ਇਤਨੀ ਟਿਕ ਕੇ ਵੱਡਾ ਵੱਡਾ ਆਖਣ ਦੀ ਧੁਨ ਵਿੱਚ ਮਨੁੱਖ ਲੀਨ ਹੋ ਜਾਏ ਕਿ ਇੱਕ ਦਿਨ ਵੇਖਣ ਦੀ ਜਾਚ ਆ ਜਾਏ। ਔਰ ਮਨੁੱਖ ਕਹਿ ਉੱਠੇ, ਮੈਂ ਦੇਖਿਓ ਰੀ ਉੱਚਾ ਮੋਹਨ ਸਭ ਤੇ ਉੱਚਾ। ਤੇ ਸਾਹਿਬ ਕਹਿੰਦੇ, ਵਡਿਆਈ ਵੱਡਾ ਪਾਇਆ, ਵਡਿਆਈਆਂ ਨੂੰ ਬਿਆਨ ਕਰ ਕਰਕੇ, ਵਡਿਆਈਆਂ ਨੂੰ ਕਥਨ ਕਰ ਕਰਕੇ ਉਸ ਵੱਡੇ ਨੂੰ ਪ੍ਰਾਪਤ ਕਰ ਲਿਆ। ਔਰ ਉਸਨੂੰ ਵੱਡਾ ਵੱਡਾ ਆਖ ਕੇ ਜੈਸੇ ਅਸੀਂ ਛੋਟੇ ਆਉਂਦੇ ਗਏ, ਪ੍ਰਭੂ ਵੱਡਾ ਹੁੰਦਾ ਗਿਆ। ਜੈਸੇ ਜੈਸੇ ਅਸੀਂ ਮਿਟਦੇ ਗਏ, ਪ੍ਰਭੂ ਪ੍ਰਗਟ ਹੁੰਦਾ ਗਿਆ। ਇੱਕ ਦਿਨ ਅਸੀਂ ਮਿਟ ਹੀ ਗਏ,
प्रभु ही प्रभु रह गया, अकाल पुरख ही रह गया। तो जैसे जैसे मैं वड्डा सड़ी मैं वड्डी होंदी जाए, परमात्मा छोटा होंदा जा रहा। और जितनी मैं वड्डी होवेगी, बाकी सब कुछ छोटा होवेगा। मां भी छोटी, पिता भी छोटा, भरा भी छोटा, उस्ताद भी छोटा, गुरु भी छोटा, परमात्मा भी छोटा। ते जैसे जैसे परमात्मा नू आखना शुरू करिए, तू वड्डा, तू सब तो वड्डा, तू सब तो वड्डा, तो असी सब तो छोटे होंगे। एक दिन मिट जाने, प्रभु ही रह जाता।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਉੱਥੇ ਹਜ਼ਾਰਾਂ ਦਾ ਇਕੱਠ ਹੁੰਦਾ ਸੀ, ਪੁੱਤਰ ਵੀ ਉੱਥੇ ਸਨ। ਬਾਬਾ ਲਹਿਣਾ ਸਾਹਿਬ ਜੀ ਨੂੰ ਪਹਿਲਾਂ ਹੀ 7 ਦਿਨ ਮਹਾਰਾਜ ਨੇ ਗੁਰਗੱਦੀ ਦੇ ਕੇ ਬਚਨ ਕਰ ਦਿੱਤਾ ਸੀ, ਖੰਡੂਰ ਸਾਹਿਬ ਚਲੇ ਜਾਓ। ਨੋਟ ਕਰਿਓ, ਹਿਸਟੋਰੀਕਲ ਪੁਆਇੰਟ ਹੈ। ਗੁਰੂ ਨਾਨਕ ਦੇ ਜੋਤੀ ਜੋਤ ਸਮਾਉਣ ਸਮੇਂ ਬਾਬਾ ਲਹਿਣਾ ਜੀ ਹਾਜ਼ਰ ਨਹੀਂ ਸਨ। ਉਹਨਾਂ ਨੂੰ ਗੁਰਗੱਦੀ ਦੇ ਕੇ ਪਹਿਲਾਂ ਹੀ ਖੰਡੂਰ ਸਾਹਿਬ ਭੇਜ ਦਿੱਤਾ ਸੀ। ਉਹਨਾਂ ਨੂੰ ਪਤਾ ਸੀ ਕਿ ਪੁੱਤਰਾਂ ਨੇ ਝਗੜਾ ਕਰਨਾ, ਪਹਿਲਾਂ ਹੀ ਇੱਥੋਂ ਇਹਨੂੰ ਤੋੜ ਦਈਏ ਬਾਬਾ ਲਹਿਣਾ ਸਾਹਿਬ ਜੀ ਨੇ। ਬਾਬਾ ਲਹਿਣਾ ਦੇ ਵਿੱਚ ਬਾਬੇ ਨਾਨਕ ਨੇ ਆਪਣਾ ਸਰੂਪ ਇਸ ਤਰ੍ਹਾਂ ਸਮਾ ਦਿੱਤਾ, ਗੁਰਬਾਣੀ ਨੇ ਆਖਿਆ, ਜਿਵੇਂ ਤੁਹਾਡੇ ਇੰਗਲੈਂਡ ਦੇ ਡਾਕਟਰ ਕਿਸੇ ਦੀ ਅੱਖ ਦੂਜੇ ਦੇ ਅੱਖ ਵਿੱਚ ਪਾ ਦਿੰਦੇ ਨੇ, ਕਿਸੇ ਦਾ ਗੁਰਦਾ ਦੂਜੇ ਦੇ ਗੁਰਦੇ ਦੀ ਥਾਂ ਪਾ ਦਿੰਦੇ ਨੇ, ਗੋਡੇ ਗੋਡਿਆਂ ਦੀ ਜਗ੍ਹਾ ਪਾ ਦਿੰਦੇ ਨੇ, ਹੱਡੀਆਂ ਟੁੱਟ ਜਾਣ ਆਪਣੀਆਂ ਦੂਜੇ ਦੀ ਗੱਡੀ ਪਾ ਦਿੰਦੇ ਨੇ। ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਨੇ ਆਪਣਾ ਵਜੂਦ ਬਾਬਾ ਲਹਿਣਾ ਦੇ ਵਿੱਚ ਪ੍ਰਵੇਸ਼ ਕਰ ਦਿੱਤਾ, ਉਹਨੂੰ ਭੇਜ ਦਿੱਤਾ ਖੰਡੂਰ ਸਾਹਿਬ ਤੇ ਗੁਰਸਿੱਖ ਪਿਆਰਿਓ ਆਪ ਜੋਤੀ ਜੋਤ ਸਮਾ ਗਏ। ਉਸ ਸਮੇਂ ਵਰਲਡ ਦੇ ਜਿਹੜੇ ਬਾਹਰਲੇ ਵਿਦਵਾਨ ਨੇ ਉਹਨਾਂ ਨੇ ਰਾਇ ਦਿੱਤੀ ਕਿ ਪੀਰ ਪੈਗੰਬਰ ਬਹੁਤ ਆਏ, ਬੜੇ ਆਏ, ਸਭ ਚੰਗੇ, ਪਰ ਗੁਰੂ ਨਾਨਕ ਦੀ ਜਦੋਂ ਚੜ੍ਹਾਈ ਕਰ ਗਏ ਮਹਾਰਾਜ, ਚਿੱਟੀ ਚਾਦਰ ਉੱਪਰ ਪਾਈ ਹੋਈ ਤੇ ਕੱਟ ਸੰਗਤਾਂ ਦਾ ਹੋਇਆ ਹੋਇਆ ਆਪਸ ਵਿੱਚ ਸਲਾਹ ਮਸ਼ਵਰਾ ਹੋਣ ਲੱਗਿਆ ਸਰੀਰ ਦੀ ਕਿਰਿਆ ਕਰਨ ਦਾ, ਤਾਂ ਦੋ ਧੜੇ ਹੋ ਗਏ। ਵੇਖੋ ਕਿੰਨੀ ਵਡਿਆਈ ਗੁਰੂ ਨਾਨਕ ਦੀ। ਹਿੰਦੂ ਸਿੱਖ ਵੀਰ ਸੀ, ਉਹ ਕਹਿੰਦੇ ਅਸੀਂ ਸੰਸਕਾਰ ਕਰਾਂਗੇ, ਮੁਸਲਮਾਨ ਕਹਿੰਦੇ ਸੰਸਕਾਰ ਹੋਣ ਨਹੀਂ ਦੇਣਾ, ਅਸੀਂ ਇਹਨੂੰ ਦਫਨਾਵਾਂਗੇ। ਕਿਡੀ ਸਿਵ ਤੁਸੀਂ ਅੱਜ ਤੱਕ ਇਸ ਧਰਤੀ ਤੇ ਕਿਸੇ ਅਵਤਾਰ ਚ ਨਹੀਂ ਦੇਖੀ ਹੋਊਗੀ, ਜਿਹਨੂੰ ਹਿੰਦੂ ਮੁਸਲਮਾਨ, ਹਿੰਦੂ ਕਹਿਣ ਸਾਡਾ ਤੇ ਮੁਸਲਮਾਨ ਕਹਿਣ ਸਾਡਾ। ਸਾਨੂੰ ਰਾਮ ਜੀ ਦਾ ਸਤਿਕਾਰ ਹੈ, ਕ੍ਰਿਸ਼ਨ ਜੀ ਦਾ ਸਤਿਕਾਰ ਹੈ, ਪਰ ਅੱਜ ਵਰਲਡ ਦੇ ਵਿੱਚ 2 ਅਰਬ ਹਿੰਦੂਆਂ ਦੀ ਗਿਣਤੀ ਹੈ, 2.25 ਅਰਬ ਮੁਸਲਮਾਨਾਂ ਦੀ ਗਿਣਤੀ ਹੈ, ਇੱਕ ਮੁਸਲਮਾਨ ਵੀ ਰਾਮ ਨੂੰ ਆਪਣਾ ਗੁਰੂ ਨਹੀਂ ਕਹੂਗਾ, ਇੱਕ ਮੁਸਲਮਾਨ ਕ੍ਰਿਸ਼ਨ ਜੀ ਨੂੰ ਭਗਵਾਨ ਨਹੀਂ ਕਹੂਗਾ, ਤੇ ਦੂਜੇ ਪਾਸੇ ਇੱਕ ਹਿੰਦੂ ਮੁਹੰਮਦ ਸਾਹਿਬ ਨੂੰ ਆਪਣਾ ਪੀਰ ਨਹੀਂ ਮੰਨੂਗਾ। ਪਰ ਤੁਹਾਡਾ ਬਾਬਾ ਨਾਨਕ, ਮੁਸਲਮਾਨ ਕਹਿੰਦੇ ਸਾਡਾ, ਹਿੰਦੂ ਕਹਿੰਦੇ ਸਾਡਾ, ਦੋਹਾਂ ਦਾ ਝਗੜਾ, ਤੁਸੀਂ ਕੌਣ ਹੁੰਦੇ ਹੋ? ਬਾਬਾ ਨਾਨਕ ਸਾਡਾ ਪੀਰ ਹੈ ਤੇ ਹਿੰਦੂ ਕਹਿੰਦੇ ਸਾਡਾ ਗੁਰੂ ਹੈ। ਆਪਾਂ ਗੁਰੂ ਕਹਿੰਦੇ ਹੋ, ਪੀਰ ਕਹਿੰਦੇ, ਅਸੀਂ ਆਪਣੀ ਮਰਜ਼ਾਦਾ ਨਾਲ ਦਫਨਾਵਾਂਗੇ, ਕਬਰ ਬਣਾਵਾਂਗੇ, ਤੇ ਦੂਜੇ ਪਾਸੇ ਉਹ ਕਹਿੰਦੇ ਅਸੀਂ ਕਬਰ ਬਣ ਨਹੀਂ ਦੇਣੀ, ਇਹ ਸਾਡਾ ਪੀਰ ਹੈ, ਗੁਰੂ ਹੈ, ਅਸੀਂ ਇਹਦੀ ਸੰਸਕਾਰ ਕਰਨਾ। ਬਹੁਤ ਝਗੜਾ ਵੱਧ ਗਿਆ ਗੁਰਸਿੱਖ ਪਿਆਰਿਓ। ਝਗੜਾ ਜਦ ਵੀ ਹੁੰਦਾ ਤੁਹਾਨੂੰ ਪਤਾ ਹੀ ਹੈ, ਕਬਜ਼ੇ ਪਿੱਛੇ ਹੀ ਹੁੰਦਾ ਹੈ। ਅੱਜ ਕਹੋ ਸਤਨਾਮ, ਕਬਜ਼ਾ ਛੱਡ ਦੋ ਤੇ ਝਗੜਾ ਗਿਆ। ਪ੍ਰੇਮ ਸ਼ਬਦ ਪੜ੍ਹੇ ਲਿਖੇ ਬੈਠੇ ਹੋ ਤੁਸੀਂ, ਪ੍ਰੇਮ ਦਾ ਅਰਥ ਕੀ ਹੈ? ਕਬਜ਼ਾ ਛੱਡ ਦੇਣਾ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਇਹ ਹੁੰਦਾ ਪ੍ਰੇਮ। ਬਸ ਝਗੜਾ ਖਤਮ, ਜਦ ਕਬਾੜ ਕਰਨ ਦੀ ਇੱਛਾ ਆਵੇਗੀ ਝਗੜਾ ਆਰੰਭ ਹੋ ਜਾਏਗਾ। ਬੜਾ ਝਗੜਾ ਹੋਇਆ, ਆਖਰ ਪੰਚਾਇਤ ਇਕੱਠੀ ਹੋ ਗਈ, ਚੰਗੇ ਚੰਗੇ ਦਿਆਨਤਦਾਰ ਬੰਦੇ, ਅੱਧੇ ਹਿੰਦੂ ਅੱਧੇ ਮੁਸਲਮਾਨ, ਦੋਹਾਂ ਨੇ ਫੈਸਲਾ ਕੀ ਕੀਤਾ? ਅੱਜ ਦਾ ਦਿਨ ਅੰਤਮ ਦ੍ਰਿਸ਼ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਫੈਸਲਾ ਹੋ ਗਿਆ ਕਿ 2 ਫੁੱਲਾਂ ਦੇ ਗੁਲਦਸਤੇ ਲਿਆਓ ਬਣਾ ਕੇ, ਸੁੰਦਰ ਸੁੰਦਰ ਫੁੱਲ, ਹਿੰਦੂ ਵੀ ਤੇ ਮੁਸਲਮਾਨ ਵੀ, ਸਤਿਗੁਰ ਨਾਨਕ ਦੇ ਦੋਵਾਂ ਪਾਸਿਆਂ ਚਰਨਾਂ ਵਿਚ ਰੱਖ ਦੋ। ਇੱਕ ਉੱਤੇ ਹਿੰਦੂ ਲਿਖ ਦੋ, ਇੱਕ ਤੇ ਮੁਸਲਮਾਨ ਲਿਖ ਦੋ। 3 ਘੰਟੇ ਦਾ ਸਮਾਂ ਦਿੱਤਾ ਜਾਵੇਗਾ। ਜਿਸ ਧਰਮ ਦੇ ਫੁੱਲ ਮੁਰਝਾ ਜਾਣਗੇ ਉਹਨੂੰ ਗੁਰੂ ਨਾਨਕ ਦਾ ਸਰੀਰ ਨਹੀਂ ਦਿੱਤਾ ਜਾਊਗਾ। ਜਿਹੋ ਜੇ ਡਾਲੀ ਨਾਲ ਲੱਗੇ ਫੁੱਲ ਨੇ, ਉਹ ਜੇ ਫੁੱਲ ਜਿਸ ਬੈਂਕੁਟ ਜਿਸ ਗੁਲਦਸਤੇ ਦੇ ਰਹਿ ਜਾਣਗੇ ਉਹਨਾਂ ਨੂੰ ਸਰੀਰ ਦਿੱਤਾ ਜਾਊ। 3 ਘੰਟੇ ਬਾਅਦ ਕਮਰਾ ਖੋਲਿਆ ਤੇ ਦੋਹਾਂ ਨੇ ਜਦੋਂ ਗੁਲਦਸਤੇ ਚੱਕੇ, ਪੰਚਾਇਤੀ ਬੰਦਿਆਂ ਨੇ ਜਾ ਕੇ ਕੀ ਵੇਖਦੇ ਹੈ, ਉਹ ਡਾਲੀ ਨਾਲੋਂ ਵੀ ਜ਼ਿਆਦਾ ਖਰੇ ਹੋਏ ਹੋਏ ਨੇ। ਅੱਜ ਕਹੇ ਖੋਲ ਸਾਹਿਬ ਕੋਈ ਵੀ ਨਾ ਮੁਰਝਾਇਆ, ਉਹ ਤਾਂ ਅੱਗੇ ਨਾਲੋਂ ਵੀ ਸੁਗੰਧਿਤ ਹੋਏ ਪਏ ਨੇ। ਫੇਰ ਝਗੜਾ ਉੱਥੇ ਦਾ ਉੱਥੇ ਰਹਿ ਗਿਆ, ਕੁੰਡਾ ਲਾ ਦਿੱਤਾ, ਦੋਵੇਂ ਪਾਸੇ ਝਗੜੇ ਦੀ ਕਾਰਵਾਈ ਸ਼ੁਰੂ ਹੋ ਗਈ ਤੇ ਧੱਕੋ ਧੱਕੀ ਜਾ ਕੇ ਜਦੋਂ ਦਰਵਾਜ਼ਾ ਖੋਲਿਆ, ਉਹ ਕਹਿੰਦੇ ਅਸੀਂ ਸਭ ਚੱਕਣੀ ਹੈ ਮਹਾਰਾਜ ਦੀ, ਉਹ ਕਹਿੰਦੇ ਅਸੀਂ ਚੱਕਣੀ ਹੈ। ਜਦੋਂ ਇੱਥੇ ਤੱਕ ਸਟੇਜ ਪੁੱਜੀ ਤਾਂ ਗੁਰਸਿੱਖ ਪਿਆਰੇ ਉਹ ਚਾਦਰ ਜਦੋਂ ਤਾਰੀ ਮਹਾਰਾਜ ਦੇ ਸਭ ਉੱਤੋਂ ਸਰੀਰ ਉੱਤੋਂ, ਸਭ ਤਾਂ ਹੈ ਹੀ ਨਹੀਂ ਸੀ, ਉਹ ਤਾਂ ਸਾਨੂੰ ਦਿਖਦੀ ਸੀ ਦੇਹੀ, ਉਹ ਤਾਂ ਨਿਰਗੁਣ ਆਪ ਸਰਗੁਣ ਪੀ ਉਹੀ। ਯਾਦ ਰੱਖਣ ਵਾਲੀ ਚੀਜ਼ ਗੁਰੂ ਨਾਨਕ ਦੀ ਅੰਤਮ ਗੁਰੂ ਨਾਨਕ ਸ਼ਬਦ ਸੀ, ਇਸੇ ਕਰਕੇ ਤਾਂ ਸ਼ਬਦ ਦੇ ਲੜ ਲਾਇਆ। ਅੱਜ ਕਹੇ ਅਖੋਲ ਸਤਿ, ਕੋਈ ਮੇਰਾ ਵੀਰ ਦੁੱਖ ਨਾ ਮੰਨੇ, ਪਹਿਲੇ ਗੁਰੂ ਪੀਰ ਅਵਤਾਰ ਸਾਰੇ ਸਰੀਰ ਸਨ, ਜਿਸ ਕਰਕੇ ਸਰੀਰ ਦੇ ਹੀ ਲੜ ਸਾਨੂੰ ਲਾ ਕੇ ਗਏ, ਸਰੀਰ ਦੀ ਉਹ ਪੂਜਾ ਦੱਸ ਕੇ ਗਏ। ਸ੍ਰੀ ਗੁਰੂ ਨਾਨਕ ਦੇਵ ਸ਼ਬਦ ਸਰੂਪ, ਨਿਰਗੁਣ ਸਰੂਪ, ਜਿਸ ਕਰਕੇ ਸਾਨੂੰ ਲੜ ਵੀ ਸ਼ਬਦ ਦੇ ਹੀ ਸ਼ਬਦ ਗੁਰੂ ਸੁਰਤ ਤੁਨ ਚੇਲਾ। ਚਾਦਰ ਹੱਥ ਵਿਚ ਰਹਿ ਗਈ, ਪਰ ਤੁਹਾਨੂੰ ਪਤਾ ਜਦੋਂ ਬਰਾਬਰ ਖੜੇ ਹੁਣ ਕਬਜ਼ੇ ਵਾਲੇ, ਕੋਈ ਵੀ ਹਟਣ ਨੂੰ ਨਹੀਂ ਚਾਹੁੰਦਾ ਹੁੰਦਾ। ਪੰਚਾਇਤੀ ਕਹਿਣ ਲੱਗੇ ਕੋਈ ਨੀ, ਹੁਣ ਸਰੀਰ ਤਾਂ ਮਿਲਿਆ ਨੀ, ਇਸ ਚਾਦਰ ਨੂੰ ਇਹ ਵੰਡ ਲਓ। ਉਹ ਗੁਰੂ ਮਹਾਰਾਜ ਦੇ ਸਰੂਪ ਦੇ ਉੱਤੇ ਜਿਹੜੀ ਚਾਦਰ ਸੀ ਨਾ, ਉਹੀ ਅੱਧੀ ਅੱਧੀ ਦੇ ਦਿੱਤੀ। ਬੜੇ ਖੁਸ਼, ਕਹਿੰਦੇ ਅੱਧੋ ਅੱਧ ਤਾਂ ਹੋ ਗਿਆ, ਦੇਖੋ ਚਾਦਰ ਤੇ ਹੀ ਖੁਸ਼ ਹੋ ਗਏ। ਦੁੱਖ ਤਾਂ ਮਨਾਇਓ ਨਾ, ਸਬੱਬੀ ਮੇਲੇ ਹੁੰਦੇ ਆ, ਬਾਬਾ ਨਾਨਕ ਹੁਣ ਵੀ ਕੋਲ ਨੀ, ਚਾਦਰਾਂ ਹੀ ਚੱਕੀ ਫਿਰਦੇ ਆ। ਅਖੋਲ ਸਤਨਾਮ, ਬਾਬਾ ਨਾਨਕ ਹੁਣ ਵੀ ਨੀ ਹੈ ਸਾਡੇ ਕੋਲ, ਜੇ ਉਹ ਹੁੰਦਾ ਸੀ ਸ਼ਬਦ ਦੇ ਲੜ ਲੱਗਦੇ ਕਾਹਨੂੰ, ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਦੇਹ ਧਾਰੀਆਂ ਦੇ ਪਿੱਛੇ ਤੁਰੇ ਫਿਰਦੇ, ਮਨਮਤੀਆਂ ਦੇ ਅਸੀਂ ਚਾਦਰਾਂ ਦੇ ਪਿੱਛੇ ਤੁਰੇ ਫਿਰਦੇ ਹਾਂ। ਜਿਹੜਾ ਚਾਦਰ ਲੈਣ ਵਾਲਾ ਉਹ ਸਾਡੇ ਕੋਲ ਹੈ ਹੀ ਨਹੀਂ। ਜਿਵੇਂ ਪੰਜਾਬ ਵਿਚ ਗੱਲ ਕਿਤੇ ਪਤਾ ਲੱਗ ਜਾਵੇ, ਮੇਰੀਆਂ ਭੈਣਾਂ ਗੁੱਸੇ ਨਾ ਕਰਿਓ ਭਾਈ, ਇਹਨਾਂ ਨੂੰ ਪਤਾ ਲੱਗ ਜਾਵੇ ਨਾ, ਇਸ ਨਿੰਮ ਨਾਲ ਸਤਿਗੁਰਾਂ ਨੇ ਘੋੜਾ ਬੰਨਿਆ ਤਾ, ਬਸ ਨਿੰਮ ਦੀ ਆਫਤ ਆ ਗਈ, ਛਿਲਕਾ ਵੀ ਚੱਪ ਦੇਣਗੀਆਂ ਉਹਦਾ। ਜੇ ਕਿਤੇ ਇਹਨਾਂ ਨੂੰ ਪਤਾ ਲੱਗ ਜਾਵੇ ਇਸ ਬੇਰੀ ਨਾਲ, ਮਹਾਰਾਜ ਬੇਰੀ ਹੇਠ ਮਹਾਰਾਜ ਬੈਠੇ ਤਾਂ ਬੇਰੀ ਗਈ, 3 ਮਹੀਨੇ ਚ ਸਕਾ ਦੇਣਗੀਆਂ ਉਹਨੇ ਪੱਤੇ ਤੋੜ ਤੋੜ ਕੇ। ਦੇਖੋ ਕਿੱਧਰ ਨੂੰ, ਉਹ ਘੋੜਾ ਬੰਨਣ ਵਾਲਾ ਰਿਹਾ ਹੀ ਨੀ ਜਿਹਨੇ ਘੋੜਾ ਬੰਨਿਆ ਤਾ, ਬਾਕੀ ਕਰੇ ਸਭ ਕੁਝ ਬਣ ਗਈ। ਕਿੱਕਰ ਨਾਲ ਨਹੀਂ ਜੁੜਨਾ, ਜਿਹਨੇ ਘੋੜਾ ਬਣੇ ਅਸੀਂ ਉਹਦੇ ਨਾਲ ਜੁੜੋ। ਮੈਂ ਤਾਂ ਉੱਥੇ ਪੰਜਾਬ ਵਿਚ ਮਿਸਾਲ ਦਿੰਦਾ ਹੁੰਦਾ, ਮੈਂ ਕਿਹਾ ਬੀਬੀ ਉਹ ਤੁਹਾਡੇ ਮੱਝਾਂ ਹੈਗੀਆਂ, ਉਹ ਕੀਲੇ ਨਾਲ ਬੰਨਦੀਆਂ, ਤੁਸੀਂ ਕਿਤੇ ਕੀਲੇ ਚੋਂ ਧਾਰ ਕੱਢ ਕੇ ਦਿਖਾਓ, ਧਾਰਾਂ ਤਾਂ ਮੈਂ ਇਸਨੇ ਦੇਣੀ ਹੈ। ਅੱਜ ਕੋਈ ਸਦਨਾ ਕਿਤੇ ਕੀਲੇ ਚੋਂ ਦੁੱਧ ਨਿਕਲਿਆ, ਉਹ ਵੀ ਇਸ ਤਰ੍ਹਾਂ ਮੈਂ ਇਸ ਬੰਨੀ ਸੀ। ਹਰਗੋਬਿੰਦ ਸਾਹਿਬ ਦੀ ਪੂਜਾ ਛੱਡ ਦਿੱਤੀ, ਗੁਰੂ ਗੋਬਿੰਦ ਸਿੰਘ ਦੀ ਛੱਡ ਦਿੱਤੀ, ਕਿੱਕਰਾਂ ਤੇ ਬੇਰੀਆਂ ਦੇ ਸਿਲਕ ਚੱਬਣ ਲੱਗ ਗਏ, ਬਸ ਉਹ ਚਾਦਰ ਚੱਕੀ ਫਿਰਨ ਦੋਏ। ਹਿੰਦੂਆਂ ਨੇ ਆਪਣੀ ਤਿਆਰੀ ਕਰ ਲਈ ਸੰਸਕਾਰ ਕਰਨ ਦੀ, ਚਾਦਰ ਦੇਸੀ ਘੀ ਮੰਗਾ ਲਏ, ਸਮੱਗਰੀ ਮੰਗਾ ਲਈ, ਤੇ ਮੁਸਲਮਾਨਾਂ ਨੇ ਕਬਰ ਪਟਾਉਣੀ ਸ਼ੁਰੂ ਕਰਤੀ, ਬਾਬੇ ਨਾਨਕ ਦੀ ਚਾਦਰ ਦੀ ਕਬਰ ਬਣਾਉਣੀ। ਬੜੇ ਧੂਮ ਧਾਮ ਦੇ ਨਾਲ ਪਿੱਤਲ ਦੇ ਚਾਂਦੀ ਦੇ ਗੜਵੇ ਵਿਚ ਚਾਦਰ ਪਾਈ, ਕਾਜ਼ੀਆਂ ਨੇ ਕਲਮਾ ਪੜ੍ਹੀਆਂ, ਉਧਰ ਸਿੱਖਾਂ ਨੇ ਬਾਣੀ ਪੜ੍ਹੀ, ਸੰਸਕਾਰ ਕਰ ਦਿੱਤਾ ਤੇ ਗੁਰਸਿੱਖ ਪਿਆਰੇ ਦੂਜੇ ਪਾਸੇ ਅੱਧੀ ਚਾਦਰ ਦਫਨਾ ਦਿੱਤੀ। ਬੜੇ ਖੁਸ਼ ਦੋਵੇਂ ਪਾਰਟੀਆਂ, ਬਹੁਤ ਖੁਸ਼ ਤੇ ਤਿਆਰੀ ਕਰਨ ਲੱਗੇ। ਕਹਿੰਦੇ ਇੱਟਾਂ ਉੱਟਾਂ ਢੋ, ਅੱਜ ਕੱਲ ਦਾ ਤਾਂ ਤਰੀਕਾ ਨਹੀਂ ਸੀ ਵੀ ਟਰੱਕ ਆਇਆ, ਹੌਲੀ ਹੌਲੀ ਸਮੱਗਰੀ ਲਿਆਉਣੀ ਸੀ, ਉਹ ਸਮੱਗਰੀ ਉਹ ਲਿਆਉਂਦੇ ਰਹੇ। ਇੱਕ ਦਿਨ ਆਇਆ ਰਾਵੀ ਚ ਪਾਣੀ, ਦੋਹਾਂ ਨੂੰ ਰੋੜ ਕੇ ਲੈ ਗਿਆ। ਅੱਜ ਕਹੇ ਅਖੋਲ ਸਤਨਾਮ, ਨਾ ਉੱਥੇ ਕਬਰ ਨਾ ਉੱਥੇ ਸਮਾਧ, ਚੱਕ ਲੈ ਗਿਆ ਵਿੱਚੇ, ਕਿਉਂਕਿ ਇੱਟਾਂ ਚ ਤਾਂ ਹੁਣ ਵਾਲਾ ਬਾਬਾ ਹੈ ਨੀ ਸੀ। ਗੁਰਸਿੱਖ ਪਿਆਰਿਓ, ਉਹ ਪਵਿੱਤਰ ਸਿਆ ਉਹ ਖੜਾ ਕੇ ਚੱਲਦਾ, ਫੜੇ ਤੇ ਫਿਰ ਭੁਲੇਖਾ ਲੱਗੂ ਮੈਨੂੰ ਬਈ ਦਸ ਮਿੰਟ ਰਹਿੰਦੇ ਅਜੇ ਬਾਰਾਂ ਵਜੇ ਸਮਾਪਤੀ ਕਰਨੀ ਅੱਛਾ ਮੈਂ ਤਾਂ ਕੁਦਰਤੀ ਨਿਗਾਹ ਮਾਰੀ ਉਹ ਤਾਂ ਅੱਠ ਵਜੇ ਆਉਂਦਾ ਜੀ ਪਿਆਰ ਨਾਲ ਆ ਕੁਛ ਸਤਨਾਮ ਸ੍ਰੀ ਦੋਏ ਆਏ ਇੱਟਾਂ ਚੱਕੀ ਫਿਰਨ ਕੜੀਆਂ ਸ਼ਤੀਰ ਚੱਕੀ ਫਿਰਨ ਉੱਥੇ ਬਾਬਾ ਕਿੱਥੇ ਦੇਖੋ ਕਿੰਨੀ ਸਿੱਖਿਆ ਦਿੱਤੀ ਅਸੀਂ ਫਿਰ ਦੇਹਾਂ ਨਾਲ ਜੁੜਨ ਤੋਂ ਨਹੀਂ ਹਟੇ ਅੱਜ ਤੱਕ ਫਿਰ ਮੱਥੇ ਟੇਕਦੇ ਫਿਰਦੇ ਐਵੇਂ ਮਿੱਟੀਆਂ ਨੂੰ ਗੁਰਸਿੱਖ ਪਿਆਰੇ ਉਮਰ ਮਿਰਚਾਂ ਮੜੀਆਂ ਨੂੰ ਮੱਥੇ ਟੇਕਦੇ ਫਿਰਦੇ ਉੱਥੇ ਕੁਝ ਵੀ ਨਾ ਫਿਰ ਆਈ ਮੱਤ ਟਿਕਾਣੇ ਕੁਝ ਕਿ ਬਾਬਾ ਨਾਨਕ ਤਾਂ ਸਰੀਰ ਹੈ ਨੀ ਤੁਸੀਂ ਉਹਦੇ ਦਿਓਰੇ ਕਿੱਥੇ ਬਣਾਓਗੇ ਤੁਸੀਂ ਉਹਦੀਆਂ ਕਬਰਾਂ ਕਿੱਥੇ ਬਣਾਓਗੇ ਫਿਰ ਕਰੀ ਸਾਂਝੀ ਵਾਲਤਾ ਦੀ ਗੱਲ ਵਰਲਡ ਵਿੱਚ ਇੱਕੋ ਇੱਕ ਸਥਾਨ ਹੈ ਸ਼ਾਇਦ ਤੁਹਾਡੇ ਨੋਟਸ ਵਿੱਚ ਨਾ ਹੋਵੇ ਉਹ ਕਰਤਾਰਪੁਰ ਹੈ ਧਰਮਸ਼ਾਲਾ ਤੇ ਮਸਜਿਦ ਦੋਹਾਂ ਦੀ ਜਿਹੜੀ ਦਰਮਿਆਨੀ ਕੰਧ ਹੈ ਉਹ ਸਾਂਝੀ ਹੈ ਅੱਜ ਕੇ ਆਖੋ ਸਤ ਜਿਹੜੀ ਗਵਲੀ ਕੰਧ ਹੈ ਨਾ ਇੱਕ ਪਾਸੇ ਧਰਮਸ਼ਾਲਾ ਕਰਤਾਰਪੁਰ ਸਾਹਿਬ ਮਹਾਰਾਜ ਦਾ ਦਿਹਰਾ ਸੰਸਕਾਰ ਸਥਾਨ ਇੱਕ ਪਾਸੇ ਉਹਨਾਂ ਦਾ ਕਬਰਸਤਾਨ ਹੈਗਾ ਉਹ ਸਮਝਦੇ ਨੇ ਇੱਥੇ ਬਾਬੇ ਨਾਨਕ ਦੀ ਕਬਰ ਹੈ ਜਿਹੜੀ ਗਵਲੀ ਕੰਧ ਹੈ ਨਾ ਉਹ ਸਾਂਝੀ ਹੈ ਦੋਹਾਂ ਦੀ ਅੱਜ ਤੱਕ ਦੁਨੀਆਂ ਵਿੱਚ ਇਹ ਚੀਜ਼ ਨਹੀਂ ਹੈਗੀ ਕਿਤੇ ਵੀ ਕਿ ਕੋਈ ਹਿੰਦੂ ਵੀਰ ਮੇਰਾ ਦੁੱਖ ਤਾਂ ਮਨਾਵੇ ਨਾ ਅੱਜ ਹਿੰਦੁਸਤਾਨ ਦੇ ਵਿੱਚ ਝਗੜਾ ਹੀ ਇਸੇ ਗੱਲ ਦਾ ਛਿੜਿਆ ਸਭ ਤੋਂ ਵੱਧ ਉਹ ਕਹਿੰਦੇ ਮੰਦਰ ਬਣਾਉਣਾ ਉਹ ਕਹਿੰਦੇ ਮਸਜਿਦ ਬਣਾਉਣੀ ਹੈ

ਬੇ ਨਾਨਕ ਦੀ ਸਾਂਝੀ ਵਾਲ ਤਾਂ ਸਭੇ ਸਾਂਝੀ ਵਾਲ ਸਦਾਏ ਕੋਈ ਨਾ ਦਿਸੇ ਬਾਰਾ ਜੀਓ। ਅੱਜ ਦਾ ਦਿਨ ਹੈ ਉਹ ਸਾਡਾ ਗੁਰਪੁਰਬ, ਜਿਸ ਕਰਕੇ ਦਾਸ ਨੇ ਉਹੀ ਬੇਨਤੀ 70 ਸਾਲ 5 ਮਹੀਨੇ 11 ਦਿਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਰਗੁਣ ਸਰੂਪ ਦੇ ਵਿਚ ਸੰਸਾਰ ਵਿਚ ਵਿਚਰੇ, ਜਿਹਦੇ ਵਿਚੋਂ 48 ਸਾਲ ਦਾ ਸਮਾਂ ਜੋ ਪੁਰਾਤਨ ਵਿਦਵਾਨਾਂ ਟਕਸਾਲਾਂ ਦੀ ਮਰਜ਼ਾਦਾ ਹੈ, 48 ਸਾਲ ਮਹਾਰਾਜ ਘਰ ਬਾਰ ਛੱਡ ਕੇ, ਬਾਲ ਬੱਚੇ ਛੱਡ ਕੇ, ਐਡੀ ਵੱਡੀ ਕਿਰਤ ਛੱਡ ਕੇ ਗੁਰਸਿੱਖ ਪਿਆਰਿਓ 72 ਪਿੰਡਾਂ ਦਾ ਪਟਵਾਰ ਦਾ ਮਾਲਕ ਸੀ ਪਿਤਾ ਕਾਲੂ ਜੀ ਸਾਹਿਬ, 72 ਪਿੰਡਾਂ ਦੇ ਪਟਵਾਰੀ। ਤੁਸੀਂ ਪੰਜਾਬ ਚੋਂ ਹੀ ਆਏ ਹੋ, ਪਟਵਾਰੀ ਤਾਂ ਇੱਕ ਪਿੰਡ ਦਾ ਮਾਨ ਨਹੀਂ ਹੁੰਦਾ, ਅੱਜ ਕਹੇ ਆਖੋ ਸਤਨਾਮ ਉਹਦੀ ਨੇੜੇ ਖੜਨ ਹੁੰਦਾ। 72 ਪਿੰਡਾਂ ਦੇ ਪਟਵਾਰੀ ਸਨ, ਮਹਿਤਾ ਕਹਿੰਦੇ ਨੇ ਫਾਰਸੀ ਵਿਚ ਪਟਵਾਰੀ ਨੂੰ, ਮਹਿਤਾ ਪਟਵਾਰੀ ਫਾਰਸੀ ਦਾ ਸ਼ਬਦ ਹੈ, ਬਾਣੀ ਵਿਚ ਆਇਆ। ਉਹ ਸਾਰਾ ਕਾਰੋਬਾਰ ਛੱਡਣਾ, ਛੋਟੇ ਛੋਟੇ ਬੱਚੇ ਛੱਡਣੇ, ਜਦੋਂ ਬਾਬਾ ਨਾਨਕ ਉਦਾਸੀ ਤੇ ਤੁਰੇ, ਛੋਟਾ ਬੱਚਾ ਬਾਬਾ ਲਖਮੀ ਦਾਸ ਮਾਤਾ ਜੀ ਦੀ ਗੋਦ ਵਿਚ ਸੀ, ਅਜੇ ਬੈਠਣ ਵੀ ਨਹੀਂ ਸੀ ਲੱਗੇ, ਉਦੋਂ ਛੱਡ ਕੇ ਜਾਣਾ। ਐਡਾ ਵੱਡਾ ਕਾਰੋਬਾਰ ਮੋਦੀ ਖਾਨੇ ਦਾ, ਉਥੋਂ ਸਾਨੂੰ ਵੀ ਕੁਝ ਸਿੱਖਿਆ ਲਈਏ, ਅਸੀਂ ਵੀ ਆਪਣੇ ਕਾਰੋਬਾਰਾਂ ਵਿਚੋਂ ਥੋੜਾ ਬਹੁਤਾ ਟਾਈਮ ਕੱਢੀਏ ਸਿੱਖੀ ਦੇ ਪ੍ਰਚਾਰ ਖਾਤਰ, ਗੁਰਮਤ ਦੇ ਪ੍ਰਚਾਰ ਖਾਤਰ। ਕੰਮ ਨਹੀਂ ਛੱਡਿਆ ਬਾਬੇ ਨਾਨਕ ਨੇ, 12-12 ਸਾਲ ਬਾਅਦ ਮੁੜ ਕੇ ਆਉਂਦੇ ਸੀ, ਫੇਰ ਘਰ ਦਾ ਕੰਮ ਸਾਂਭ ਲੈਂਦੇ ਸੀ, ਫੇਰ ਵੇਖਣਾ ਹੁਣ ਦੂਜੇ ਪਾਸੇ ਜਾਣਾ, ਫੇਰ ਕੰਮ ਸੰਕੋਚ ਕੇ ਤੁਰ ਪੈਣਾ। ਇਹ 48 ਸਾਲ ਸਤਿਗੁਰਾਂ ਨੇ ਐਡੀ ਵੱਡੀ ਘਾਲਣਾ ਕਮਾਈ ਕੀਤੀ ਕਿ ਘਰ ਘਰ ਜਾ ਕੇ ਸਿੱਖੀ ਦਾ ਉਪਦੇਸ਼। ਹੁਣ ਅਸੀਂ ਉਡੀਕਦੇ ਹਾਂ ਸਾਡੇ ਕੋਲ ਅੰਬਰ ਛਕਣ ਵਾਲੇ ਆਉਣ, ਸਾਡੇ ਕੋਲ ਬਾਣੀ ਪੜ੍ਹਨ ਵਾਲੇ ਆਉਣ, ਨਹੀਂ ਨਹੀਂ, ਇਹ ਤਾਂ ਪ੍ਰੋਫੈਸ਼ਨਲ ਡਾਕਟਰ ਹੁੰਦੇ ਨੇ ਜਿਹੜੇ ਦੁਕਾਨਾਂ ਖੋਲ ਕੇ ਬੈਠਦੇ ਨੇ। ਸਾਡੇ ਕੋਲ ਮਰੀਜ਼ ਆਉਣ, ਜਿਹੜੇ ਪਰਵਕਾਰੀ ਹੁੰਦੇ ਨੇ ਉਹ ਮਰੀਜ਼ਾਂ ਕੋਲ ਘਰ ਘਰ ਜਾ ਕੇ ਪੁੱਛਦੇ ਹੁੰਦੇ ਤੈਨੂੰ ਕੀ ਰੋਗ। ਸਿੱਖੀ ਨੂੰ ਬਚਾਉਣਾ ਤਾਂ ਗੁਰੂ ਨਾਨਕ ਦਾ ਫਾਰਮੂਲਾ, ਸਮੇਂ ਵਿਚੋਂ ਸਮਾਂ ਕੱਢ ਕੇ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖੀ ਜੋ ਆਪ ਜਪੈ ਅਵਰੈ ਨਾਮ ਜਪਾਵੇ। ਕੱਲਾ ਆਪ ਨਹੀਂ ਜਪਣਾ, ਨਹੀਂ ਤਾਂ ਬਾਬਾ ਨਾਨਕ ਕਰਤਾਰਪੁਰ ਨਨਕਾਣਾ ਸਾਹਿਬ ਬੈਠਿਆ ਰਹਿੰਦਾ, ਦੁਨੀਆਂ ਨੇ ਉੱਥੇ ਜਾ ਕੇ ਮੱਥੇ ਟੇਕਣ ਲੱਗ ਜਾਣੇ ਸੀ। ਬਣਾ ਲੈਂਦਾ ਆਪਣੇ ਡੇਰੇ 10 ਵੀ, ਖਰੀਦ ਦਿੰਦਾ ਅੱਜ ਦੇ ਮਹਾਂਪੁਰਸ਼ਾਂ ਵਾਂਗ ਪੁੱਤਰਾਂ ਨੂੰ ਜਗੀਰਾਂ, ਟਰਾਂਸਪੋਰਟਾਂ ਖੋਲ ਦਿੰਦੇ ਅਸੀਂ ਸਾਡੇ ਵਾਂਗ ਗੁਰਸਿੱਖ ਪਿਆਰੇ। ਨਹੀਂ ਨਹੀਂ, ਉਧਰ ਧਿਆਨ ਹੀ ਨਹੀਂ ਦਿੱਤਾ, ਇੱਥੇ ਤੱਕ ਤਿਆਗ ਦਿਖਾਇਆ ਕਿ ਆਪਣੇ ਬੱਚਿਆਂ ਨੂੰ ਗੁਰਗੱਦੀ ਤੋਂ ਵੀ ਵਾਂਝੇ ਰੱਖ ਦਿੱਤਾ। ਇਹ ਵੀ ਤੁਹਾਡੀ ਨਹੀਂ ਹੈ, ਇਹ ਵੀ ਜਿਹੜਾ ਸੇਵਾ ਕਰੂਗਾ ਉਸੇ ਦੀ ਹੈ। ਅੱਜ ਕੱਲ ਮੇਰੇ ਵਰਗੇ ਗਿਆਨਾਂ ਸੂ ਕਈ ਹੈਗੇ, ਮੈਂ ਪਿੱਛੇ ਦੱਸਿਆ ਜੀ ਤੁਹਾਨੂੰ, ਗਿਆਨੀ ਹੁਣੇ ਇੱਕ ਗਿਆਨਾਂ ਸੂ, ਗਿਆਨੀ ਤਾਂ ਉਹ ਨੇ ਜਿਹੜੇ ਪੜ੍ਹਨ ਟਕਸਾਲਾਂ ਵਿਚ, ਜ਼ਿੰਦਗੀ ਖਰਾਬ ਕਰਨ, ਮਹਾਂਪੁਰਸ਼ਾਂ ਦੀਆਂ ਚਪੇੜਾਂ ਖਾਣ, ਉਹ ਨੇ ਗਿਆਨੀ। ਗਿਆਨਾਂ ਸੂ ਜੰਮਦੇ ਹੀ ਹੁੰਦੇ ਆ, ਅੱਜ ਕਹੇ ਆਖੋ ਸਤਨਾਮ, ਉਹਨਾਂ ਨੂੰ ਪੜ੍ਹਨਾ ਨਹੀਂ ਪੈਂਦਾ। ਜਿਵੇਂ ਕਈ ਬੋਰਨ ਬਲਾਈਂਡ ਹੁੰਦੇ, ਜਮਾਂਦਰੂ ਹੁੰਦੇ, ਸਿੱਖ ਕੌਮ ਚੋਣ ਗਿਆਨੀ ਘੱਟ ਹੈ, ਗਿਆਨਾਂ ਸੂ ਜ਼ਿਆਦੇ, ਵੱਡਾਂਗੇ ਚੱਕੀ ਵੀ ਹੈ, ਮੇਰੇ ਵਰਗਾ ਵਿਦਵਾਨ ਹੈ ਕੋਈ ਨਹੀਂ। ਦੁੱਖ ਨਾ ਮਨਾਇਓ, ਮੈਂ ਤਾਂ ਵਿਦਵਾਨਾਂ ਦਾ ਸੇਵਕ ਹੈ, ਜਿੰਨੀ ਕੜੀ ਹੁਣ ਸਾਡੇ ਵਿਦਵਾਨਾਂ ਨੇ ਘੋਲੀ ਹੈ ਨਾ, ਅਨਪੜ੍ਹਾਂ ਨੇ ਤਾਂ ਕਦੇ ਘੋਲੀ ਹੋ ਨਹੀਂ। ਕਿਸ ਰਸਤੇ ਸਾਡੇ 4 ਅੱਖਰ ਪੜ੍ਹ ਕੇ ਵਿਦਵਾਨ ਪੈ ਗਏ, ਇੱਕੋ ਇੱਕ ਬਿਮਾਰੀ ਹੈ, ਪੜ੍ਹੇ ਲਿਖੇ ਬੈਠੇ ਹੋ। ਗੁਰਬਾਣੀ ਨੂੰ ਆਪਣੇ ਵਿਚਾਰਾਂ ਨਾਲ ਨਾ ਮਿਲਾਓ, ਗੁਰਬਾਣੀ ਦੇ ਨਾਲ ਆਪਣੇ ਵਿਚਾਰ ਮਿਲਾਓ। ਸਾਡੇ ਕਰਮਾਂ ਮਾੜੇ ਹਨ ਸਿੱਖ ਕੌਮ ਦੇ, ਕਿ ਸਾਡੇ ਵਿਦਵਾਨ ਆਪਣੇ ਵਿਚਾਰਾਂ ਨਾਲ ਗੁਰਬਾਣੀ ਨੂੰ ਮਿਲਾਉਣ ਲੱਗ ਪਏ। ਜੋ ਮੇਰੇ ਵਿਚਾਰ ਹੈ ਉਹੀ ਗੁਰਬਾਣੀ ਕਹਿੰਦੀ ਹੈ, ਨਹੀਂ ਜੋ ਗੁਰਬਾਣੀ ਦੇ ਵਿਚਾਰ ਹੈ ਉਹ ਤੂੰ ਕਹੋ, ਫਿਰ ਤੇਰੀ ਵਿਦਿਆ ਇੱਥੇ ਕਬੂਲ ਹੈ। ਅਸੀਂ ਗੁਰਬਾਣੀ ਨੂੰ ਆਪਣੇ ਨਾਲ ਮਿਲਾ ਰਹੇ ਹਾਂ, ਵੇਖੋ ਅਸੀਂ ਝੂਠੇ, ਸਾਡੀ ਵਿਦਿਆ ਝੂਠੀ, ਅੱਜ ਤੂੰ ਹੈਗਾ ਤੇ ਕੱਲ ਨੂੰ ਨਹੀਂ ਹੈਗਾ। ਗੁਰਬਾਣੀ ਨੂੰ ਬਣਾਉਣ ਵਾਲੇ ਕਹਿ ਗਏ, ਮੈਨੂੰ ਤਾਂ ਇਹ ਬੋਲਣੀ ਵੀ ਨਹੀਂ ਆਉਂਦੀ, ਹਾਂ ਆਪੋ ਬੋਲ ਨਾ ਜਾਣਦਾ। ਤੇ ਸਾਡੇ ਵਿਦਵਾਨ ਨਹੀਂ ਕਹਿੰਦੇ, ਜੋ ਮੈਂ ਕਹਿੰਦਾ ਉਹ ਠੀਕ ਹੈ, ਗੁਰਬਾਣੀ ਗਲਤ ਹੈ। ਇੰਨਾ ਪੌੜਾ ਸਤਿਗੁਰ ਨਾਨਕ ਤੇ 5-6 ਗੁਰੂਆਂ ਦੀ ਬਾਣੀ ਕਿਸੇ ਵੀ ਨਹੀਂ ਕਿਹਾ ਅਸੀਂ ਠੀਕ ਤੇ ਗੁਰਬਾਣੀ ਗਲਤ। ਅਸੀਂ ਭੁੱਲਣ ਹਾਰ, ਗੁਰਬਾਣੀ ਬਖਸ਼ਣ ਹਾਰ। ਸਾਨੂੰ ਲੋੜ ਅੱਜ ਸਤਿਗੁਰ ਕੀ ਬਾਣੀ ਸਤ ਸਰੂਪ ਹੈ,

0: ਗੁਰਬਾਣੀ ਬਣੀ ਹੈ, ਗੁਰਬਾਣੀ ਵਰਗਾ ਬਣ, ਗੁਰਬਾਣੀ ਨੂੰ ਆਪਣੇ ਵਰਗੀ ਨਾ ਬਣਾ। ਇੱਥੋਂ ਹੀ ਝਗੜਾ ਪਿਆ ਗੁਰਸਿੱਖ ਪਿਆਰਿਓ, ਇੱਥੇ ਤੱਕ ਝਗੜਾ ਸਿਰੇ ਪੁੱਜ ਗਿਆ। ਤੁਹਾਡੇ ਕੋਲ ਤਾਂ ਮਿੰਟ ਮਿੰਟ ਦੀਆਂ ਖਬਰਾਂ ਆਉਣੀਆਂ ਕਿ ਚੌਪੀ ਸਾਹਿਬ ਵੀ ਬਾਣੀ ਨਹੀਂ ਹੈ, ਜਾਪ ਸਾਹਿਬ ਵੀ ਬਾਣੀ ਨਹੀਂ ਹੈ। ਕਿੱਥੇ ਜਾਊਗੀ ਸਿੱਖ ਕੌਮ, ਕਿੱਧਰ ਜਾਵੇਗੀ ਸਿੱਖ ਕੌਮ? ਚੌਪੀ ਸਾਹਿਬ ਵਰਗੀ ਬੇਨਤੀ ਸ੍ਰੀ ਮੁੱਖ ਵਾਕ ਤੋਂ ਨਿਕਲੀ ਹੋਈ, ਉਹਨੂੰ ਵੀ ਅਸੀਂ ਮੁਨਕਰ ਹੋਣ ਤੇ ਜਾਂਦੇ ਫਿਰਦੇ ਹਾਂ ਗੁਰਸਿੱਖ ਪਿਆਰ। ਧੰਨ ਸਤਿਗੁਰੂ ਨਾਨਕ ਦੇਵ ਜੀ ਨੇ ਇਨ 29 ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ ਹੈ। 8 ਰਾਗ ਸਵੇਰ ਦੇ ਹਨ, 5 ਰਾਗ ਗੁਰਸਿੱਖ 19 ਰਾਗਾਂ ਦੇ ਵਿੱਚ, 5 ਰਾਗ ਸ਼ਾਮ ਦੇ, 5 ਰਾਗ ਦੇ ਰਾਤ ਦੇ, ਤੇ 1 ਰਾਗ ਵਰਤਿਆ ਦੁਪਹਿਰੇ ਦਾ। ਕਿੰਨੀ ਸਾਨੂੰ ਸਿੱਖਿਆ ਮਿਲਦੀ ਹੈ, ਸਵੇਰੇ ਸ਼ਾਮ ਵੀ ਨਿਤਨੇਮ ਕਰਨੇ, ਦੁਪਹਿਰੇ ਨੂੰ ਪ੍ਰਸ਼ਾਦਾ ਛੱਕ ਕੇ ਥੋੜਾ ਹੀ ਟਿਕਣਾ, ਫਿਰ ਵੀ ਕਿਰਤ ਕਰਨੀ ਹੈ। ਅੱਜ ਕਹੇ ਆਖੋ ਸਤ ਸਤਿਗੁਰ ਪਾਤਸ਼ਾਹ ਨੇ ਮਿਹਰ ਕੀਤੀ, 48 ਸਾਲ ਦੀ ਉਮਰ ਵਿੱਚ ਐਡਾ ਵੱਡੀ ਘਾਲਣਾ, ਘਰ ਘਰ ਜਾ ਕੇ ਸਿੱਖੀ ਦਾ ਉਪਦੇਸ਼ ਦਿੱਤਾ, ਘਰ ਘਰ ਜਾ ਕੇ ਬਾਣੀ ਉਚਾਰ ਕੇ ਸੁਣਾਈ। ਸਾਨੂੰ ਵੀ ਥੋੜਾ ਜਿਹਾ ਉਦਮ ਕਰੀਏ, ਅੱਜ ਸਤਿਗੁਰ ਪਾਤਸ਼ਾਹ ਦਾ ਗੁਰਪੁਰਬ ਹੋਣ ਦੇ ਨਾਤੇ ਤੁਹਾਡੇ ਚਰਨਾਂ ਵਿੱਚ ਜੋਤੀ ਜੋਤ ਸਮਾਉਣ ਦਾ ਹੀ ਬਚਨ ਕੀਤਾ। ਸ਼ਬਦ ਸਰੂਪ ਸ਼ਬਦ ਦੇ ਹੀ ਲੜ ਲਾਹਿਆ, ਜੋ ਪਿਛਲੇ ਸਾਲ ਦੀ ਕਥਾ ਬਾਕੀ ਰਹਿੰਦੀ ਹੈ। ਤੁਹਾਡੀ ਸੰਗਤ ਤੇ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਅਨੁਸਾਰ ਸਵਈਆਂ ਦੀ ਕਥਾ ਚੱਲਦੀ ਹੈ, ਉਹ ਪ੍ਰਬੰਧਕਾਂ ਦੇ ਬਣਾਏ ਪ੍ਰੋਗਰਾਮ ਅਨੁਸਾਰ ਕੱਲ੍ਹ ਤੋਂ ਤੁਹਾਨੂੰ ਦੱਸ ਦੇਣਗੇ ਸਮਾਂ। ਉਹ ਬਾਕੀ ਦੀ ਕਥਾ ਜਿਵੇਂ ਮਹਾਰਾਜ ਕਰਾਉਣਗੇ, ਆਪ ਕਥਾ ਆਪ ਸੁਣਨੇ ਹਾਰ, ਇਹ ਅਕਥ ਕਥਾ ਬਾਣੀ ਦੀ ਪਾਈ, ਉਹ ਰਲ ਮਿਲ ਕੇ ਆਪਾਂ ਨੇ ਵਿਚਾਰ ਕਰਨੀ ਹੈ। ਸਾਰੀਆਂ ਸੰਗਤਾਂ ਉਦਮ ਕਰਿਆ ਕਰੋ ਸ਼ਬਦ ਦੇ ਨਾਲ ਜੁੜਨ ਦੀ, ਸ਼ਬਦ ਦੀ ਵਿਚਾਰ ਨਾਲ ਜੁੜਨ ਦੀ। ਕੀਰਤਨ ਬਹੁਤ ਨਿਰਮੋਲਕ ਹੀਰ ਹੈ, ਬਾਣੀ ਪੜ੍ਹਨੀ ਬਹੁਤ ਨਿਰਮੋਲਕ ਹੀਰ ਹੈ। ਇਹ ਵੀ ਜੋ ਅੱਜ ਸਾਡੇ ਵਿੱਚ ਵਰਤ ਰਹੀ ਹੈ ਗੱਲ, ਉਹ ਵੀ ਮੈਂ 1 ਮਿੰਟ ਵਿੱਚ ਮੁਕਾ ਦਿੰਦਾ। ਤੁਹਾਡੀਆਂ ਗੱਡੀਆਂ ਭਰੀਆਂ ਪਈਆਂ ਨੇ ਕੀਰਤਨ ਦੀਆਂ ਟੇਪਾਂ ਨਾਲ, ਬਹੁਤ ਟੇਪਾਂ ਹੈਗੀਆਂ ਤੁਹਾਡੇ ਕੋਲ, ਤੇ ਰੇਡੀਓ ਟੀਵੀ ਤੇ ਵੀ ਤੁਸੀਂ ਕੀਰਤਨ ਸੁਣਦੇ ਹੋ, ਪਰ ਪਿਆਰ ਨਾਲ ਇਹ ਸੁਣ ਰਹੇ ਹੋ। ਤੁਸੀਂ ਸ਼ਬਦ ਨਾਲ ਨਹੀਂ ਜੁੜੇ, ਗਾਉਣ ਵਾਲੇ ਰਾਗੀ ਨਾਲ ਜੁੜੇ। ਕਿਸ ਰਾਗੀ ਦੀ ਟੇਪ ਲੈਣੀ, ਕਿਸ ਰਾਗੀ ਨੇ ਸ਼ਬਦ ਕਿਹੋ ਜਿਹਾ ਗਾਇਆ? ਕਹਿੰਦੇ ਫਲਾਣੇ ਰਾਗੀ ਨੇ ਵੀ ਬਹੁਤ ਸੋਹਣਾ ਸ਼ਬਦ ਗਾਇਆ। ਰਾਗੀ ਰਹਿ ਗਿਆ ਵਿਚਾਰਾ, ਸ਼ਬਦ ਗਿਆ ਆ, ਅੱਜ ਖੇ ਅਖੋ ਸਤਨਾਮ, ਕੀਰਤਨ ਸੁਣ ਕੇ ਜਾਓਗੇ ਤੁਸੀਂ ਇੱਥੇ, ਉਹ ਰਾਗੀ ਗਾਉਣ ਵਾਲਾ ਯਾਦ ਰਹਿ ਜਾਣਾ ਤੁਹਾਨੂੰ, ਜਿਹੜਾ ਉਹਨੇ ਸ਼ਬਦ ਗਾਇਆ ਉਹ ਜੁੱਤੀਆਂ ਪਾਉਂਦੇ ਨੇ ਭੁੱਲ ਜਾਣਾ। ਜੁੜਨਾ ਤਾਂ ਸ਼ਬਦ ਨਾਲ ਸੀ ਕਿ ਗਾਉਣ ਵਾਲੇ ਨਾਲ ਜੁੜਨਾ? ਜੁੜਨਾ ਤਾਂ ਸ਼ਬਦ ਗੁਰੂ ਗ੍ਰੰਥ ਸਾਹਿਬ ਨਾਲ ਹੈ। ਨਾਨਕ ਕਹਿੰਦਾ ਮੇਰੇ ਨਾਲ ਤਾਂ ਜੁੜੋ ਨਾ, ਮੈਂ ਤਾਂ ਉਚਾਰੀ ਹੈ, ਮੇਰੇ ਨਾਲ ਨਾ ਜੁੜੋ, ਜੁੜੋ ਸ਼ਬਦ ਦੇ ਨਾਲ ਤੇ ਬਾਣੀ ਪੜ੍ਹਦੇ। ਉਹ ਤਾਂ ਹੁਣ ਆਪਾਂ ਥੋੜੀ ਜਿਹੀ ਘੱਟ ਕੀਤੀ ਹੋਈ ਹੈ, ਸੁਣਨਾ ਤੇ ਪੜ੍ਹਨਾ ਇੱਥੇ ਤਾਂ ਥੋੜਾ ਜਿਹਾ ਆਪਾਂ ਨੂੰ ਟਾਈਮ ਹੀ ਨਹੀਂ, ਪਰ ਆ ਤੁਹਾਨੂੰ ਟਾਈਮ ਗੱਡੀਆਂ ਗੁੱਡੀਆਂ ਚ ਮਿਲ ਜਾਂਦਾ, ਤੁਹਾਨੂੰ ਟੇਪਾਂ ਲੈ ਲੈਂਦੇ ਹਾਂ। ਤੇ ਸਾਡੇ ਰਾਗੀ ਵੀ ਵਿਚਾਰੇ ਹੁਣ ਬਹੁਤ ਮਸਲਾ ਗੰਭੀਰ ਹੈ, ਮੈਂ ਬੇਨਤੀ ਕਰੂੰਗਾ ਤੁਹਾਨੂੰ ਕਿ ਕੱਚੀ ਬਾਣੀ ਦੀਆਂ ਟੇਪਾਂ ਕਿਉਂ ਬੜੇ ਬੜੇ ਰਾਗੀ ਭਰ ਰਹੇ ਹੈ? ਇਹ ਸਭ RSS ਦੀ ਕਿਰਪਾ ਹੋਈ ਵੀ ਹੈ। ਅੱਜ ਕਹੇ ਆਖੋ ਸਤਨਾਮ, ਕਰੋੜਾਂ ਰੁਪਈਏ ਉਹਨਾਂ ਨੂੰ ਦੇ ਕੇ, 1 ਤੁਕ ਬਾਣੀ ਦੀ, 6 ਤੁਕਾਂ ਕੱਚੀਆਂ ਵਿੱਚ, ਸ਼ਬਦਾਂ ਦੇ ਵਿੱਚ ਕੱਚੀ ਬਾਣੀ ਗੁਰਸਿੱਖ ਪਿਆਰਿਓ। ਇਹ ਬਹੁਤ ਡੂੰਘੀਆਂ ਸਾਜਸਾਂ ਹੋ ਰਹੀਆਂ ਨੇ, ਪਰ ਕਥਾ ਜਿਹੜੀ ਸ਼ਬਦ ਦੀ ਵਿਚਾਰ ਹੈ ਨਾ, ਉਹਦੇ ਵਿੱਚ ਤੁਸੀਂ ਸਿਆਣੇ ਬੈਠੇ ਹੋ, ਤੁਹਾਡੇ ਕੋਲ ਵਿਚਾਰ ਰਹਿ ਜੂਗੀ, ਕਥਾ ਕਰਨ ਵਾਲੇ ਨੂੰ ਤੁਸੀਂ ਭੁੱਲ ਜਾਓਗੇ। ਉਹ ਸ਼ਬਦ ਦੀ ਵਿਚਾਰ ਤੁਹਾਡੇ ਅੰਦਰ ਬੈਠ ਜਾਵੇਗੀ, ਤੇ ਕੀਰਤਨ ਗਾਉਣ ਵਾਲਾ, ਉਹ ਗਾਉਣ ਵਾਲਾ ਯਾਦ ਰਹਿ ਜੂਗਾ, ਤੇ ਕੀਰਤਨ ਸ਼ਬਦ ਦੀ ਵਿਚਾਰ ਤੁਹਾਤੋਂ ਭੁੱਲ ਜਾਵੇ। ਬਹੁਤ ਲੋੜ ਹੈ ਅੱਜ ਗੁਰਸਿੱਖ ਪਿਆਰਿਓ, ਕੋਈ ਸਮਾਂ ਸੀ ਜਿਵੇਂ ਦਾਸ ਵੀ ਤੁਹਾਡੇ ਮੰਗ ਬੈਠ ਕੇ, ਸੰਤ ਮਹਾਰਾਜ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਦੇ ਬਚਨ, ਬਸ ਉਹ ਬਚਨ ਹੁੰਦੇ ਸੀ ਸਿੱਖਾਂ, ਬਾਣੀ ਵਰਗਾ ਬਣ ਜਾ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ, ਗੁਰਬਾਣੀ ਨੂੰ ਆਪਣੇ ਖਾਤਰ ਨਾ ਵਰਤ, ਆਪਣਾ ਆਪ ਗੁਰਬਾਣੀ ਦੇ ਸਪੁਰਦ ਕਰ ਦੇ। ਗੁਰਬਾਣੀ ਤੈਨੂੰ ਵਰਤੇ, ਗੁਰਬਾਣੀ ਤੈਨੂੰ ਹੁਕਮ ਕਰੇ ਕੀ ਕਰਨਾ ਕੀ ਨਹੀਂ ਕਰਨਾ, ਉਹ ਗੁਰੂ ਦੇ ਸ਼ਬਦ ਵਿੱਚੋਂ ਸਾਨੂੰ ਪ੍ਰਾਪਤੀ ਹੁੰਦੀ ਹੈ। ਭਾਈ ਨੁਕਤਾਚੀਨੀ ਬਹੁਤ ਹੋਈ ਚੌਪੀ ਸਾਹਿਬ ਤੇ, ਤੇ ਮੈਨੂੰ SGPC ਵੱਲੋਂ ਤੇ ਖਾਲਸਾ ਪੰਥ ਵੱਲੋਂ ਬਚਨ ਹੋਇਆ ਕਿ ਚੌਪਈ ਸਾਹਿਬ ਜੀ ਬਾਬਤ ਕੋਈ ਵਿਚਾਰ ਤਾਂ ਤੁਹਾਡੇ ਵਾਸਤੇ ਬਹੁਤ ਘੱਟ ਥੋੜੇ ਜੇ ਫੀਸ ਨੇ। ਟੈਕਸਲਾ ਕੰਪਨੀ ਨੇ ਬੜਾ ਉੱਦਮ ਕੀਤਾ ਕਿ ਚੌਪਈ ਸਾਹਿਬ ਜੀ ਦੇ ਅਰਥਾਂ ਦੀ ਕਥਾ ਟਕਸਾਲੀ ਜਿਹੜੇ ਪੁਰਾਤਨ ਪੂਰੀ ਚੌਪਈ ਸਾਹਿਬ ਹੈ ਉਹ ਟੈਕਸਲਾ ਕੰਪਨੀ ਵੱਲੋਂ ਕਰਾਈ ਗਈ ਹੈ ਤੇ ਥੋੜੇ ਜੇ ਫੀਸ ਬਿਲਕੁਲ ਕਿਉਂਕਿ ਤੁਹਾਡਾ ਇੰਗਲੈਂਡ ਹੈ ਤਾਂ ਵਲੈਤ ਕੈਨੇਡਾ ਅਮਰੀਕਾ ਜਾਈਏ ਤੇ 75 ਪਾਉਂਡ ਲੈ ਜਾਈਦਾ ਇੱਥੇ 20 ਕਿਲੋ ਤੋਂ ਵੱਧ ਚੱਕਣੇ ਨਹੀਂ ਦਿੰਦੇ ਪਤਾ ਨਹੀਂ ਇੱਥੇ ਕੀ ਇਹਨਾਂ ਦਾ ਨਵਾਂ ਹੀ ਅਸੂਲ ਹੈ। ਸੋ ਉਹ ਤੁਸੀਂ ਆਉਂਦੇ ਦਿਨਾਂ ਵਿੱਚ ਲੈ ਸਕੋਗੇ ਚੌਪਈ ਸਾਹਿਬ ਦੀ ਸੰਪੂਰਨ ਕਥਾ ਤਾਂ ਕਿ ਮਨਮਤੀਆਂ ਨੂੰ ਕੁਝ ਦੱਸੀਏ ਕਿ ਚੌਪਈ ਸਾਹਿਬ ਚੀਜ਼ ਕੀ ਹੈ ਜਿਨ੍ਹਾਂ ਨੇ ਅਟੈਕ ਕੀਤੇ ਨੇ। ਅੱਜ ਇਤਨੀਆਂ ਬੇਨਤੀਆਂ ਹਨ ਤੁਹਾਡੇ ਚਰਨਾਂ ਵਿੱਚ ਜਿੰਨਾ ਕੁ ਸਮਾਂ ਸੀ ਅੱਜ ਦਾ ਉਹ ਤਾਂ ਹਾਜ਼ਰੀ ਉਹ ਲਾਉਣੀ ਸੀ। ਸੋ ਅਗਲੇ ਦਿਨਾਂ ਦਾ ਪ੍ਰੋਗਰਾਮ ਸਕੱਤਰ ਸਾਹਿਬ ਤੁਹਾਨੂੰ ਦੱਸ ਦੇਣਗੇ ਜਿਵੇਂ ਜਿਵੇਂ ਕਥਾ ਦੀ ਵਿਚਾਰ ਹੋਵੇਗੀ ਆਪਾਂ ਨੇ ਰਲ ਮਿਲ ਕੇ ਲਾਹੇ ਪ੍ਰਾਪਤ ਕੀਨੇ। ਅੱਜ ਦੀ ਸੇਵਾ ਕਰਦਿਆਂ ਹੋਈਆਂ ਭੁੱਲਾਂ ਤੋਂ ਖਿਮਾ ਬਖਸ਼ਿਓ ਅੱਗੇ ਨੂੰ ਮਹਾਰਾਜ ਦੇ ਚਰਨਾਂ ਵਿਚ ਅਰਦਾਸ ਕਰਿਓ ਗੁਰ ਸ਼ਬਦ ਦੀ ਵਿਚਾਰ ਗੁਰ ਇਤਿਹਾਸ ਦੀ ਵਿਚਾਰ ਅਗੰਮ ਅਥਾਹ ਅਗੋਚਰ ਹੈ ਸਤਿਗੁਰ ਪਾਤਸ਼ਾਹ ਜੀ ਜਿਉਂ ਬੁਲਾਵੇ ਤਿਉਂ ਬੋਲੇ ਸਵਾਮੀ ਜਿਵੇਂ ਜਿਵੇਂ ਹੁਕਮ ਕਰਨਗੇ ਆਪਾਂ ਰਲ ਮਿਲ ਕੇ ਬਾਣੀ ਦੀ ਵਿਚਾਰ ਕਰਨੀ ਹੈ ਤੇ ਸਵਈਆਂ ਦਾ ਪਾਠ ਤਾਂ ਹੈ ਹੀ ਅਗੰਮ ਗੁਰਸਿੱਖ ਪਿਆਰਿਓ ਉਹ ਤੁਹਾਡੀ ਤੇ ਗੁਰੂ ਦੀ ਕਿਰਪਾ ਨਾਲ ਆਪਾਂ ਵਿਚਾਰਾਂਗੇ। ਬੇਅੰਤ ਸੰਗਤਾਂ ਵੱਲੋਂ ਮਾਇਆ ਆਈਏ ਸਤਿਗੁਰ ਤੁਹਾਡੀ ਮਾਇਆ ਸਫਲੀ ਕਰਨ ਨਾਮ ਦੀ ਦਾਤ ਬਾਣੀ ਦੀ ਦਾਤ ਬਾਣੇ ਦੀ ਦਾਤ ਬਖਸ਼ਣ ਦੇਸ਼ ਪ੍ਰਦੇਸ਼ ਸੰਗਤਾਂ ਵਿਚ ਪਿਆਰ ਇਤਫਾਕ ਚੜ੍ਹਦੀ ਕਲਾ ਦੀ ਦਾਤ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ठूगुर बजन मन तीर लगैया मन की वीरता मही धरे मन की वीरता मही

मोहन मोह मान लिया हो आकल विकला भाई गुरुदेव

मस्तक काट दो चरणा तल, मस्तक काट दो चरणा तल, जो हर पब मिल

रस रस भोग करे पर मेरा हम किसी आगे जियो कट कट भैया हर हर हर

घर घर धाम देवी मिठाई, हर हर घर धाम देवी मिठाई।

0: ਹੁਕਮੀ ਬਾਗੇ ਪਾਸੇ ਖੇਲੇ
1: ਚੌਪੜ ਦੇ ਕਾਰਦਾਰੀ
0: ਜਗ ਚਤੁਰ ਸਿਆਣਾ ਜਗ ਚਤੁਰ ਸਿਆਣਾ ਪਰਮ ਪੁਰਾਣਾ ਨੌ ਪੰਡਤ ਬੜੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

घट घट घट घट ऊंचे घट घट घट घट ऊंचे मोहिया।

सुनते घट घट घट घट नींद सुनते घट घट घट घट नींद सुनते घट घट घट घट।

कर कैसे तू

I'm not sure.

ਹੋਣ ਨਾ ਤਰਾ ਨੰ ਤਾਰੇ ਨਾਲ ਨਕਮਾ ਜਾਈਏ ਜੀ ਪਰ ਸਭ ਤੇ ਦਾ ਦੇਖਾ ਜਾ ਗਵਾਈਏ ਜੇ ਲੋਨੇ ਚੰਗਾ ਆਪਣਾ ਕਰ ਪੁੰਨੋ ਨੀ ਸਦਾਈਏ ਜੇ ਦਰਵਾਣਾ ਪਰੇ ਜਰਵੇਸ ਕਰਿੰਦੀ ਆਈਏ ਕੋ ਰਹਿਣਾ ਪਲੀਏ ਪਾਈਏ ਕੋ ਰਹਿਣਾ

ਕਰਤਾ ਸੋ ਕਰਤਾ ਚਿੰਤਾ ਕਰੇ ਮਿਲ ਪਾਇਆ ਜਗ ਕਿਸੀ ਮਾਇਆ ਪਗ ਨਾਨਕ ਸੱਚੇ ਨਾਮ ਬਿਨ ਚਾਟਿਕਾ ਕਿਆ ਤਗ ਲਖਮੀ ਕਿਆ ਚਿਹੀ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: वाहेगुरु जी का खालसा वाहेगुरु जी की फतेह।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਦਰਸ਼ਨ ਪਿਆਸੀ ਦਿਨ ਸਰਾਤ, ਚਿਤ ਬੋਵਨ ਦਿਨ ਮੀਤ, ਖੋਲ ਕਪਟ ਗੁਰ ਮਿਲੀਆ, ਨਾਨਕ ਹਰ ਸੰਗ ਮੀਤ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਚੇਰੇ। ਸਾਮਿਆਵ ਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਇ, ਮਾਇਆ ਮੋਹ ਪਰਮ ਕੈ ਫੁੱਲੇ, ਸੁਖ ਦਾ ਰਸਿਓ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਤੇ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਨਾਈ। ਸੋ ਕਹੋ ਟਲ ਗੁਰ ਸੇਵੀਐ, ਅਹਿਨਸ ਸਹਿਜ ਸੁਭਾਈ, ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਈ। ਹੋਵੈ ਸਿਫਤ ਕਸਮ ਦੀ, ਨੂਰ ਹਰ ਸੋ ਗੁਰ ਸੋ ਚਟੀਐ, ਖੁਦ ਡਿੱਠੇ ਸੱਚ ਪਾਤਸ਼ਾਹ। ਮਲ ਜਨਮ ਜਨਮ ਦੀ ਕੱਟੀ ਹੈ, ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਬੈਸਾ, ਜਿਸ ਪਾਸ ਬੈਠਿਆ ਸੋਹੀ ਹੈ, ਸਭਨਾ ਦਾ ਬੇਸਾ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਜੈਤ ਸਰੀ ਮਹੱਲਾ ਪੰਜਵਾਂ, ਘਰ ਦੂਜਾ ਛੰਤ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਲੋਕ ਉੱਚਾ ਅਗਮ ਅਪਾਰ ਪ੍ਰਭ, ਕਥਨ ਨਾ ਜਾਈ ਅਕਥ, ਨਾਨਕ ਪ੍ਰਭ ਸ਼ਰਨਾਗਤੀ, ਰਾਖਨ ਕਉ ਸਮਰੱਥ। ਉੱਚਾ ਅਗਮ ਅਪਾਰ ਪ੍ਰਭ, ਕਥਨ ਨਾ ਜਾਈ ਅਕਥ, ਨਾਨਕ ਪ੍ਰਭ ਸ਼ਰਨਾਗਤੀ, ਰਾਖਨ ਕਉ ਸਮਰੱਥ। ਛੰਤ ਜਿਉ ਜਨ ਹੋ ਤਿਉ ਰਾਖ, ਹਰ ਪ੍ਰਭ ਤੇਰੇ ਆ, ਕੇਤੇ ਗਨਉ ਅਸੰਖ ਅਵਗੁਣ ਮੇਰੇ ਆ, ਅਸੰਖ ਅਵਗੁਣ ਖਤੇ ਫੇਰੇ, ਨਿਤ ਪ੍ਰਤ ਸਦ ਭੁੱਲੀ ਹੈ, ਮੋਹ ਮਗਨ ਬਿਕਰਾਲ, ਮਾਇਆ ਤਉ ਪ੍ਰਸਾਦੀ ਘੂਲੀ ਹੈ। ਲੋਕ ਕਰਤ ਬਿਕਾਰ ਬਿਖੜੇ, ਪ੍ਰਭ ਨੇਰ ਹੂੰ ਤੇ ਨੇਰਿਆ, ਬਿਨਵੰਤ ਨਾਨਕ ਦਇਆ ਤਾਰ, ਕਾਡ ਭਵ ਜਲ ਫੇਰਿਆ। ਲੋਕ ਕਰਤ ਬਿਕਾਰ ਬਿਖੜੇ, ਪ੍ਰਭ ਨੇਰ ਹੂੰ ਤੇ ਨੇਰਿਆ,
ਬਿਨਵੰਤ ਨਾਨਕ ਦਇਆ ਧਾਰ ਕਾਡ ਭਵ ਜਲ ਫੇਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜਪ ਜੀ ਸਾਹਿਬ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋ ਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾਂ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪ ਲੱਖ ਹੋਵੇ ਤਾਂ ਇੱਕ ਨਾ ਚੱਲੈ ਨਾਲ ਕਿਵ ਸਜਿਆਰਾ ਹੋਈ ਹੈ ਕਿਵ ਕੂੜੈ ਤੁਰਕੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀ ਸੋ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹੁਮੈ ਕਹੇ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕਉ ਦਾਤ ਜਾਣੈ ਨਿਸ਼ਾਨ ਗਾਵੈ ਕਉ ਗੁਣ ਵਡਿਆਈਆਂ ਚਾਰ ਗਾਵੈ ਕਉ ਵਿਦਿਆ ਵਿਖਮ ਵਿਚਾਰ ਗਾਵੈ ਕਉ ਸਾਜ ਕਰੇ ਤਨ ਖੇ ਗਾਵੈ ਕਉ ਜੀ ਲੈ ਫਿਰ ਦੇਹ ਗਾਵੈ ਕਉ ਜਪੈ ਦਿਸੈ ਦੂਰ ਗਾਵੈ ਕਉ ਵੇਖੈ ਆਦਰਾ ਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਗੋਟੀ ਗੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹੀ ਜੁਗਾਂ ਜੁਗੰਤਰ ਕਾਹੀ ਕਾਹੀ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸੈ ਵੇਪਰਵਾਹ ਸਾਚਾ ਸਾਹਿਬ ਸਾਚ ਨਾਹੀ ਪਾਖਿਆ ਭਾਉ ਅਪਾਰ ਆਖਹੇ ਮੰਗਹੇ ਦੇਹ ਦੇਹ ਦਾਤ ਕਰੇ ਦਾ ਤਾਰ ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੋਹਾਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏ ਵੈ ਜਾਣੀਐ ਸਭ ਆਪੇ ਸਚਿਆਰ ਆਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰਿ ਸੁਖ ਕਰ ਲੈ ਜਾਈ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸਮਾਈ ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇ ਬਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਤਰ ਨਾ ਜਾਈ ਤੀਰਥ ਨਹਾਵਾਂ ਜੇ ਤਿਸ ਭਾਵਾ ਬਿਨ ਭਾਣੇ ਕੇ ਨਾਏ ਕਰੀ ਜੇ ਤੀ ਸਿਰ ਉਠੋ ਪਾਈ ਵੇਖਾ ਬਿਨ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਗਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗਚਾਰੀ ਆਰਜਾਂ ਹੋਰ ਦਸਾਉਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ ਚੰਗਾ ਨਾ ਰਖਾਏ ਕਹੇ ਜਸ ਕੀਰਤ ਜਗ ਲਈ ਜੇ ਤੈਸੋ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੇ ਕੇ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਦੇਹਾ ਕੋਏ ਨਾ ਸੁਜਈ ਜੇ ਤੈਸ ਗੁਣ ਕੋਏ ਕਰੇ

ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼, ਸੁਣਿਆ ਈਸ਼ਰ ਬ੍ਰਹਮਾ ਇੰਦ, ਸੁਣਿਆ ਮੁਖ ਸਾਲਾਨ ਮੰਦ, ਸੁਣਿਆ ਯੁਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮਰਤ ਵੇਦ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼, ਸੁਣਿਆ ਸਤਸੰਤੋ ਗਿਆਨ, ਸੁਣਿਆ ਅੜਸਠ ਗਾਇ ਇਸ਼ਨਾਨ, ਸੁਣਿਆ ਪੜ ਪੜ ਪਾਵੈ ਮਾਨ, ਸੁਣਿਆ ਲਾਗੈ ਸਹਿ ਧਿਆਨ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼, ਸੁਣਿਆ ਸਰਾ ਗੁਣਾ ਕੇ ਗਾਹ, ਸੁਣਿਆ ਸੇਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵੈ ਰਾਹ, ਸੁਣਿਆ ਹਾਥ ਹੋਵੈ ਸਗਾ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿੱਛੇ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਵੈ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤੋ ਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹ ਝੂਠਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਾਤਸ਼ਾਹ ਪ੍ਰਗਟ ਜਾਏ, ਮੰਨੈ ਮਗਨ ਚੱਲੈ ਪੰਥ, ਮੰਨੈ ਧਰਮ ਸ਼੍ਰੀ ਸੰਬੰਧ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਪਾਵਹਿ ਮੋਖ ਦੁਆਰ, ਮੰਨੈ ਪਰਵਾਰ ਐਸਾ ਧਾਰ, ਮੰਨੈ ਤਰੈ ਤਾਰੀ ਗੁਰਸਿੱਖ, ਮੰਨੈ ਨਾਨਕ ਪਵਹਿ ਨਾ ਭਿੱਖ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵੈ ਦੁਰਗਾ ਮਾਨ, ਪੰਚੇ ਸੋਹੈ ਦਰ ਦਾ ਜਾਨ, ਪੰਚਾਂ ਕਾ ਗੁਰੇਕ ਧਿਆਨ। ਜੇ ਕੋ ਕਹੈ ਕਰੈ ਵਿਚਾਰੂ, ਕਰਤੇ ਕੈ ਕਰਨ ਨਾਹੀਂ ਸੁਮਾਰੂ, ਤੌਲ ਧਰਮ ਦਇਆ ਕਾ ਭੂਤ, ਸੰਤੋਖ ਥਾਪ ਰੱਖਿਆ ਜਨ ਸੂਤ, ਜੇ ਕੋ ਬੁੱਝੈ ਹੋਵੈ ਸਚਿਆਰੂ, ਤਬਲੇ ਉੱਪਰ ਕੀਤਾ ਪਾਰੂ,

ਕੀਤਾ ਹੋਏ। ਕੀਤਾ ਤਾਣ ਸਵਾਲਿਓ ਰੂਪ ਗੇਤੀ ਦਾਤ ਜਾਣੇ ਕੌਣ ਕੂਤ, ਕੀਤਾ ਬਸਾ ਹੋਏ ਕੋ ਗਵਾਓ, ਦਿਸਦੇ ਹੋਏ ਲਖ ਦਰਿਆਓ। ਕੁਦਰਤ ਕਵਣ ਕਾਮ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਪਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਰਾਮ ਖੋਰ, ਅਸੰਖ ਅਮਰ ਕਰ ਜਾਏ ਜੋਰ, ਅਸੰਖ ਗਲ ਵਡਿਆ ਕਮਾਏ, ਅਸੰਖ ਪਾਪੀ ਪਾਪ ਕਰ ਜਾਏ, ਅਸੰਖ ਕੂੜਿਆਰ ਕੂੜੇ ਫਿਰਾਹੀ, ਅਸੰਖ ਮਲੇਸ਼ ਮਲ ਭਖ ਖਾਹੀ, ਅਸੰਖ ਨਿੰਦਕ ਸਿਰ ਕਰੈ ਭਾਰ, ਨਾਨਕ ਨੀਚ ਕਹਿ ਵਿਚਾਰ। ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਾਵ ਅਸੰਖ ਥਾਵ, ਗਮ ਗਮ ਅਸੰਖ ਲੋ, ਅਸੰਖ ਕਹਿ ਸਿਰ ਪਾਰ ਹੋਏ, ਅੱਖਰੀ ਨਾਮ ਅੱਖਰੀ ਸਾਲਾ, ਅੱਖਰੀ ਗਿਆਨ ਗੀਤ ਗੁਣਗਾ, ਅੱਖਰੀ ਲਿਖਣ ਬੋਲਣ ਬਾਣ, ਅੱਖਰਾ ਦਰਸ਼ਨ ਜੋਗ ਖਾਣ, ਜਿਨੇ ਲਿਖੇ ਤਿਸ ਸਿਰ ਨਾਏ, ਜੋ ਫਰਮਾਏ ਤਿਵਤ ਪਾਏ, ਜੇਤਾ ਕੀਤਾ ਤੇਤਾ ਨਾਉ, ਬਣਨਾਵੈ ਨਾਹੀ ਕੋ ਥਾਉ, ਕੁਦਰਤ ਕਵਣ ਕਾਮ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਪਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀਐ ਹੱਥ ਪੈਰ ਤਨ ਦੇਹੀ, ਪਾਣੀ ਤੋਤੈ ਉਤਰ ਸੁਖੇ, ਮੂਤ ਬਲੀਤੀ ਕੱਪੜ ਹੋਏ, ਦੇ ਸਾਬੂਣ ਲਈ ਆਵਤ ਹੋਏ। ਭਰੀਐ ਮਤ ਪਾਪਾਂ ਕੈ ਸੰਗ, ਤੋਪੈ ਨਾਵੈ ਕੈ ਰੰਗ, ਪੁੰਨੀ ਪਾਪੀ ਆਖਣ ਨਾਹੀ, ਗਰ ਗਰ ਕਰਨਾ ਲਿਖ ਲੈ ਜਾ, ਆਪੇ ਬੀਜ ਆਪੇ ਹੀ ਖਾਹ, ਨਾਨਕ ਹੁਕਮੀ ਆਵਹ ਜਾਹ, ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਅਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਣ ਗੁਣ ਕੀਤੇ ਭਗਤ ਨਾ ਹੋਏ, ਸੁਆਸ ਆਤ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ, ਕਵਣ ਸਵੇਲਾ ਵਕਤ ਕਵਣ, ਕਵਣ ਖਿਤ ਕਵਣ ਵਾਰ, ਕਵਣ ਸਿਰ ਉੱਤੀ ਮਹਾ ਕਵਣ, ਜਿਤੋ ਆਕਾਰ। ਵੇਲ ਨਾ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਣ, ਵਕਤ ਨਾ ਪਾਓ ਕਾਦੀਆਂ, ਜੇ ਲਿਖਣ ਲੇਖ ਪੁਰਾਣ, ਇਤਵਾਰ ਨਾ ਜੋਗੀ ਜਾਣੇ, ਰੁੱਤ ਮਹ ਨਾ ਕੋਈ, ਜਾ ਕਰਤਾ ਸਿਰ ਠੀਕ ਸਾਜੇ, ਆਪੇ ਜਾਣੈ ਸੋਈ, ਕਿਵ ਕਰੇ ਆਖਾਂ ਕਿਉਂ ਸਲਾਹੀ, ਕਿਉਂ ਵਰਨੀ ਕਿਉਂ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਹੀ, ਕੀਤਾ ਜਾ ਕਾ ਹੋਵੇ, ਨਾਨਕ ਜੀ ਕਹੋ ਆਪਾਂ ਜਾਣੇ, ਅੱਗੇ ਗਇਆ ਨਾ ਸੋਹੈ, ਪਾਤਾਲਾਂ ਪਾਤਾਲ ਲੱਖ, ਆਗਾਸ ਆਇਆ ਗਾਸ, ਓੜ ਕੋੜ ਕਪਾਲ ਥੱਕੇ, ਵੇਦ ਕਹਿ ਨੇ ਕਵਾਤ, ਸਹਿਸ ਅਠਾਰਾਂ ਕੈਨਕ ਦੇ ਬਾਸ, ਲੂ ਇੱਕ ਦਾਤ, ਲੇਖਾ ਹੋਏ ਤਾਂ ਲਿਖੀ ਹੈ, ਲੇਖਾ ਹੋਏ ਬਿਨਾਸ, ਨਾਨਕ ਵੱਡਾ ਆਖੀ ਹੈ, ਆਪੇ ਜਾਣੇ ਆਪ, ਸਾਲਾਹੀ ਸਾਲਾਹਾ, ਇਤੀ ਸੁਰਤ ਨਾ ਪਾਈਆ, ਨਦੀਆਂ ਤੈ ਵਾਹ ਪਵਹੇ, ਸਮੁੰਦ ਨਾ ਜਾਣੀਆਂ, ਸਮੁੰਦ ਸਾਹ ਸੁਲਤਾਨ ਗ੍ਰਹਿ, ਛੇਤੀ ਮਾਲ ਧਨ, ਕੀੜੀ ਤੁਲ ਨਾ ਹੋਵਨੀ, ਜੇ ਤਿਸ ਮਨੋ ਨਾ ਵਿਸਰੈ, ਅੰਤ ਨਾ ਸਿਵਤੀ ਕਹਿਣ ਨਾ ਅੰਤ, ਅੰਤ ਨਾ ਕਰਣਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੇ ਕਿਆ ਮਨ ਮੰਤ, ਅੰਤ ਨਾ ਜਾਪੇ ਕੀਤਾ ਕਾਰੂ, ਅੰਤ ਨਾ ਜਾਪੇ ਬਾਰਾ ਬਾਰੂ, ਅੰਤ ਕਾਰਨ ਕਿਤੇ ਬਿਲ ਲਾਹੀ, ਤਾਂ ਕਿ ਅੰਤ ਨਾ ਪਾਏ ਜਾਹੀ, ਇਹ ਅੰਤ ਨਾ ਜਾਣੈ ਕੋਏ, ਬਹੁਤਾ ਕਹੀਏ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾਂ, ਉੱਚੇ ਉੱਪਰ ਉੱਚਾ ਨਾਉ, ਇਹ ਬੜੂ ਉੱਚਾ ਹੋਵੈ ਕੋਏ, ਤੈ ਸੂਚੇ ਕਹੁ ਜਾਣੈ ਸੋਏ, ਜੇ ਬੁੜੇ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਆਤਲ ਨਾ ਤਮਾਏ, ਕੇਤੇ ਮੰਗੈ ਜੋਦ ਪਾਰ, ਕੇਤਿਆਂ ਗਣਤ ਨਹੀਂ ਵਿਚਾਰ, ਕੇਤੇ ਖਬਦ ਟੈਮ ਬੇਕਾਰ, ਕੇਤੇ ਲੈ ਲੈ ਮੁਕਰ ਪਾਹੇ, ਕੇਤੇ ਮੂਰਖ ਖਾਹੀ ਖਾਹੇ, ਕੇਤਿਆਂ ਦੁੱਖ ਭੂ ਸਭ ਮਾਰ, ਇਹ ਪੇ ਦਾਤ ਦੇਰੀ ਦਾ ਤਾਰ, ਬੰਦ ਖਲਾਸੀ ਭਾਣੈ ਹੋਏ, ਹੋਰ ਆਖ ਨਾ ਸਕੈ ਕੋਏ, ਜੇ ਕੋ ਖਾਏ ਕੋ ਆਖਣ ਪਾਏ, ਉਹ ਜਾਣੇ ਜਿਤੀਆਂ ਮੋਂ ਖਾਏ, ਆਪੇ ਜਾਣੇ ਆਪੇ ਦੇ, ਆਖੇ ਸੇ ਪੇਕੇ ਕੇ, ਜਿਸਨੂੰ ਬਖਸ਼ੇ ਸਿਫਤ ਸਲਾ, ਨਾਨਕ ਪਾਤਸ਼ਾਹੀ ਪਾਤਸ਼ਾਹ, ਅਮੁੱਲ ਗੁਣ ਮੁੱਲ ਵਪਾਰ, ਅਮੁੱਲ ਵਪਾਰੀਏ ਮੁੱਲ ਭੰਡਾਰ, ਅਮੁੱਲ ਆਵੈ ਮੁੱਲ ਲੈ ਜਾਏ, ਅਮੁੱਲ ਪਾਏ ਮੁੱਲ ਸਮਾਏ, ਅਮੁੱਲ ਧਰਮ ਮੁੱਲ ਦੀਵਾਨ, ਅਮੁੱਲ ਤੁਲ ਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਮੁੱਲ ਫਰਮਾਨ, ਅਮੁੱਲ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਨੇ ਬੁਲਾਏ,
आखे वेद पाठ पुराण आखे पढ़े करे बखियाण आखे ब्रह्मे आखे इंदु आखे गोपी तय गोविंद आखे ईश्वर आखे सिद्ध आखे गीते गीते बुद्ध आखे दान वे आखे देव आखे ही सुर नर मुंजन सेव किते आख आखण पाहे किते कह कह उठ उठ जाहे ते गीते होर करे दाख न सक कई के जेवड़ पावे देवड़ होए नानक जाने सचा सोए जेको आखे बोल विगाड़ तां लिखी असर गावा रंग वार सो दर के हा सो करके हा जित वै सर्व समाले वाजे नाद अनेक संखा किते वावन हारे केते राग बरी सौ कही अन केते गावन हारी गावे दोन बाण पाणी वै संतर गावे राजा धर्म द्वारे गावे है चित गवद लिख जाने लिख लिख धर्म विचारी गावे ईश्वर ब्रह्मा देवी सोहन सदा सवारी गावे इंद्र दासन बैठे देव त्यांदर नाले गावे है सिद्ध समाधि अंदर गावन साध विचारी गावन जति सति संतोखी गावे वीर करारे गावन पंडित पढ़न रखी सर जुग जुग विदा नाले गावे मोहनी अमन मोहन सुरगा मश पायाले गावन रतन पाए तेरे अड़सठ तीर्थ नाले गावे जोध महाबल सूरा गावे खानी चारी गावे खंड मंडल वर पंडा कर कर रखे थारे से ही तुद न गाव है जो तुद पावन औरते तेरे भगत रसाले और केते गावन से मैं चेतन आवन नानक क्या विचारे सोई सोई सदा सच साहेब साचा साची नाई है पी होसी जाय न जासी रजना जिंद्र जाई रंगी रंगी पाती कर कर जन सी माया जिनो पाई कर कर वेख कीता अपना जब जस दी वड्याई जो तिस भावे सोई करसी हुक्म न करना जाई सो पातशाह शाम पातशाह बू नानक रहन रियाई मुंदा संतोख शर्म बत झोली ध्यान की करे महबूत खिंता काल कुआरी काया जुगत डंडा प्रतीत आई पंथी सगल जमाती मन जीत जग जीत आदेश तिस आदेश आद नील अनाद अनाथ जुग जुगे कोवेश भुगत ग्यान भंडारण करकट वाजै नाद आप नाथ नाथी सब जैं की दिस देवरा साध संजोग बजोग कर चलावै लिखे आवै भाग आदेश तिस आदेश आद नील अनाद अनाहत जुग जुग एको वेश एका माई जुगत व्याई तिन चेले प्रवान एक संसारी एक भंडारी एक लाई दीवान जब तिस पावै तिवै चलावै जब होवै फुरमान ओह वेखै ओ ना नजर न आवै बहुता एह बडाण आदेश तिस आदेश आद नील अनाद अनाहत जुग जुग एको वेश एक दूजी पौ लख हो है लखो वै लख वीस लख लख गिड़ा आखी है एक नाम जगदीश ए तराह पत पबड़िया चढ़िया होया कीस सुन गलाया काश की ए कीटा आई रीस नानक नदरी पाई है कूड़ी कूड़ा ठीस आखण जोर जपै न जोर जोर न मंगण देण न जोर जोर न जीवन मरण न जोर जोर न राजमाल मन सोर जोर न सुरती ज्ञान विचार जोर न ज्योति छुटै संसार जसाथ जोर कर विखै सोए नानक उत्तम नीच न कोए राती रोती स्थिति वार पवन पानी अग्नि पाताल दिसवे धरती थाप रखी धर्मसाल दिसवे जी जोत के रंग तिनके नाम अनेक अनंत करमी करमी होए विचार सच्चा आप सच्चा दरबार दिता सोहन पंच परवान नदरी करम पवै निशान अज बगाई उथै पाए नानक गया जापै जाए धर्म खंड का धर्म ज्ञान खंड का खो कर्म केते पवन पाणी वै संतर केते गान महेश केते वरमै घाट कड़ी है रूप रंग के वेश केतिया करम भूमि मेर केते केते धूप देश केते अंध चंद सूर केते केते मंडल केते देवी वेश

ਗਿਆਨ ਖੰਡ ਮੈਂ ਗਿਆਨ ਪ੍ਰਚੰਡ ਜਿਥੈ ਨਾਦ ਵਿਨੋਦ ਗੋੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਜਿਥੈ ਕਾੜਤ ਘੜੀ ਹੈ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਜਿਥੈ ਘੜੀ ਹੈ ਸੁਰਤ ਮਤ ਮਨ ਬੁੱਧ ਜਿਥੈ ਘੜੀ ਹੈ ਸੁਰਾ ਸਿਧਾਂ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਜਿਥੈ ਹੋਰ ਨਾ ਕੋਈ ਹੋਰ ਜਿਥੈ ਜੋਧ ਮਹਾਂਬਲ ਸੂਰ ਤਿਨ ਮੈਂ ਰਾਮ ਰਹਿਆ ਭਰਪੂਰ ਤਿਥੈ ਸੀਤੋ ਸੀਤਾ ਮਹਿਮਾ ਮਾਹੀ ਦਾਕੇ ਰੂਪ ਨਾ ਕਥਨੇ ਜਾਹੀ ਨਾ ਉਹ ਮਰਹੇ ਨਾ ਠਾਗੇ ਜਾਹੀ ਜਿਨ ਕੈ ਰਾਮ ਬਸੈ ਮਨ ਮਾਹੇ ਤਿਥੈ ਭਗਤ ਵਸੈ ਗੈ ਲੋ ਕਰੇ ਆਨੰਦ ਸੱਚਾ ਮਨ ਸੋਈ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਪੰਡ ਜੇ ਕੋ ਕਥੈ ਤੰਤ ਨ ਅੰਤ ਤਿਥੈ ਲੋ ਲੋ ਆਕਾਰ ਜਿਵ ਜੋ ਹੁਕਮ ਦਿਵੈ ਤਿਵਕਾਰ ਵੇਖੈ ਵੇਖੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰੂ ਜਦ ਬਹਾਰਾ ਤੀਰ ਜਸਨ ਆਰੂ ਅਹਿਰਣ ਮਤ ਵੇਦ ਹਥਿਆਰ ਪਾਉ ਖਲਾ ਗੰਧ ਪਤਾਉ ਬਾਂਡਾ ਪਾਉ ਅੰਮ੍ਰਿਤ ਦੇ ਤਟਾਲ ਘੜੀ ਹੈ ਸਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਰੂ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਦਰਦ ਮਹਤ ਦਿਵਸ ਰਾਤ ਦੁਰਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਗੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ।

ਸਤਿਗੁਰੂ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਗਉ ਪ੍ਰਸਾਦ ਚੱਕਰ ਚਿਹ ਨਰ ਵਰਨ ਜਾ ਤਿਆਰ ਪਾਤ ਨਹਿਨ ਰੇ ਰੂਪ ਰੰਗ ਹਰ ਦੇਖ ਪੇਖ ਗਉ ਕਹਿ ਨਾ ਸਕਤ ਕੇ ਅਚਲ ਮੂਰਤ ਅਨੁਭਵ ਪ੍ਰਕਾਸ਼ ਮਿਤੋਜ ਕਹਿ ਜੈ ਕੋਟ ਇੰਦਰ ਨਿਰਾਣ ਸਾਹ ਸ਼ਹਾਨ ਗਣੀ ਜੈ ਤਿਰ ਪਵਣ ਮਹੀਪ ਸੁਰ ਨਾਰਿਆ ਸੁਰ ਨੇਤ ਨੇਤ ਬਣ ਤ੍ਰਿਣ ਕੈਤ ਤਬ ਸਰਬ ਨਾਮ ਕਥੈ ਕਵਣ ਕਰਮ ਨਾਮ ਵਰਣਤ ਸਮਤ ਭਜੰਗ ਪਰਿਆਤ ਛੰਦ ਨਮਸਤੰਗ ਅਕਾਲੀ ਨਮਸਤੰਗ ਕਰਪਾਲੀ ਨਮਸਤੰਗ ਅਰੂਪੇ ਨਮਸਤੰਗ ਅਨੂਪੇ ਨਮਸਤੰਗ ਅਭੇਖੇ ਨਮਸਤੰਗ ਅਲੇਖੇ ਨਮਸਤੰਗ ਅਕਾਈ ਨਮਸਤੰਗ ਅਜਾਈ ਨਮਸਤੰਗ ਅਗੰਜੇ ਨਮਸਤੰਗ ਅਪੰਜੇ ਨਮਸਤੰਗ ਅਨਾਮੇ ਨਮਸਤੰਗ ਅਠਾਮੇ ਨਮਸਤੰਗ ਅਕਰਮੰਗ ਨਮਸਤੰਗ ਅਧਰਮੰਗ ਨਮਸਤੰਗ ਅਨਾਮੰਗ ਨਮਸਤੰਗ ਅਤਾਮੰਗ ਨਮਸਤੰਗ ਅਜੀਤੇ ਨਮਸਤੰਗ ਅਪੀਤੇ ਨਮਸਤੰਗ ਅਬਾਹੀ ਨਮਸਤੰਗ ਅਟਾਹੀ ਨਮਸਤੰਗ ਅਨੀਲੇ ਨਮਸਤੰਗ ਅਨਾਦੇ ਨਮਸਤੰਗ ਅਸ਼ੇਦੇ ਨਮਸਤੰਗ ਅਗਾਦੇ ਨਮਸਤੰਗ ਅਗੰਜੇ ਨਮਸਤੰਗ ਅਪੰਜੇ ਨਮਸਤੰਗ ਉਧਾਰੀ ਨਮਸਤੰਗ ਅਪਾਰੀ ਨਮਸਤੰਗ ਸੋਇਕੈ ਨਮਸਤੰਗ ਅਨੇਕੈ ਨਮਸਤੰਗ ਅਭੂਤੇ ਨਮਸਤੰਗ ਅਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਪੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਗਾਤੇ ਨਮਸਤੰਗ ਨਿਰਧੂਤੇ ਨਮਸਤੰਗ ਅਭੂਤੇ ਨਮਸਤੰਗ ਅਲੋਕੇ ਨਮਸਤੰਗ ਅਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਅਥਾਪੇ ਨਮਸਤੰਗ ਨਿਰਮਾਨੇ ਨਮਸਤੰਗ ਨਦਾਨੇ ਨਮਸਤੰਗ ਅਗਾਹੀ ਨਮਸਤੰਗ ਅਬਾਹੀ ਨਮਸਤੰਗ ਪ੍ਰਵਰਗੇ ਨਮਸਤੰਗ ਅਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸਯੋਗੇ ਨਮਸਤੰਗ ਅਰੰਗੇ ਨਮਸਤੰਗ ਅਪੰਗੇ ਨਮਸਤੰਗ ਅਗੰਮੇ ਨਮਸਤਾਸਰਮੇ ਨਮਸਤੰਗ ਜਲਾਸਰੇ ਨਮਸਤੰਗ ਨਰਾਸਰੇ ਨਮਸਤੰਗ ਅਜਾਤੇ ਨਮਸਤੰਗ ਅਪਾਤੇ ਨਮਸਤੰਗ ਮਜਬੇ ਨਮਸਤਾਸ ਜਬੇ ਅਦੇਸੰਗ ਅਦੇਸੇ ਨਮਸਤੰਗ ਅਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਬਕਾਲੇ ਨਮੋ ਸਰਬਦਿਆਲੇ ਨਮੋ ਸਰਬਰੂਪੇ ਨਮੋ ਸਰਬਭੂਪੇ ਨਮੋ ਸਰਬਖਾਪੇ ਨਮੋ ਸਰਬਥਾਪੇ ਨਮੋ ਸਰਬਕਾਲੇ ਨਮੋ ਸਰਬਪਾਲੇ ਨਮੋ ਸਰਬ ਨਮਸਤਸਤ ਦੇਵੈ ਨਮਸਤੰਗ ਅਪੇਵੈ ਨਮਸਤੰਗ ਅਜਨਮੇ ਨਮਸਤੰਗ ਸੁਭਨਵੇ ਨਮੋ ਸਰਬਗਾਉਣੇ ਨਮੋ ਸਰਬਪਾਉਣੇ ਨਮੋ ਸਰਬਰੰਗੇ ਨਮੋ ਸਰਬਪੰਗੇ ਨਮੋ ਕਾਲ ਕਾਲੇ ਨਮਸਤਾਸ ਦਿਆਲੇ ਨਮਸਤੰਗ ਅਭਰਣੇ ਨਮਸਤੰਗ ਅਮਰਣੇ ਨਮਸਤੰਗ ਜਰਾਰੰਗ ਨਮਸਤੰਗ ਕਰਤਾਰੰਗ ਨਮੋ ਸਰਬਤੰਦੇ ਨਮੋ ਅਸਤਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਵਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹਾਂਤੇ ਨਮਸਤਾਸਰਾਗੇ ਨਮਸਤੰਗ ਸੁਹਾਗੇ ਨਮੋ ਸਰਬਸੋਖੰ ਨਮੋ ਸਰਬਭੋਖੰ ਨਮੋ ਸਰਬਕਰਤਾ ਨਮੋ ਸਰਬਾਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬਦਿਆਲੇ ਨਮੋ ਸਰਬਪਾਲੇ ਚਾਚਰੀ ਛੰਦ ਤਉ ਪ੍ਰਸਾਦ ਰੂਪ ਹੈ ਨੂਪ ਹੈ ਜੂ ਹੈ ਪੂੰ ਹੈ ਲੇਖ ਹੈ ਪੇਖ ਹੈ ਨਾਮ ਹੈ ਕਾਮ ਹੈ ਦੇ ਹੈ ਪਏ ਹੈ ਜੀਤ ਹੈ ਪੀਤੈ ਤਰਮਾਨ ਹੈ ਨਿਧਾਨ ਹੈ ਤਰਵਰਗ ਹੈ ਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਆਜਾਦ ਹੈ ਅਜਨਮ ਹੈ ਵਰਣ ਹੈ ਭੂਤ ਹੈ ਪਰਣ ਹੈ ਗੰਜ ਹੈ ਪੰਜ ਹੈ ਜੂਜ ਹੈ ਚੰਜ ਹੈ ਅਮੀਕ ਹੈ ਰਫੀਕ ਹੈ ਦੰਦ ਹੈ ਮੰਦ ਹੈ ਨਿਰਬੂਝ ਹੈ ਸੂਝ ਹੈ ਅਕਾਲ ਹੈ ਅਜਾਲ ਹੈ ਅੱਲਾਹ ਹੈ ਜਾ ਅਨੰਤ ਹੈ ਮਹੰਤ ਹੈ ਅਲੀਕ ਹੈ ਇੰਦਰ ਸ੍ਰੀਕ ਹੈ ਨਿਰਲੰਬ ਹੈ ਸੰਭ ਹੈ ਅਗਮ ਹੈ ਜਮ ਹੈ ਭੂਤ ਹੈ ਸੂਤ ਹੈ ਅਲੋਕ ਹੈ ਅਸ਼ੋਕ ਹੈ ਕਰਮ ਹੈ ਪਰਮ ਹੈ ਅਜੀਤ ਹੈ ਪੀਤ ਹੈ ਬਹਾ ਗਾਏ ਮਾਨ ਨਿਧਾਨ ਨੀ ਕਹਿ ਫਰੀ ਕਹੇ ਭੁਜੰਗ ਪ੍ਰਯਾਤ ਛੰਦ ਨਮੋ ਸਰਬਮਾਨੇ ਸਮਸਤੀ ਨਦਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਨਮੋ ਕਲ ਕਾਲੇ ਨਮੋ ਸਰਬਪਾਲੇ ਨਮੋ ਸਰਬਗਾਉਣੇ ਨਮੋ ਸਰਬਪਾਉਣੇ ਅਨੰਗੀ ਅਨਾਥੇ ਨਰਸੰਗੀ ਪਰਮਾਥੇ ਨਮੋ ਪਾਨ ਪਾਨੇ ਨਮੋ ਮਨ ਮਾਨੇ ਨਮੋ ਚੰਦਰ ਚੰਦਰੇ ਨਮੋ ਪਾਨ ਪਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਾਸਤੀ ਸਰੂਪੇ ਬ੍ਰਭੰਗੀ ਪਰਮਾਥੇ ਸਮਾਸਤੀ ਵਭੂਤੇ ਕਲੰਕੰ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰੰ ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ ਨਮੋ ਯੋਗ ਯੋਗੇਸ਼ਵਰੰ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰੰ ਪਰਮ ਬ੍ਰਿਧੇ ਨਮੋ ਸਸਤ੍ਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਪੇਖੀ ਪਰਮੇ ਅਭੋਗੀ ਭੁਗਤੇ ਨਮੋ ਯੋਗ ਯੋਗੇਸ਼ਵਰੰ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਗਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ
నమో రోగహర్తా నమో రాగరూపే నమో శాశాహం నమో భూప భూపే నమో దాన దాన్నే నమో మాన మాన్నే నమో రోగ రోగే నమాదంగనాన్నే నమో మంత్ర మంత్రం నమో యంత్ర యంత్రం నమో ఇష్టయిష్టే నమో తంత్ర తంత్రం సదా సచ్చిదానంద సర్వం పరణాశ్రి అనూపే రూపే సమాప్తం నివాసి సదా సదా బుద్ధదా బృద్ధ కర్త దూరదర్ధంగ గంగో ఘర్త పరం పరం పరమేశ్వరం పురోజపాలం సదా సర్వదా సదదాత దయాలం అశేదీయ పేదీయ నామ కామం సమాస్తో బ్రాజీ సమాస్తామం దేరాజూరుచాచరీశం జలేహ థలేహ పీతా వేయ ప్రభువాజుహా దేశ పేశ భుజంగ ప్రయాత ఛంద అగాధ్య అబాధ్య నంది స్వరూపే నమో సర్వమాన్యే స్వాస్తే నదాన్నే నమాస్త్వం నరనాథే నమాస్త్వం పరమాత్మే నమాస్త్వం గంజే నమాస్త్వం పంజే నమాస్త్వం కాళే నమాస్త్వం పాళే నమో సర్వదేశే నమో సర్వపేశే నమో రాజరాజే నమో సాజే నమో శాహే నమో మహమాహే నమో గీత గీతే నమో బ్రీత్ బ్రీతే నమో రోగ రోఖే నమో శోక శోకే నమో సర్వరోగే నమో సర్వభోగే నమో సర్వజీతం నమో సర్వపీతం నమో సర్వజ్ఞానం నమో పరమతానం నమో సర్వమంత్రం నమో సర్వజంత్రం నమో సర్వదృష్టం నమో సర్వకృష్టం నమో సర్వరంగే దర్భంగీ అనంగే నమో జీవ జీవం నమో బీజ బీజే అభిజయ విజయ సమాస్తం ప్రసజయ గర్భాలం రూపే గోకర్మం ప్రణాసి సదా సర్వదాసిదం నివాసి చర్పట ఛాంద దావ ప్రసాద్ సర్వం హంతా సర్వం గంతా సర్వం చర్పట ఛాంద దావ ప్రసాద్ అమృత కర్మే అమృత ధర్మే ఖల్ జోగే జల భోగే జల రాజే అటల్ సాజే ఖల్ ధర్మం లా కర్మం సర్వం దాతా సర్వం జ్ఞాత సర్వం పానే సర్వం మానే సర్వం ప్రాణం సర్వం త్రాణం సర్వం భుగతా సర్వం జుగతా సర్వం దేవం సర్వం పేవం సర్వం కాళే సర్వం పాళే రూఆల్ ఛాంద దావ ప్రసాద్ ఆదిరూపనాదమూర్తయోను పురుఖపారు సర్వమాంతర్మాందే పేవాదుదారు సర్వబాలక సర్వకాలకో సర్వకోపన కాలు జత్ర తత్ర ఉదిశ విశావిశాలే వనరా జత్ర తత్ర వరాజి అవధూత రూపరసాలు నామఠావన జాత జాకర రూపరంగ నరేఖో ఆది పురుఖదార మూర్తయో నాదశేఖ దేశ ఔర్ నా పేశ జాకర రూపరంగనా రాగ జత్ర తత్ర దేశా విశా విఫలివాన రాగు నామ కాంభీన్ పేగద దామున జాయి సర్వమాన సర్వధర్మాన సదామాన్ తదాహి ఏకమూర్త అనేక దర్శన గీన రూపానేక ఖేల ఖేల ఖేల ఖేల నంత గోభర ఏక దేవ పేవన జాని జయ భేద అర్గ దేవ రూపరంగ న జాత పాద సో జాని గజేవ దాత్మాత్మ జాత జాకరు జనం మరణ విహీన చకర్ బకర్ ఫిర జతర్ జాకమాని ప్రతీనా లోక్ చౌదాంకే విఖయ జగ జాపి జయ జాప వాద దీవ నాదమూర్త దాప సవజ సాప పరమ రూపని మూర్త పూర్ణ పురుఖ పారు సర్వ సురజ ఉదయం పవర్ణ పంజన హారు కాళీన్ కలశ జగత కాల పురుఖ దేశ ధర్మ తామ సుపరమ రహత అబ్బు

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਵ ਪ੍ਰਸਾਦ ਸਵਈਏ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਤਵ ਪ੍ਰਸਾਦ ਸਵਈਏ ਪਾਤਸ਼ਾਹੀ ਦਸਵੀਂ ਸਰਾਵਕ ਸੁਧ ਸਮੂਹ ਸੁਧਾਨ ਕੇ ਦੇਖ ਫਿਰਿਓ ਕਰ ਯੋਗ ਜਤੀ ਕੇ, ਸੂਰ ਸੁਰਾਰਦਨ ਸੁਧ ਸੁਧਾ ਦੇਖੋ ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕੋ ਨਾ ਦੇਖੀ ਤ ਪ੍ਰਾਨਪਤੀ ਕੇ, ਸ੍ਰੀ ਭਗਵਾਨ ਕੀ ਭਾਈ ਕਿਰਪਾ ਹੋ ਤੇ ਏਕ ਰਤੀ ਬਿਨ ਏਕ ਰਤੀ ਕੇ, ਮਾਤੇ ਮਤੰਗ ਜਰ ਜਰ ਸੰਗ ਅਨੂਪਵ ਤੰਗ ਸੁਰੰਗ ਸਵਾਰੇ, ਕੋਟ ਤਰੰਗ ਕੁਰੰਗ ਸੇ ਕੂਦਤ ਪੌਨ ਕੋ ਗਾਨ ਕੋ ਜਾਤ ਨਿਵਾਰੇ, ਪਾਰੀ ਪਜਾਨ ਕੇ ਪਲੀ ਬਿਦ ਨਿਆਵਤ ਸੀਧਨਾ ਜਾਤ ਵਿਚਾਰੇ, ਤੇ ਪਏ ਤੋ ਕਹਾਂ ਪਏ ਭੂਪਤ ਅੰਤ ਕੋ ਨਾਂਗੇ ਪਾਏ ਪਾਰੇ, ਜੀਤ ਫਿਰੈ ਸਭ ਦੇ ਸਦਸਾਨ ਕੋ ਬਾਜਤ ਢੋਲ ਮਰਦੰਗ ਨਗਾਰੀ, ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈ ਹਜਰਾਜ ਹਜਾਰੀ, ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੀ, ਸਰੀ ਪਤ ਸ੍ਰੀ ਭਗਵਾਨ ਭਜੇ ਬਨ ਅੰਤ ਕੋ ਅੰਤ ਕੇ ਧਾਮ ਸੁਧਾਰੇ, ਤੀਰਥ ਨਹਾਨ ਹੁੰਦੈ ਦਮਦਾਨ ਸੋ ਸੰਜਮ ਨੇਮ ਨੇ ਕਬ ਸਿੱਖੈ, ਵੇਦ ਪੁਰਾਣਕ ਦੇਵ ਪੁਰਾਣ ਜਮੀਨ ਜਵਾਨ ਸੁਬਾਨ ਕੇ ਪੇਖੈ, ਪੌਣ ਆਹਾਰ ਜਤੀ ਜਤ ਤਾਰ ਸਭ ਸਭ ਚਾਰ ਹਜ਼ਾਰ ਕ ਦੇਖੈ, ਸ੍ਰੀ ਭਗਵਾਨ ਭਜੇ ਬਨ ਭੂਪਤ ਇਕ ਰਤੀ ਬਨੇ ਇਕ ਨਾ ਲਿਖੈ, ਸੁਧ ਸਪਾਦ ਰੰਤ ਦਵਾਹ ਸੁਸਾ ਸੁਨਾਦਰ ਜਾਂਦ ਲੈਂਗੇ, ਪਾਰੀ ਗੁਮਾਨ ਪਰੇ ਮਨ ਮੈਂ ਕਰੂ ਪਰਬਤ ਪੰਖ ਹਲੇ ਨਹ ਲੈਂਗੇ, ਤੋਰ ਹਰੀਨ ਮਰੋਰ ਮਵਾਸਨ ਮਾਤੇ ਮਦੰਗਨ ਮਾਨ ਮਲੈਂਗੇ, ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬੇਨੂ ਤਿਆਗ ਜਹਾਨ ਨਿਦਾਨ ਚਲੈਂਗੇ, ਵੀਰ ਪਾਰ ਬੜੇ ਬਰਿਆਰ ਵਿਚਾਰੇ ਸਾਰ ਕੀ ਤਾਰ ਬਛਈਆ, ਤੋਰ ਤਦੇਸ ਮਲਿੰਦ ਮਵਾਸਨ ਮਾਤਕ ਜਾਨ ਕੇ ਮਾਨ ਮਲਈਆ, ਗਾੜੇ ਗੁੜਾਨ ਕੋ ਤੋੜ ਨਹਾਰ ਸੁਭਾਤ ਨਹੀਂ ਚਕਚਾਰ ਲਵਈਆ, ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੁਵੇਕ ਦਵਈਆ, ਦਾਨ ਵਦੇਖ ਨੰਦਨ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ, ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ, ਪੁਨ ਪ੍ਰਤਾਪਨ ਬਾਟ ਜੈਤ ਤੁਨ ਪਾਪਨ ਕੇ ਬਹੁ ਪੁੰਜ ਖਪੈਂਗੇ, ਸਾਧ ਸਮੂਹ ਪ੍ਰਸੰਨ ਫਿਰੈ ਜਗ ਸਦਰ ਸਭ ਆਪ ਲੋਕ ਜਪੈਂਗੇ, ਮਾਨਵੇਂਦਰ ਗਜਿੰਦਰ ਨਰਾ ਤਪ ਜੋਂਤਰ ਲੋਕ ਰਾਜ ਕਰੈਂਗੇ, ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸੋਮ ਬਰਸਾਜ ਭਰੈਂਗੇ, ਬ੍ਰਹਮ ਮਹੇਸ਼ਵਰ ਵਿਸ਼ਨ ਸਚੀ ਪਤ ਅੰਤ ਫਸੈ ਜਮ ਫਾਸ ਪਰੈਂਗੇ, ਜੇ ਨਾਰ ਸਰੀ ਪਤ ਕੇ ਪ੍ਰਸ ਹੈ ਪਗ ਤੇ ਨਾਰ ਫੇਰ ਨਾ ਦੇ ਤਰੈਂਗੇ, ਕਹਾਂ ਪਹਿਓ ਜੋ ਦੋ ਲੋਚਨ ਮੂੰਦ ਕਹਿ ਬੈਠ ਰਹੇ ਹੋ ਭਗਤਿਆਨ ਲਗਾਇਓ, ਨਹਾਤ ਫਰਿਓ ਲਾਤ ਨਹਾਤ ਫਰਿਓ ਲੀਏ ਸਾਧ ਸਮੁੰਦਰਨ, ਲੋਕ ਗਏ ਉਪਰ ਲੋਕ ਗਵਾਇਓ, ਬਾਸ ਕਿਉ ਬਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਤਾਇਓ, ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਕਾਹੂ ਲੈ ਪਾਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਘਰੇ ਲਟਕਾਇਓ, ਕਾਹੂ ਲਖਿਓ ਹਰ ਵਾਚੀ ਦਿਸਾ ਮੈਂ ਕਾਹੂ ਪਛਾ ਕੋ ਸੀਸ ਨਵਾਇਓ, ਕਹੂ ਬਤਾਨ ਕੋ ਬੂਝਤ ਹੈ ਪਾਸ ਕਹੂ ਮਿਰਤਾਨ ਕੋ ਬੂਝਣ ਤਾਇਓ, ਗੂਰ ਕਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ,

ਪਾਤਸ਼ਾਹੀ ਦਸਵੀਂ ਕਬਿਓ ਵਾਚ ਬੇਨਤੀ ਚਾਉ ਪਈ ਹਮਰੀ ਕਰੋ ਹਾਸ ਦਰਸ਼ਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਬ੍ਰਤ ਪਾਰ ਹਮਰੇ ਦੁਸ਼ਟ ਸਭ ਤੁਮ ਕਾਬਹੁ ਆਪ ਹਾਸ ਦੈ ਮੂਹ ਬਚਾਵਹੁ ਸੁਖੀ ਵਸੈ ਮੋਰ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦੇ ਕਰਿਐ ਸਭ ਬੈਰਨ ਕਉ ਆਜ ਸੰਗਰਿਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈਂ ਛਾੜ ਕੋਈ ਅਵਰ ਨਾ ਧਿਆਉਂ ਜੋ ਵਰ ਚਾਹੋ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀ ਹੈ ਜਨ ਚਨ ਸਤਰ ਹਮਾਰੇ ਮਾਰੀ ਹੈ ਆਪ ਹਾਸੈ ਮੁਝੇ ਉਭਰਿਆ ਮਰਨ ਕਾਲ ਕਾ ਤਰਾਸ ਨਿਵਰਿਆ ਹੋ ਜੋ ਸਦਾ ਹਮਾਰੇ ਪੱਛਾ ਸਰੀਆ ਸਤੋ ਜੀਉ ਕਰਿਓ ਰੱਛਾ ਰਾਖ ਲਿਓ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮਹੋ ਬੁਰੀ ਚਤੁਰਦਸ ਕੰਥਾ ਕਾਲ ਪਾਈ ਬ੍ਰਹਮਾ ਬਬਧਰਾ ਕਾਲ ਪਾਈ ਸਭ ਜੂ ਅਬਧਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਤਮਾਸ਼ਾ ਜਵਨ ਕਾਲ ਜੋਗੀ ਸਭ ਕੀਓ ਵੇਦ ਰਾਜ ਬ੍ਰਹਮਾ ਜੂ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਂ ਹੀ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਂਤ ਜਸ਼ਨ ਉਪਜਾਇਓ ਆਦਿ ਅੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਦਸੀ ਕੋ ਹਮਾਰੀ ਸਗਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਿਵ ਗੁਣ ਸੁਖ ਦੀਓ ਸਦਰਨ ਕੋ ਬਲ ਮੋਹਬਲ ਕੀਓ ਗੜ ਗੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਗੁੰਜਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਗੜ ਗੜ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰਤਾਰ ਪ੍ਰਜਾ ਤਰਤ ਤਬ ਦੇਹ ਅਪਾਰ ਜਬ ਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲ ਤਦੇ ਤਰ ਸਭ ਹੂੰ ਜੇਤੇ ਬਦਨ ਸ੍ਰੇਸ਼ਟ ਸਭ ਧਾਰੇ ਆਪ ਆਪਣੀ ਬੂਝੋ ਚਾਰੇ ਤੁਮ ਸਭ ਹੀ ਤੇਰਾ ਤਿਨਰਾਲਮ ਜਾਣਤ ਵੇਦ ਭੇਦ ਹਰਿਆਲਮ ਨਿਰੰਕਾਰ ਨਿਰਵਕਾਰ ਨਿਰਲੰਬ ਆਦ ਨੀਲ ਨਾਦ ਅਸੰਭ ਤਾਂ ਕਾ ਮੂੜ ਚਾਰਤ ਪੇਦਾ ਜਾ ਕੋ ਭੇਬ ਨਾ ਪਾਵਤ ਪੇਦਾ ਤਾਂ ਕੋ ਕਰਪਾਨ ਅਨੁਮਾਨਤ ਮਹਾਮੂੜ ਕਛ ਭੇਦ ਨਾ ਜਾਣਤ ਮਹਾਂਦੇਵ ਕੋ ਕਹਿਤ ਸਦਾ ਸੇਵ ਨਿਰੰਕਾਰ ਕਾ ਜੀਣਤ ਨੈ ਪੈਭਉ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਦੋਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹੇ ਬਿਧ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹੀ ਭੂਪਾ ਅੰਡਜ ਜੇਰਜ ਸਿਧ ਜਗੀਨੀ ਉਤਪਜ ਖਾਨ ਬਹੋਰ ਰਚ ਦੀਨੀ ਗਾਉਂ ਬੁਧ ਰਾਜਾ ਵੈ ਬੈਠਾ ਗਾਉਂ ਸਿਮਟ ਭਇਓ ਸੰਗ੍ਰਹਿ ਕੈਠਾ ਸਗਰੀ ਸ੍ਰੇਸ਼ਟ ਦਿਖਾਏ ਜੰਭਵ ਆਦਿ ਜੁਗ ਆਦਿ ਸਰੂਪ ਸੁਜੰਭਵ ਅਵਰੱਛਾ ਮੇਰੀ ਤੁਮ ਕਰੋ ਸਿੱਖ ਉਭਾਰਿਆ ਸਿੱਖ

ਖੜਗ ਕੇਤ ਮੈਂ ਸਰਣ ਤਿਹਾਰੀ, ਆਪ ਹਾਸ ਦੇ ਲਿਓ ਵਾਰੀ, ਸਰਬਠਾਰ ਮੋਹ ਸਹਾਈ, ਦੁਸ਼ਟ ਦੋਖ ਤੇ ਲਿਓ ਬਚਾਈ। ਖੜਗ ਕੇਤ ਮੈਂ ਸਰਣ ਤਿਹਾਰੀ, ਆਪ ਹਾਸ ਦੇ ਲਿਓ ਵਾਰੀ, ਸਰਬਠਾਰ ਮੋਹ ਸਹਾਈ, ਦੁਸ਼ਟ ਦੋਖ ਤੇ ਲਿਓ ਬਚਾਈ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾ ਬਣਾਈਆਂ, ਸ਼ਬਦ ਤਾਂ ਗਾਵੋ ਹਰੀ ਕੇ, ਰਾਮ ਮਨ ਜਿਨੇ ਵਸਾਇਆ, ਕਹਿ ਨਾਨਕ ਆਨੰਦ ਹੋਇਆ, ਸਤਿਗੁਰੂ ਮੈਂ ਪਾਇਆ।

ਸਭ ਸਵਾਰਨ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਮਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਵਸਿਆ ਜਿਨ ਇੱਛਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰਬਿਟੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਰੂ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਚ ਸ਼ਬਦ ਜਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਬਾਜੀ ਸਾਚੀ ਲਿਵੈ ਬਿਨ ਦੇ ਨਿਮਾਣੀ ਦੇ ਨਿਮਾਣੀ ਲਿਵੈ ਬਾਜੋ ਕਿਆ ਕਰੇ ਵਿਚਾਰੀਆ ਤੁਦਵਾ ਸਿਮਰਤ ਕੋਈ ਨਾਈ ਕਿਰਪਾ ਕਰ ਬਨ ਵਾਰੀਆ ਏਸ ਨਾ ਹੋਰ ਸਾਉ ਨਾਹੀ ਸ਼ਬਦ ਲਾਗ ਸਵਾਰੀਆ ਕਹੇ ਨਾਨਕ ਲਿਵੈ ਬਾਜੋ ਕਿਆ ਕਰੇ ਵਿਚਾਰਿਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਲਿਵੇ ਕੱਟੇ ਗਿਆਨ ਅੰਜਨ ਸਾਰਿਆ ਅੰਦਰੋ ਜਿਨ ਕੰਮ ਉਹ ਦੁੱਟਾ ਜਿਨ ਕਾ ਸਭ ਸੱਚਾ ਸਵਾਰਿਆ ਕਹਿ ਨਾਨਕ ਆਨੰਦ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ ਪਾਵੇ ਤਾਂ ਸੋਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਪਰਮ ਬੂਲੇ ਫਿਰਿਆ ਦੇ ਦਿਸ ਇੱਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਪਿਆ ਨਿਰਮਲ ਜਿਨਾ ਪਾਣਾ ਪਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰੇ ਹੋਵਾ ਕਥ ਕੀ ਕਰੇ ਕਹਾਣੀ ਕਰੇ ਕਹਾਣੀ ਕਥ ਗਿਰੀ ਗਿਤ ਦੁਆਰੇ ਪਾਈਐ ਤਨ ਮਨ ਧਨ ਸਮ ਸਵਾਮ ਗੁਰ ਪਾਉ ਹੁਕਮ ਮੰਨਿਆ ਪਾਈਐ ਹੁਕਮ ਮੰਨਿਆ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ ਇਹ ਮਨ ਚੰਚਲਾ ਜਦਰਾਈ ਗਿਣੈ ਨਾ ਪਾਇਆ ਜਦਰਾਈ ਨਾ ਪਾਇਆ ਗਿਣੈ ਦੁਸ਼ਮਣ ਮਨ ਮੇਰਿਆ ਇਹ ਮਾਇਆ ਮੋਹਣੀ ਜਨੇਤ ਪਰਮ ਪਰਾਇਆ ਮਾਇਆ ਦਾ ਮੋਹਣੀ ਦਨੈਤ ਕੀਤੀ ਜਿਨ ਠਗੌਲੀ ਪਾਈਆ ਗੁਰਬਾਣੀ ਕੀਤਾ ਦਿਸੈ ਬਿਟੋ ਜਨ ਮੋਹ ਮਿੱਠਾ ਲਾਇਆ ਕਹਿ ਨਾਨਕ ਮਨ ਚੰਚਲ ਜਦਰਾਈ ਗਿਣੈ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰੇ ਨਾਲੇ ਸਾਥ ਤੇਰਾ ਚੱਲੈ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈ ਹੈ ਇਸਦਾ ਕੰਮ ਮੂਲੇ ਨਾ ਕੀਤਾ ਜਤੰਤ ਪਛੋਤਾਈ ਹੈ ਸਤਿਗੁਰੂ ਕਾ ਉਪਦੇਸ ਸੁਣ ਤੂੰ ਹੋਵੇ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮਾ ਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਿਨੇ ਤੇਰਾ ਆਪਣਾ ਤੂੰ ਜਾਣੇ ਜੀ ਜੰਤ ਸਭ ਖੇਲ ਤੇਰਾ ਕਿਆ ਗੋ ਆਖ ਵਖਾਣੇ ਆਖੇ ਦਾ ਵੇਖੇ ਸਭ ਤੂੰ ਹੈ ਜਿਨ ਜਗ ਤੋਂ ਪਾਇਆ ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਾਰੇ ਮੁਨ ਜਾਣੇ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਦੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੇ ਸੱਚਾ ਮਨ ਵਸਾਇਆ ਜੀ ਜੰਤ ਸਭ ਤੋਂ ਪਾਏ ਇੱਕ ਵੇਖ ਪਰਸਣ ਆਇਆ ਲਭ ਲੋ ਅਹੰਕਾਰ ਜੋਗਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸ ਨੂੰ ਆਪ ਦੁੱਠਾ ਤਿੰਨੇ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੇਰੀ ਵੇਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਦਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਕੰਨਿਓ ਦਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ

कहे नानक जाल भगता जुगो जुग निराली ज्यों तू जलाही दिव जला स्वामी और क्या जाना गुण तेरे जिव तू जलाही दिव जला जिन्ना मार्ग पावे कर कृपा जिन नाम लाए से हर हर सदा त्यावे जिस नौ कथा सुनाही अपनी से गुरुद्वारे सुख पावे कहे नानक सचे साहिब ज्यों पावे दिव जलावे ਇਹ ਸੁਹਿਲਾ ਸ਼ਬਦ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਇਹ ਦਿਨ ਕੈ ਮਨ ਵਸਿਆ ਜੰਤਰੋਂ ਲਿਖਿਆ ਆਇਆ ਇੱਕ ਫਿਰੇ ਕਨੇਰੇ ਕਰੇ ਗੱਲਾਂ ਆਂਗਲ ਨਹੀਂ ਕਿਨਾ ਨਾ ਪਾਇਆ ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇਜਨ ਜਿਨੀ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਜ ਸਿਉਂ ਪਵਿੱਤ ਸੰਗਤ ਸਵਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿੰਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿੰਨੀ ਗੁਰਮੁਖਾਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਬਣ ਸਹਿਜ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਗਦ ਸੰਜਮ ਰਹੇ ਕਰਮ ਕਮਾਏ ਸਹਿਸਾ ਜੀਓ ਮਲੀਣ ਹੈ ਗਦ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਹੇ ਸਹਿਸਾ ਵਜਾਏ ਜੀਓ ਮੈਲੇ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿੰਨੀ ਜਨਮ ਜੂਐ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾ ਮਹਿਨਾਮ ਉਤਮ ਸੋ ਸੁਣੈ ਨਾਹੀ ਫਿਰ ਜਿਉਂ ਬੇਤਾਲਿਆ ਕਹਿ ਨਾਨਕ ਜਨ ਸਚ ਤਰਿਆ ਕੂੜੇ ਲਾਗੇ ਤਿੰਨੀ ਜਨਮ ਜੂਐ ਹਾਰਿਆ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਦੇ ਘਰਣੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸਚ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇਵਣ ਜਾਰੇ ਕਹੇ ਨਾਨਕ ਜਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇ ਦੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਈ ਅੰਤਰਾਤਮਾ ਸੰਭਾਲੇ ਆਪ ਛੱਡ ਸਦਾ ਰਹੇ ਪਰਣੇ ਗੁਰ ਬਿਨ ਵਰ ਨਾ ਜਾਣੇ ਕੋਏ ਕਹੇ ਨਾਨਕ ਸੁਣੋ ਸੰਤ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋ ਗਏ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਉਰਥੈ ਕੋਈ ਪੁੱਛੋ ਬੁਵੇ ਕੀਆਂ ਜਾਈ ਅਨੇਕ ਜੂਨੀ ਪਰਮੇ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸਭ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਦਾ ਗਾਵੋ ਗੁਰੂ ਕੇਰੀ ਬਾਣੀਆਂ ਅਸਰ ਬਾਣੀ ਜਿਨ ਕੋ ਨਜ਼ਰ ਕਰਮ ਹੋਵੇ ਹਿਰਦੈ ਦਿਨਾ ਸਮਾਣੀ ਪੀਵੋ ਅੰਮ੍ਰਿਤ ਸਰੋਵਰ ਰੰਗ ਜਪਿਓ ਸਾਰੰਗ ਬਾਣੀ ਕਹੇ ਨਾਨਕ ਸਦਾ ਗਾਵੋ ਹੇ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਦਾ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਖਾਣੀ ਹਾਰ ਹਾਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਚਿੱਤ ਜਨ ਕਾਹਿਰ ਲਾਇਆ ਮਾਇਆ ਬੋਲਣ ਪਏ ਰਬਾਣੀ ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰਖਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਹੀ ਹੋਇਆ ਸਮਾਓ ਸ਼ਬਦ ਸਿੱਧੀ ਮਨ ਮਿਲਿਆ ਸੱਚੇ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਜਿਸਨੋਂ ਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਕਦਾ ਪੋ ਪਾਏ ਕਹਿ ਕਰਤਾ ਪੇ ਹੁਕਮ ਵਰਦਾਏ ਹੁਕਮ ਵਰਦਾਏ ਆਪ ਵੇਖੈ ਗੁਰਮੁਖ ਸਭ ਜਾਏ ਤੋੜੇ ਬੰਧਨ ਹੋਵੇ ਮੁਕਤ ਹੋ ਸ਼ਬਦ ਮਨ ਵਸਾਏ ਗੁਰਮੁਖ ਜਿਸਨੋਂ ਆਪ ਕਰੇ ਸੋਵੈ ਏਕ ਸਿਉਂ ਲਿਵ ਲਾਏ ਕਹੇ ਨਾਨਕ ਆਪ ਕਰਤਾ ਪੇ ਹੁਕਮ ਬਜਾਏ ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ ਗੁਰੂ ਬਾਜੋ ਤਤੈ ਸਾਰ ਨਾ ਜਾਣੀ ਤੇਹ ਗੁਣੀ ਸੰਸਾਰ ਬ੍ਰਹਮ ਸੁਤਾ ਸੁਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਦੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸਨੂੰ ਅਨ ਦਿਨ ਹਰ ਲਿਵ ਲਾਗੇ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮੈਂ ਅੰਮ੍ਰਿਤ ਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ ਮਨੋ ਕਿਉਂ ਵਿਸਾਰੀਐ ਵਡਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸਨੂੰ ਕਿਸੇ ਭੋ ਨਾ ਸਕੀ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਵੇ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹੇ ਨਾਨਕ ਵਡਦਾਤਾ ਸੋ ਕਿਉਂ ਮਨੋ ਵਿਸਾਰੀਐ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਏਕੋ ਜੇਹੀ ਕਰਤਾ ਖੇਲ ਰਚਾਇਆ ਜਾਂ ਤਿਸ ਪਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਦ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਥਰ ਵਿਸਰੈ ਮੋਹ ਪਜੈ ਪਾਉ ਦੂਜਾ ਲਾਇਆ ਕਹੇ ਨਾਨਕ ਗੁਰਪ੍ਰਸਾਦੀ ਜਿੰਨਾ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ ਹਰ ਆਪ ਮੁੱਲ ਕਹੇ ਮੁੱਲ ਨਾ ਪਾਇਆ ਜਾਏ ਕਿਸੇ ਵਿਟੋਂ ਰਹੇ ਲੋਕ ਬਿਲ ਲਾਈ ਐਸਾ ਸਤਿਗੁਰ ਜੀ ਮਿਲੇ ਕਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ
ਜਿਸ ਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨ ਆਈ ਹਰ ਆਪ ਮੁਲਕ ਹੈ ਭਗਤ ਨਾ ਕਹਿ ਨਾਨਕਾ ਜਿਨ ਹਰ ਬਲੈ ਪਾਏ ਹਰ ਰਾਸ ਮੇਰੀ ਮਨ ਬਣਜਾਰਾ ਹਰ ਰਾਸ ਮੇਰੀ ਮਨ ਬਣਜਾਰਾ ਸਤਿਗੁਰ ਦੇ ਰਾਸ ਜਾਣੀ ਹਰ ਹਰ ਨਤ ਜਪਿਓ ਜੀਉ ਲਾਇ ਖੱਟਿਓ ਦਿਹਾੜੀ ਇਹ ਧਨ ਤਿਨਾ ਮਿਲਿਆ ਜਿਨ ਹਰ ਆਪੇ ਬਾਣ ਕਹਿ ਨਾਨਕਾ ਰਾਸ ਮੇਰੀ ਮਨ ਹੁਆ ਬਣਜਾਰਾ ਇਹ ਰਸਨਾ ਤੂੰ ਅਨਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਉਰਦ ਕਿਤੇ ਜੇ ਚਿਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨਾ ਦ੍ਰਿਸ਼ਨਾ ਲਾਗੇ ਆਏ ਇਹ ਹਰ ਰਸ ਗਰਮੀ ਪਾਈਏ ਸਤਿਗੁਰ ਮਿਲੈ ਜਸ ਆਏ ਕਹੇ ਨਾਨਕੋ ਰਨ ਰਸ ਸਭ ਵਿਸਰੇ ਜਾਂ ਹਰ ਬਸੈ ਮਨ ਆਏ ਇਹ ਸ੍ਰੀ ਰਾਮ ਮੇਰੇ ਹਰ ਤੋਂ ਮੈਂ ਜੋ ਦਰੱਖੀ ਦਾਤੂ ਜਗ ਮੈਂ ਆਇਆ ਹਰ ਜੋ ਦਰੱਖੀ ਤੁਧ ਵਿੱਚ ਦਾਤੂ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਨ ਜੀਓ ਪਾਈ ਜਗਤ ਦਿਖਾਇਆ ਗੁਰਪ੍ਰਸਾਦੀ ਬੁਸ ਬੁਝਿਆ ਤਾਂ ਜਲਤ ਹੋਆ ਜਲਤ ਨਦਰੀ ਆਇਆ ਕਹੇ ਨਾਨਕ ਸ੍ਰੇਸ਼ਟ ਕਾਮੂ ਦਰਜਿਆ ਜੋ ਦਰਾਖੀ ਦਾਤੂ ਜਗ ਮੈਂ ਆਇਆ ਮਨ ਚਾਉ ਪਇਆ ਪ੍ਰਭਾਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਿਰ ਬਣਿਆ ਹਰ ਗਾਓ ਮੰਗਲ ਨੇ ਸਖੀਏ ਸੁਖ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸਭਾ ਗਏ ਆਪਣਾ ਬਿਰਜਾ ਪਏ ਅਨਹਦ ਬਾਣੀ

ਤਦ ਕਰਮ ਕਮਾਇਆ, ਕੇ ਕਰਮ ਕਮਾਇਆ ਤਦ ਸਰੀਰਾ, ਜਾ ਤੂੰ ਜਗ ਮੈਂ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਗੁਰਪ੍ਰਸਾਦੀ ਹਰ ਮਨ ਵਸਿਆ, ਪੂਰਵ ਲਿਖਿਆ ਪਾਇਆ। ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉਂ ਚਿੱਤ ਲਾਇਆ। ਇਹ ਨੇਤਰੋ ਮੇਰੇ ਹੋਰ ਤੁਮ ਜੋ ਧਰੀ, ਹਰ ਬਿਨ ਵਰਨਾ ਦੇਖੋ ਕੋਈ, ਹਰ ਬਿਨ ਵਰਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹ ਬੇ ਸੰਸਾਰ ਤੁਮ ਦੇਖਦੇ, ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਗੁਰਪ੍ਰਸਾਦੀ ਪੁੱਜਿਆ ਜਾ ਵੇਖਾ, ਹਰ ਇੱਕ ਹੈ ਹਰ ਬਿਨ ਵਰਨਾ ਕੋਈ। ਕਹੇ ਨਾਨਕੇ ਨੇਤਰ ਅੰਧ ਸੇ, ਸਤਿਗੁਰ ਮਿਲਿਆ ਤੇ ਬਿਦ੍ਰਸ਼ਟ ਹੋਈ। ਇਹ ਸਰਵਣੋ ਮੇਰੇ ਹੋ, ਸਾਚਾ ਸੁਣਦਿਆਂ ਨੂੰ ਬਿਠਾਏ, ਸਾਚਾ ਸੁਣਦਿਆਂ ਨੂੰ ਬਿਠਾਏ। ਸਰੀਰ ਲਾਏ ਸੁਣੋ ਸਤਬਾਣੀ, ਜਿਤ ਸੁਣੀ ਮੰਤਨ ਹਰਿਆ ਹੋਆ, ਰਸਨਾ ਰਸ ਮਾਣੀ। ਸੱਚ ਲੱਖ ਵਡਾਣੀ ਤਾਂ ਕੀ ਗਦ ਕਹੀ ਨਾ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ। ਸੱਚ ਸੁਣਦਿਆਂ ਨੂੰ ਬਿਠਾਏ, ਹਰ ਜੀਓ ਗੁਰ ਰੱਖੇ। ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਵਣ ਨੂੰ ਦੁਆਰੀ, ਪ੍ਰਗਟ ਕੀਏ ਦਸਵਾਂ ਗੋਤ ਰਖਾਇਆ। ਗੁਰਦੁਆਰੇ ਲਾਏ ਪਾਵਨੀ, ਇੱਕ ਨਾ ਦਸਵਾਂ ਦੁਆਰ ਦਿਖਾਇਆ। ਤਹੇ ਨੇ ਗਰੂਪ ਨਾ ਨਵ ਨਿਦ, ਦਿਸਦੰਤ ਨ ਜਾਈ ਪਾਇਆ। ਕਹੇ ਨਾਨਕਰ ਪਿਆਰੇ, ਜੀਓ ਗੁਫਾ ਅੰਦਰ ਰੱਖ ਕਹੇ। ਵਾਜਾ ਪਵਣ ਵਜਾਇਆ, ਇਹ ਸੱਚਾ ਸੁਹਿਲਾ ਸੱਚ ਕਰ ਗਾਵਹੁ, ਗਾਵ ਦਾ ਸੁਹਿਲਾ ਕਰ ਸੱਚ, ਜਿੱਥੇ ਸਦਾ ਸੱਚ ਧਿਆਵੇ। ਸੱਚੋ ਧਿਆਵੇ ਜਾਂ ਤੁਧ ਭਾਵੇ, ਗੁਰਮੁਖ ਜਿੰਨਾ ਬਜਾਵਹੀ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ ਸੁਜਨ ਪਾਵਹੀ। ਕਹੇ ਨਾਨਕ ਸੱਚ ਸੁਹਿਲਾ ਸੱਚੇ ਕਰ ਗਾਵਹੀ। ਆਨੰਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ। ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

राम नाम तन संचय नानक निबह साथ

ਵਾਰ ਸਲੋਕਾਂ ਨਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਵਰ ਸਿਮਰੰਤ ਸੰਤ ਸਰਬਤਰ ਰਮਣ ਨਾਨਕ ਅਗਨਾਸਨ ਜਗਦੀਸ਼ਰ ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਵਰ ਸਿਮਰੰਤ ਸੰਤ ਸਰਬਤਰ ਰਮਣ ਨਾਨਕ ਅਗਨਾਸਨ ਜਗਦੀਸ਼ਰ ਵੇਖਣ ਸੁਣਨ ਸੁਣਾਵਣ ਮਨ ਮਹਿ ਦ੍ਰਿੜੀਐ ਸਾਚ ਪੂਰ ਰਹਿਓ ਸਰਬਤਰ ਮੈਂ ਨਾਨਕ ਹਰ ਰੰਗ ਰਾਚ ਪੌੜੀ ਹਰ ਏਕ ਨਿਰੰਜਨ ਗਾਈਐ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

참 참게. 나비오리 빼지게. 그러면 쳐가게요. 위하라면 쳐가게요. 또 나올 피리야, 사클이야. 비차라면 쳐가게요. 안들 미쳐가게요. 안들어 바로 그때로 가게요. 안들어 바로 에코 가게요. 바로 위엄벌, 안들 위엄벌. ਕਹਿਣ ਲੱਗੇ ਜਿਸ ਦਿਨ ਅੰਦਰੋਂ ਤੇ ਬਾਹਰੋਂ ਤੂੰ ਅੰਮ੍ਰਿਤ ਹੋ ਜਾਏ ਗੁਰੂ ਰਹਿਮਤ ਕਰਕੇ ਤੈਨੂੰ ਅੰਦਰੋਂ ਬਾਹਰੋਂ ਅੰਮ੍ਰਿਤ ਨਾਲ ਸਿੰਜ ਦੇਵੇ ਜਿਸ ਨੂੰ ਵੀ ਸਿੰਜ ਦੇਵੇ ਉਹਦੀ ਪ੍ਰਾਪਤੀ ਦੇਵੇ ਗੁਰ ਤੁੱਠੇ।

ਜਿਹੜਾ ਥਾਂ ਥਾਂ ਫੇਦੇ ਖਾਂਦਾ ਫਿਰਦਾ ਸੀ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆਖਿਆ, ਕਹਿਣ ਲੱਗੇ ਬਿਰਸਾ ਕਹੋ ਕੌਣ ਕਿਉਂ ਮਨ ਕੀ ਲੋਭ ਗ੍ਰਸਿਓ, ਦਸ ਹੂੰ ਜਿਸ ਧਾਵਤ ਆਸਾ ਲਾਗੀ ਧਨ ਕੀ। ਭਟਕਣਾ, ਦਿਨ ਰਾਤ ਪਦਾਰਥਾਂ ਦੀ ਦੌੜ ਪਿੱਛੇ ਥਾਂ ਥਾਂ ਭਟਕ ਰਿਹਾ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਨਾਲ ਹੀ ਇਸ ਗੱਲ ਦਾ ਜਵਾਬ ਵੀ ਦੇ ਦਿੱਤਾ। ਇੱਕ ਪਾਸੇ ਆਖਿਆ ਨਾ, ਲੋਭ ਗ੍ਰਸਿਓ ਦਸ ਹੂੰ ਜਿਸ ਧਾਵਤ ਆਸਾ ਲਾਗੀ ਧਨ ਕੀ, ਉੱਥੇ ਵੀ ਗੱਲ ਧਨ ਦੀ ਸੀ ਤੇ ਇੱਧਰ ਜਦੋਂ ਧਨ ਬਦਲਿਆ ਉਦੋਂ ਇਹ ਵੀ ਗੱਲ ਆਖ ਦਿੱਤੀ, ਮਾਈ ਮੋਏ ਧਨ ਪਾਇਓ ਹਰ ਨਾਮ। ਇਹ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ, ਮਾਈ ਮੈਂ ਧਨ ਪਾਇਓ ਹਰ ਨਾਮ। ਲੇਕਿਨ ਇਸ ਧਨ ਨਾਲ ਕੀ ਹੋਇਆ, ਮਨ ਮੇਰੋ ਧਾਵਣ ਤੇ ਛੂਟੇ, ਉੱਥੇ ਕੀ ਲੋਭ ਗ੍ਰਸਿਓ ਦਸ ਹੂੰ ਜਿਸ ਧਾਵਤ, ਇੱਥੇ ਉਸਦੇ ਉਲਟ ਹੋ ਗਿਆ। ਇੱਥੇ ਟਿਕਾਓ ਦੇ ਵਿੱਚ ਮਨ ਮੇਰੋ ਧਾਵਣ ਤੇ ਛੂਟੇ, ਕਰ ਬੈਠੋ ਵਿਸਰਾਮ, ਚੂਕੇ ਧੱਕ ਦੱਸੇ ਧੱਕੇ। ਉਸੇ ਨੂੰ ਆਪਾਂ ਕਹਿੰਦੇ ਜਿਹੜਾ ਫਲੂਮ ਤੁਰਿਆ ਫਿਰੇ, ਕੋਈ ਪ੍ਰਾਪਤੀ ਨਾ ਹੋਵੇ, ਆਪਾਂ ਕਹਿੰਦੇ ਧੱਕੇ ਖਾਂਦਾ ਫਿਰਦਾ। ਉਹ ਜਨਮ ਜੀਵਨ ਜਿਹੜਾ ਦਰਬਦਾਰ ਭਟਕ ਰਿਹਾ ਸੀ, ਕੁਛ ਵੀ ਪ੍ਰਾਪਤੀ ਨਹੀਂ ਸੀ, ਫਜ਼ੂਲ ਤੇ ਥਾਕਾ ਥਕਾਵਟ ਸੀ ਜੀਵਨ ਦੀ, ਗੁਰੂ ਕਹਿੰਦੇ ਨੇ ਉਹਦੇ ਧੱਕ ਧੱਕੇ ਖਤਮ ਹੋ ਗਏ, ਚੁੱਕ ਗਏ, ਖਤਮ ਹੋ ਗਏ।

ਮਾਲਿਕ ਹਰ ਇੱਕੇ ਉਸ ਇੱਕੇ ਵਿੱਚ ਆਪਾਂ ਅਭੇਦ ਕਰ ਦਿੱਤਾ, ਮਿਟਾ ਦਿੱਤਾ, ਖਤਮ ਕਰ ਦਿੱਤਾ। ਕਹਿੰਦੇ ਜਦੋਂ ਹਰੀ ਚੰਨ ਹਰੀ ਵਿੱਚ ਆਪਣੀ ਮੱਤ ਸਮਾ ਦੇਵੇ, ਆਪ ਗਵਾਈਏ ਤਾਂ ਸੌ ਪਾਈਏ, ਔਰ ਕੈਸੀ ਚਤਰਾਈ ਦੀ ਮੰਜ਼ਿਲ ਪੂਰੀ ਕਰ ਲੈ, ਸ਼ਰਤ ਪੂਰੀ ਕਰ ਦੇ, ਉਦੋਂ ਫਿਰ ਉਹਨੂੰ ਉਸ ਹਰੀ ਦੀ ਲੀਲਾ ਦਿਸਦੀ, ਫਿਰ ਰਾਮ ਲੀਲਾ ਦੇਖਣ ਦੀ ਲੋੜ ਨਹੀਂ ਪੈਂਦੀ। ਉਦੋਂ ਉਹਨੂੰ ਹਰੀ ਦੀ ਲੀਲਾ ਦਿਸਦੀ,

Any fruit? Any birk? And a tirtha te vasne wale log tirth unna de kinare badal khet fasla hai hun har ek cheez di lod te apni apni hai har ek di lod apni hai purkhan di lod ho rahi jehdi khetan di lod nahi jinni cheez aakar wali hai na ਕਿਉਂਕਿ ਜਦੋਂ ਫਾਰਮ ਬਦਲਦੀ ਹੈ ਨਾ ਖਿਆਲ ਕਰਿਓ ਨਾਲ ਦੀ ਨਾਲ ਉਹਦੀ ਲੋੜ ਬਦਲ ਜਾਂਦੀ ਹੈ ਬਲਕਿ ਮੈਂ ਤਾਂ ਇੱਕ ਵਾਰ ਕੀਤੀ ਸੀ ਇੱਕੋ ਜਨਮ ਵਿੱਚ ਹੀ ਇੱਕੋ ਮਨੁੱਖ ਦੇ ਜੀਵਨ ਦੇ ਸਮੇਂ ਨਾਲ ਲੋੜ ਬਦਲਦੀ ਹੈ ਬਚਪਨ ਦੀ ਲੋੜ ਹੋਰ ਹੈ ਜਵਾਨੀ ਦੀ ਲੋੜ ਹੋਰ ਹੈ ਬੁਢੇਪੇ ਦੀ ਲੋੜ ਹੋਰ ਹੈ ਬਚਪਨ ਦੀਆਂ ਲੋੜਾਂ ਜਿਹੜੀਆਂ ਨੇ ਉਹ ਜਵਾਨੀ ਨਾਲ ਸੰਬੰਧ ਨਹੀਂ ਰੱਖਦੀ ਜਵਾਨ ਆਦਮੀ ਵਾਲੇ ਪਰੌਂਠੇ ਤੁਸੀਂ ਬੱਚੇ ਨੂੰ ਨਹੀਂ ਖਵਾ ਸਕਦੇ ਦੁੱਧ ਦੀ ਲੋੜ ਹੈ ਬੁਢੇਪੇ ਨੂੰ ਫਿਰ ਸੰਭਾਲ ਦੀ ਲੋੜ ਹੈ ਸਹਾਰੇ ਦੀ ਲੋੜ ਹੈ ਲੋੜਾਂ ਬਦਲਦੀ ਨਾ ਇੱਕੋ ਜੀਵਨ ਵਿੱਚ ਬਦਲਦੀ ਪਰ ਹੇ ਮੇਰੇ ਰੱਬ ਤੂੰ ਕਿੱਡਾ ਸਿਆਣਾ ਮੈਂ ਜਦੋਂ ਤੇਰੀ ਲੀਲਾ ਵੱਲ ਦੇਖਣਾ ਤੂੰ ਇੱਕੋ ਮਨੁੱਖ ਦੇ ਜੀਵਨ ਦੇ ਤਿੰਨ ਸਮਿਆਂ ਵਿੱਚ ਬਾਲ ਜਵਾਨੀ ਔਰ ਬਿਰਧ ਹੁਣ ਤਿੰਨ ਅਵਸਥਾ ਜਾਣ ਤਿੰਨੋਂ ਸਮਿਆਂ ਵਿੱਚ ਤਿੰਨੋਂ ਵੱਖ ਵੱਖ ਲੋੜਾਂ ਨੂੰ ਪੂਰਾ ਕਰ ਰਹੇ ਹੈ

ਮੈਨੂੰ ਕੋਈ ਹੋਰ ਲੀਲਾ ਖੇਡਣ ਵਾਲਾ ਆ ਗੁਣ ਕਿਸੇ ਆਪਣੇ ਪਾਤਰ ਵਿੱਚ ਲਿਖਾ ਦੇਵੇ। ਕਹਿੰਦੇ ਨੇ ਜਿਹੜਾ ਹਰੀ ਜਨ ਹਰੀ ਨਾਲ ਇੱਕ ਹੁੰਦਾ ਨਾ ਹਰੀ ਵਿੱਚ ਸਮਾਉਂਦਾ ਉਹਨੂੰ ਹਰੀ ਦੀ ਲੀਲਾ ਦਿੱਤੀ। ਉਹ ਕਹਿੰਦਾ ਕੋਈ ਜੀਵ ਦੇ ਤਿੰਨ ਪੜਾਅ ਨੇ ਤੇ ਉਹਦੇ ਤਿੰਨੇ ਪੜਾਵਾਂ ਵਿੱਚ ਉਹਦੀਆਂ ਲੋੜਾਂ ਬਦਲ ਰਹੀਆਂ ਨੇ, ਉਹਦੀ ਹਰ ਸਮੇਂ ਦੀ ਲੋੜ ਪੂਰੀ ਕਰ ਰਿਹਾ। ਇਹ ਤਾਂ ਇੱਕ ਜੀਵ ਦੀ ਗੱਲ ਹੈ ਨਾ, ਤੇ ਜੀਵ ਪਤਾ ਨੀ ਕਿੰਨੇ ਨੇ, ਮੇਰੇ ਜੀਵ ਨਹੀਂ ਪਦਾਰਥ ਵਸਤੂਆਂ ਕਿੰਨੀਆਂ ਨੇ, ਜਿਹੜੀਆਂ ਜੜ ਵਸਤੂਆਂ ਨੇ ਉਹਨਾਂ ਦੀ ਵੀ ਲੋੜ ਆਪਣੀ ਹੈ। ਹੁਣ ਬਿਰਖਾਂ ਦੀ ਆਪਣੀ ਲੋੜ ਹੈ, ਉਹਨਾਂ ਨੂੰ ਆਕਸੀਜਨ ਚਾਹੀਦਾ, ਪਾਣੀ ਚਾਹੀਦਾ, ਉਹਨਾਂ ਨੂੰ ਸਾਡੇ ਵਾਂਗ ਰੋਟੀ ਕੱਪੜੇ ਨਹੀਂ ਚਾਹੀਦੇ, ਹਰਕ ਦੀ ਲੋੜ ਆਪਣੀ, ਉਹਨਾਂ ਨੂੰ ਆਕਸੀਜਨ ਚਾਹੀਦਾ, ਪਾਣੀ ਦੇ ਰਿਹਾ ਦੇ ਰਿਹਾ। ਜਦੋਂ ਦਰਖਤ ਵੱਡੇ ਹੋ ਜਾਂਦੇ ਨੇ, ਜਦੋਂ ਛੋਟੇ ਹੁੰਦੇ ਨੇ, ਹਰ ਇੱਕ ਦੀ ਆਪਣੀ ਲੋੜ ਹੈ। ਇੱਕ ਵਾਰ ਕੀਤੀ ਸੀ ਤੇ ਮਾਲੀ ਨੂੰ, ਜਦੋਂ ਬੂਟੇ ਛੋਟੇ ਹੁੰਦੇ ਨੇ ਉਦੋਂ ਬਰਫੀਲੀਆਂ ਹਵਾਵਾਂ ਤੋਂ ਬਚਾਉਣ ਵਾਸਤੇ ਸਰਦੀਆਂ ਦੇ ਦਿਹਾੜਿਆਂ ਵਿੱਚ ਵਾੜਾਂ ਕਰਨੀਆਂ ਪੈਂਦੀਆਂ ਨੇ, ਪੜਦੇ ਬਣਾਉਣੇ ਪੈਂਦੇ। ਜਦੋਂ ਉਹ ਦਰਖਤ ਜਵਾਨ ਹੋ ਜਾਂਦੇ ਨੇ, ਹੁਣ ਉਹਨਾਂ ਨੂੰ ਉਹ ਡਰ ਨਹੀਂ ਰਹਿੰਦਾ, ਉਹ ਚੁੱਕ ਦਿੰਦਾ, ਲੋੜ ਬਦਲ ਗਈ। ਗੁਰੂ ਕਹਿੰਦੇ ਨੇ ਪਰ ਮੇਰੇ ਹੇ ਰੱਬ, ਇਹ ਸਾਰਾ ਸਿਸਟਮ ਜੇ ਤੂੰ ਪੈਦਾ ਕੀਤਾ ਇਸ ਸੰਸਾਰ ਨੂੰ, ਤੇ ਇਹ ਸਾਰਾ ਸਿਸਟਮ ਵੀ ਤੂੰ ਅਜੀਬ ਬਣਾ ਦਿੱਤਾ,

ਜੀ ਮੈਂ ਚੀਜ਼ਾਂ ਨੂੰ ਤਵੱਜੋ ਨਹੀਂ ਦੇ ਰਿਹਾ। ਸਾਡੀ ਜ਼ਿੰਦਗੀ ਕੇਵਲ ਆਪਣੇ ਘੇਰੇ ਵਿੱਚ ਜੀ ਰਹੀ, ਅਸੀਂ ਆਪਣੇ ਬੱਚੇ ਦੇ ਦੁੱਖ ਸੁੱਖ ਨੂੰ ਜਾਣਨੇ ਆ, ਅਸੀਂ ਆਲ੍ਹਣਿਆਂ ਵਿੱਚ ਬੈਠੇ ਹੋਏ ਪੰਛੀਆਂ ਦੇ ਦੁੱਖ ਸੁੱਖ ਨੂੰ ਕਦੀ ਵਿਚਾਰਿਆ ਹੀ, ਦਰਖਤਾਂ ਦੇ ਦੁੱਖ ਸੁੱਖ ਨੂੰ ਕਦੀ ਸਾਂਝੀ ਨਹੀਂ ਪਾਈ, ਸਾਂਝੀ ਨਹੀਂ। ਪਰ ਕਦੀ ਖਿਆਲ ਕਰਕੇ ਵੇਖਿਓ, ਐਵੇਂ ਨਹੀਂ ਕਰਦੇ ਕੁਦਰਤੀ ਜਦੋਂ ਤੁਸੀਂ ਕੁਦਰਤ ਦੇ ਨੇੜੇ ਹੋਵੇ ਜੋ ਉਹਦੇ ਵਿੱਚੋਂ ਕਾਦਰ ਦਿੱਤੇ, ਗੱਲਾਂ ਕਰਕੇ ਵੇਖੋ ਕਿਸੇ ਦਰਖਤ ਨਾਲ। ਮੈਨੂੰ ਛੋਟੀਆਂ ਛੋਟੀਆਂ ਭਾਵਨਾਵਾਂ ਨੂੰ ਪੜ੍ਹੋ, ਇਹ ਮਨੁੱਖ ਦੀ ਰੁਚੀ ਹੈ ਜਿੱਥੇ ਪਹੁੰਚਿਆ। ਗੁਰੂ ਨੇ ਆਖਿਆ ਜਦੋਂ ਮੈਂ ਕੁਦਰਤ ਦੇ ਨਜ਼ਾਰੇ ਵੇਖਣਾ, ਮੈਨੂੰ ਮੇਰਾ ਮਾਲਕ

ਦੀਪਾਂ ਲੋਹਾਂ ਮੰਡਲਾਂ ਜਿਹੜੇ ਜਿਹੜੇ ਬਣਾ ਦਿੱਤੇ ਉੱਥੇ ਜਿਉਂ ਜਿਉਂ ਲੋੜ ਹੈ ਸੰਭਾਲ ਕਰੀ ਚੱਲਦਾ। ਕਹਿਣ ਲੱਗੇ ਇੱਥੇ ਬਸ ਨਹੀਂ, ਚਾਰ ਤਰ੍ਹਾਂ ਦੇ ਜੀਵ ਪੈਦਾ ਕੀਤੇ ਨੇ। ਅੰਡਜ ਜੇ ਉਸ ਦਿਨ ਟੁਕਾਈ, ਅੰਡਜ ਜੇਰਜ ਉਤ ਭੁਜ ਸੇਤਜ, ਅੰਡਜ ਜੇਰਜ ਉਤ ਭੁਜਾਂ ਖਾਣੀ ਸੇਤਜਾਂ। ਇਹ ਜਿਹੜੇ ਚਾਰੇ ਖਾਣੀਆਂ ਦੇ ਜੰਤ ਨੇ, ਇਹਨਾਂ ਦੀਆਂ ਵੀ ਆਪਣੀਆਂ ਲੋੜਾਂ ਨੇ। ਹੁਣ ਜਿਹੜੇ ਪੰਛੀ ਨੇ ਉਹਨਾਂ ਨੂੰ ਤਾਂ ਸਾਡੇ ਵਰਗੇ ਮਹੱਲ ਨਹੀਂ ਚਾਹੀਦੇ, ਕਮ ਸੇ ਕਮ ਉਹਦਾ ਆਲਣਾ ਤਾਂ ਨਟਾ ਉਹਦੀ ਲੋੜ ਹੈ। ਆਪਣੇ ਵਾਸਤੇ ਮਹੱਲ ਬਣਾ ਕੇ ਵਸਣ ਵਾਲੇ ਹਾਂ, ਤੂੰ ਉਹਦਾ ਆਲਣਾ ਵੀ ਬਰਦਾਸ਼ਤ ਨਹੀਂ ਕਰਦਾ, ਉਹਦੀ ਆਪਣੀ ਲੋੜ ਹੈ। ਕੀਤੀ ਸੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇਹ ਗੱਲ ਕਿਉਂ ਆਖੀ? ਕਹਿਣ ਲੱਗੇ ਜਦੋਂ ਮੈਂ ਦਰਖਤ ਵੱਲ ਵੇਖਣਾ ਤੇ ਦਰਖਤ ਦੀ ਇੱਕ ਗੱਲ ਸੁਣਨਾ ਤੇ ਮਨ ਬੜਾ ਹੈਰਾਨ ਹੁੰਦਾ। ਦਰਖਤ ਆਖਦਾ ਉਹ ਭਲਿਓ, ਤੁਸੀਂ ਇੰਨੀ ਦੁਨੀਆ ਇੰਨੀ ਧਰਤੀ ਤੁਹਾਡੇ ਲਈ ਛੱਡ ਦਿੱਤੀ, ਮੈਂ ਤੇ ਕੇਵਲ 2-4 ਫੁੱਟ ਧਰਤੀ ਮੱਲੀ ਆਪਣਾ ਆਸਣ ਲਗਾਉਣ ਲਈ, ਆਪਣੀ ਜੜ ਲਗਾਉਣ ਲਈ। ਤੇ ਮੇਰੀ 4 ਫੁੱਟ ਧਰਤੀ ਨਹੀਂ ਮੱਲੀ, ਉਹਦੇ ਬਦਲੇ ਵਿੱਚ ਸੁੱਖ ਤੁਹਾਨੂੰ 50 ਫੁੱਟ ਵਿੱਚ ਦਿੱਤਾ। 4 ਫੁੱਟ ਵਿੱਚ ਉੱਗਿਆ ਧਰਤੀ ਨਾ ਮੱਲੀ ਜਾਏ, ਇਸ ਲਈ ਸਿੱਧਾ ਉੱਪਰ ਚਲਾ ਗਿਆ। ਉੱਪਰ ਜਾ ਕੇ ਛਾਵਾਂ ਛਾਇਆ 50 ਫੁੱਟ ਬਣਾ ਦਿੱਤੀ ਹੈ, ਤਾਂ ਕਿ ਜੇ ਮੈਂ ਤੁਹਾਡੀ 4 ਫੁੱਟ ਛਾਂ ਮੱਲਦੀ ਹੈ ਤੁਹਾਨੂੰ 50 ਫੁੱਟ ਵਿੱਚ ਛਾਂ ਤਾਂ ਦੇਣ। ਤੁਹਾਡਾ ਕੀ ਗੋਇਆ? ਤੁਸੀਂ ਫਿਰ ਵੀ ਕੁਹਾੜੇ ਲੈ ਕੇ ਮੇਰੇ ਉਦਾਲੇ ਹੋਏ ਸਮਝੋ। ਪੈਸਾ ਪੈ ਗਈ ਸੀ ਦੁਨੀਆ, ਗੁਰੂ ਨੇ ਵੀ ਹੋ ਗਿਆ ਰੱਖੀ। ਹਰ ਇੱਕ ਚੀਜ਼ ਦੀ ਆਪਣੀ ਲੋੜ ਹੈ, ਕਿਸੇ ਦੀ ਥੋੜੀ ਹੈ ਕਿਸੇ ਦੀ ਜ਼ਿਆਦਾ ਹੈ। ਉਹਦੀ ਲੋੜ ਅਸੀਂ ਨਹੀਂ ਪਛਾਣਦੇ, ਅਸੀਂ ਉਹਦਾ ਲਿਹਾਜ਼ ਨਹੀਂ ਕਰਦੇ, ਪਰ ਪ੍ਰਭੂ ਮਹਾਨ ਹੈ ਜਿਹੜਾ ਉਹਦੀ ਹਰ ਇੱਕ ਲੋੜ ਨੂੰ ਪਛਾਣ ਕੇ ਉਹਦੀ ਲੋੜ ਉਹਨੂੰ

ਉਹਨਾਂ ਦੀ ਗਿਣਤੀ ਵੀ ਇਹੋ ਜਾਣਦਾ, ਉਹਨਾਂ ਦੀ ਲੋੜ ਤੇ ਉਹਨਾਂ ਦੀ ਕੀਮਤ, ਉਹਨਾਂ ਦੀ ਵੈਲਿਊ, ਉਹਨਾਂ ਦੇ ਮਨੋਂ ਦੇ ਭਾਵਨਾ ਉਹ ਵੀ ਉਹ ਹੀ ਜਾਣਦਾ। ਭਾਵੇਂ ਉਹ ਕਿਸੇ ਤਲਾਬ ਵਿੱਚ ਹਰਾਂ ਤੋਂ ਭਾਵ ਤਲਾਬਾਂ ਵਿੱਚ ਪੈਦਾ ਹੋਣ ਵਾਲੇ ਮੱਛੀਆਂ ਡੱਡੂਆਂ ਤੇ ਮੇਰਾ ਪਹਾੜ, ਮੇਰੇ ਪਹਾੜ ਨੂੰ ਕਹਿੰਦੇ ਨੇ। ਓ ਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ, ਉਹ ਸਾਰਿਆਂ ਨੂੰ ਜਾਣਦਾ ਤੇ ਸਾਰਿਆਂ ਦੀ ਲੋੜਾਂ ਨੂੰ ਪਛਾਣਦਾ। ਇਸ ਲਈ ਦੁਨੀਆਂ ਦੇ ਲੋਕੋ ਅਸੀਂ ਕਿਉਂ ਫਿਕਰ ਕਰੀਏ, ਉਹ ਮਾਲਕ ਏਡਾ ਮਹਾਨ ਹੈ ਜਿਹੜਾ ਸਾਰਿਆਂ ਨੂੰ ਸਾਜ ਕੇ ਸਾਰਿਆਂ ਨੂੰ ਸੰਭਾਲ ਰਿਹਾ ਹੈ।

ਹੁਣ ਤਾਂ ਮੈਂ ਜਿਉਂ ਜਿਉਂ ਉਹਦੀ ਕੁਦਰਤ ਵੇਖਣਾ, ਸਾਰੇ ਭੈ, ਸਾਰੇ ਫਿਕਰ, ਸਾਰੀਆਂ ਚਿੰਤਾਵਾਂ ਖਤਮ ਹੁੰਦੀਆਂ ਜਾਂਦੀਆਂ ਨੇ। ਬਲਕਿ ਉਹਦੀ ਵਡਿਆਈ ਤੇ ਉਹਦੀ ਲੀਲਾ ਦੇਖ ਕੇ ਸਿਰ ਝੁਕ ਜਾਂਦਾ ਹੈ। ਇਸ ਜੁਹਾਰੀ ਉਹਦੇ ਅੱਗੇ ਨਮਸਕਾਰ, ਕਿਉਂ ਸਵਸਥ ਤੇ ਸਵਸਥ ਦਾ ਮਤਲਬ ਹੁੰਦਾ ਹੈ ਜਿੰਦੀ ਬਾਂ ਦੀਬਾਨ ਜਿਹੜੀ ਹੈ, ਜਿੰਦੇ ਵਡਿਆਈ ਜਿਹੜੀ ਹੈ, ਜਿੰਦੀ ਸ਼ਕਤੀ ਹੈ, ਸਵਸਥ ਹੋ ਗਏ। ਅਸ ਦਾ ਮਤਲਬ ਹੁੰਦਾ ਖਤਮ ਹੋਣਾ, ਐਂਡ ਹੋਣਾ, ਛੁੱਪ ਜਾਣਾ। ਉਦੈ ਅਸ ਦੋ ਲਫ਼ਜ਼ ਨੇ। ਜਦੋਂ ਸੂਰਜ ਚੜ੍ਹਦਾ ਹੈ ਆਪਾਂ ਆਖਦੇ ਹਾਂ ਸੂਰਜ ਉਦੈ ਹੋ ਗਿਆ। ਜਦੋਂ ਸੂਰਜ ਦਾ ਦਿਨ ਦਾ ਸਫ਼ਰ ਖਤਮ ਹੁੰਦਾ, ਛੁੱਪਦਾ, ਉਹਨੂੰ ਕਹਿੰਦੇ ਹਾਂ ਹੁਣ ਸੂਰਜ ਅਸਤ ਹੋ ਗਿਆ। ਇੱਥੇ ਅਸਤ ਨਹੀਂ, ਸਵਸਥ। ਜਿੰਦੀ ਦੀਵਾਨ ਹੈ ਨਾ, ਜਿੰਦੀ ਸ਼ਕਤੀ ਹੈ, ਜਿੰਦਾ ਦਰਬਾਰ ਹੈ, ਉਹ ਸਵਸਥ ਹੈ, ਖਤਮ ਨਹੀਂ ਹੋਣ ਵਾਲਾ। ਉਹਦੇ ਖਜ਼ਾਨੇ ਖਤਮ ਨਹੀਂ ਹੋਣ ਵਾਲੇ। ਸਾਰੀ ਦੁਨੀਆ ਪੈਦਾ ਕੀਤੀ, ਮੁੱਧ ਤਾਂ ਗੁਜ਼ਰ ਗਈਆਂ ਨੇ, ਯੁੱਗ ਬੀਤ ਗਏ, ਦੇਈ ਜਾਂਦਾ, ਦੇਈ ਜਾਂਦਾ, ਦਿੰਦਾ ਦੇ ਲੈਂਦੇ, ਹੱਕ ਪਾਏ ਜੁਗਾ ਜੁਗੰਤਰ ਖਾਈ। ਦੋ ਲੋਕ ਖਾਂਦੇ ਖਾਂਦੇ, ਪੰਛੀ ਖਾਂਦੇ ਖਾਂਦੇ ਥੱਕ ਗਏ, ਪਰ ਸੰਸਾਰ ਤੇ ਪਦਾਰਥ ਖਤਮ ਨਾ ਹੋਏ। ਉਹਨੂੰ ਪਤਾ ਹੈ ਜਿਹਨੇ ਪੈਦਾ ਕੀਤਾ ਉਹਨੇ ਦੇਣਾ ਵੀ।

ਕਹਿਣ ਲੱਗੇ ਇਸ ਲਈ ਉਸ ਮਾਲਕ ਨੂੰ ਪ੍ਰਸੰਨ ਕਰਨ ਲਈ ਉਹਦੀ ਪ੍ਰਾਪਤੀ ਲਈ ਉਹਦਾ ਨਾਮ ਹੀ ਭਾਵ ਉਹਦੀਆਂ ਵਡਿਆਈਆਂ ਹੀ ਉਹਦੇ ਗੁਣਾਂ ਨੂੰ ਚੇਤੇ ਕਰਨਾ ਹੀ ਸਭ ਕੁਛ ਹੈ ਤੇ ਜੇ ਉਹਦੇ ਗੁਣਾਂ ਨੂੰ ਛੱਡ ਕੇ ਕੇਵਲ ਪੱਗ ਪਾ ਕੇ ਤੇ ਜਨੇਊ ਪਾ ਕੇ ਮੱਥੇ ਤੇ ਟਿੱਕਾ ਲਵਾ ਕੇ ਤੇ ਤੂੰ ਆਖੇ ਮੈਂ ਧਰਮੀ ਹੋ ਗਿਆ ਹੁਣ ਮੈਂ ਰੱਬ ਨਾਲ ਮੇਰਾ ਸੰਬੰਧ ਹੋ ਗਿਆ ਕਹਿਣ ਲੱਗੇ ਬਿਲਕੁਲ ਨਹੀਂ ਇਹਨਾਂ ਜਨੇਊ ਪਾਉਣ ਨਾਲ ਸੂਤ ਦੇ ਜਨੇਊ ਪਾਉਣ ਨਾਲ ਪੱਗ ਪਹਿਨਣ ਨਾਲ ਤੇ ਮੱਥੇ ਟਿੱਕੇ ਲਵਾਉਣ ਨਾਲ ਰੱਬ ਨਾਲ ਸੰਬੰਧ ਨਹੀਂ ਕਾਇਮ ਹੋਣੇ ਜੇ ਤੂੰ ਦੀ ਵਡਿਆਈ ਨਹੀਂ ਜਾਣਦਾ।

ਕਹਿਣ ਲੱਗੇ ਸਿੱਕਾ ਤੇ ਤੰਗ ਤਾਂ ਕਿਤੇ ਰਿਹਾ ਹਾਂ, ਬਲਕਿ ਬਿਨਾਂ ਗੁਰੂ ਦੀ ਰਹਿਮਤ ਤੇ ਨਾਮ ਤੋਂ ਤਾਂ ਜਿੰਨੀਆਂ ਚੰਗਿਆਨੀਆਂ ਕਰਨ ਵਾਲੇ ਚੰਗੇ ਪੁਰਸ਼ ਵੀ ਸੰਸਾਰ ਤੇ ਬੈਠੇ ਨੇ ਨਾ, ਤੇ ਜਿਨ੍ਹਾਂ ਨੂੰ ਕੇਵਲ ਆਪਣੀਆਂ ਚੰਗਿਆਈਆਂ ਦਾ ਮਾਣ ਹੈ, ਕਿਉਂਕਿ ਇਹ ਵੀ ਹੋਵੇ ਸਵੇਰੇ ਵੀ ਆਏ ਗੁਰੂ ਕਹਿੰਦੇ ਨੇ, ਕਹਿੰਦੇ ਨੇ ਜਦੋਂ ਉਹਨਾਂ ਵੱਲ ਵੀ ਦੇਖਣਾ

ਉਹ ਭਲਿਆ ਤੇਰਾ ਵੀ ਆਵਣ ਜਾਣ ਜੇ ਤੂੰ ਭਾਵੇਂ ਵੀਰ ਯੋਧਾ ਬਣ ਕੇ ਆਇਆ ਭਾਵੇਂ ਤੂੰ ਚੰਗਾ ਗਿਆਨੀ ਬਣ ਕੇ ਆਇਆ ਭਾਵੇਂ ਤੂੰ ਵੇਦ ਸ਼ਾਸਤਰ ਦਾ ਪਾਠੀ ਬਣ ਕੇ ਆਇਆ ਵਿਸ਼ਵਾਸ ਕਰ ਉਹ ਵੇਦ ਸ਼ਾਸਤਰ ਵੀ ਪੜ੍ਹਨ ਨਾਲ ਕੁਛ ਨਹੀਂ ਬਣਦਾ ਇਹ ਤੇਰਾ ਆਉਣ ਜਾਣ ਵੀ ਉਹਨੇ ਲਿਖ ਦਿੱਤਾ ਇਸ ਤਰ੍ਹਾਂ ਦੇ ਹਰ ਤਰ੍ਹਾਂ ਦੇ ਲੋਕ ਮੇਰੇ ਰੱਬ ਦੇ ਪੈਦਾ ਕੀਤੇ ਹੋਏ ਆ ਰਹੇ ਜਿਨ ਕਰਦੇ ਕਰਨਾ ਕੀਆ ਲਿਖਿਆ ਆਵਣ ਜਾਣ ਨਾਨਕ ਮੱਤੀ ਮਿੱਥਿਆ ਗੱਲ ਫਿਰ ਉਸੇ ਨਾਮ ਤੇ ਆ ਗਈ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਕਹਿਣ ਲੱਗੇ ਸਾਰੇ ਗੁਣਾਂ ਵਾਲੇ ਪੈ ਫਿਰ ਸੰਸਾਰ ਅੰਦਰ ਪਰ ਇਹ ਸਾਰੀਆਂ ਮੱਤਾਂ ਜਿਹੜੀਆਂ ਨੇ ਮਿੱਥਿਆ ਨੇ ਜਿਹੜਾ ਸੱਚਾ ਕਰਮ ਹੈ ਨਾ ਉਹ ਅਸਲ ਨਿਸ਼ਾਨ ਮੋਹਰ ਮੰਗਦਾ ਹੈ।

0: ਕਹਿਣ ਲੱਗੇ ਹੇ ਸੱਚਾ ਸਾਹਿਬ ਤੇਰੇ ਕੋਲ ਸੱਚ ਹੈ ਤੇਰੇ ਖਜ਼ਾਨੇ ਸੱਚੇ ਨੇ ਤੂੰ ਸੱਚ ਵਰਤਾਉਣਾ ਤੇ ਵਰਤਾਉਣਾ ਕਿਹਦੇ ਰਾਹੀਂ ਹੈ ਤੇਰਾ ਮੋਦੀ ਕੌਣ ਹੈ ਤੇਰਾ ਖਜ਼ਾਨਚੀ ਕੌਣ ਹੈ ਉਹ ਗੁਰੂ
1: ਖਜ਼ਾਨਚੀ ਜਿਹਦੇ ਕੋਲ ਖਜ਼ਾਨੇ ਨੀ ਚਾਹੀਦੇ ਖਜ਼ਾਨਾ ਤੇਰਾ ਹੈ ਆਹ ਇੱਕ ਸੂਚੀ ਦੇ
0: ਖਜ਼ਾਨਾ ਤੇਰਾ ਹੈ ਖਜ਼ਾਨੇ ਦਾ ਮਾਲਕ ਤੂੰ ਹੈ ਗੁਰੂ ਹੁੰਦਾ ਖਜ਼ਾਨਚੀ

ਚਿੰਤਨ ਸੱਚੇ ਤੋਂ ਬਿਨਾਂ ਕੁਝ ਹੋਵੇ ਨਾ। ਸੱਚ ਤੋਂ ਕਰਮ ਸੱਚ ਨਿਸ਼ਾਨ ਤੋਂ ਬਿਨਾਂ ਸਭ ਕੁਝ ਮਿਸਿਆ ਹੋ ਜਾਏ ਤੇ ਸੱਚੇ ਸਾਹਿਬ ਕੋਲ ਸੱਚ ਹੋਵੇ, ਉਹ ਸੱਚ ਵਰਤਾ ਰਿਹਾ ਹੋਵੇ ਗੁਰੂ ਦੇ ਰਾਹੀਂ, ਤੇ ਫਿਰ ਕੋਈ ਸੱਚ ਨਾ ਲਏ, ਸੱਚ ਨੂੰ ਨਾ ਪਛਾਣੇ। ਗੁਰੂ ਕਹਿੰਦੇ ਮੈਂ ਫਿਰ ਕੀ ਆਖਾਂ, ਮੂਰਖ ਸੱਚ ਨਾ ਜਾਣਨ ਮਨਮੁਖੀ ਜਨਮ ਗਵਾਇਆ। ਕਹਿਣ ਲੱਗੇ ਇਹੋ ਜਿਹਾ ਮਨੁੱਖ ਸੰਸਾਰ ਤੇ ਆਇਆ ਹੀ ਕਿਉਂ, ਕਿਉਂ ਆਇਆ? ਜਿਹੜੀ ਕਰਮ ਖੇਤਰ ਸੀ ਗਵਾ ਲਈ, ਕਲਰ ਖੇਤੀ ਬਣਾ ਲਈ, ਕੋਈ ਫਸਲ ਹੀ ਨਾ ਪੈਦਾ ਕਰ ਸਕਿਆ। ਉਹਨੂੰ ਕਲਰ ਉਹਨੂੰ ਜ਼ਮੀਨ ਦਿੱਤੀ, ਦਿੱਤੀ ਨਾ ਦਿੱਤੀ, ਨਾ ਦਿੱਤੀ, ਜਿਹਨੇ ਪੈਦਾ ਹੀ ਕੁਛ ਨਹੀਂ ਕਰਨਾ। ਕਹਿਣ ਲੱਗੇ

ਦਰਦਾਰਾ ਕਰਨਾਲ ਦਾ ਤੂੰ ਮਨ ਮੇਰੇ ਦੁੱਖ ਸਭ ਵਿਸਾਰਨ ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨ ਸਰਨਾਮ ਲਖਮਾ ਸੁਆਮੀ ਕਹਿ ਨਾਨਕ ਮਨ ਮੇਰੇ ਸਦਾ ਰੋ ਹਰਨਾਲ।

नानक तंको अरुण मन भाग्यो सगल मनोज पूर ब्रह्म पाया सगल।

0: واہگرو جی کا خالصہ واہگرو جی کی فتح.
1: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੇਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

सहनिस सहज शोभाए दर्शन परसे गुरु के जन्म मरण

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤ ਸੰਗੀ ਜਨੋ, ਸਤਿਗੁਰੂ ਜੀ ਦੇ ਪਾਵਨ ਪਵਿੱਤਰ ਅੰਮ੍ਰਿਤ ਵੇਲੇ ਦੇ ਸਜੇ ਹੋਏ ਇਸ ਦੀਵਾਨ ਦੀ ਆਪ ਜੀ ਨੇ ਹਾਜ਼ਰੀ ਭਰੀ ਹੈ। ਹਜ਼ੂਰ ਦੀ ਅੰਮ੍ਰਿਤ ਬਾਣੀ ਆਸਾ ਕੀ ਵਾਰ ਦਾ ਆਪ ਜੀ ਨੇ ਕੀਰਤਨ ਸਰਵਣ ਕੀਤਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਵਿੱਚ ਮਾਰੂ ਰਾਗ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਕਿਰਪਾ ਕੀਤੀ, ਖਾਸ ਕਰ ਉੱਥੇ ਬਾਣੀ ਉਚਾਰਨ ਲੱਗਿਆਂ ਸ਼ਬਦ ਦਾ ਸਰਲੇਖ ਵੀ ਸ਼ਬਦ ਦਿੱਤਾ ਹੈ। ਬਾਣੀ ਆਪਾਂ ਕੋਈ ਵੀ ਹਜ਼ੂਰ ਦੀ ਕਿਸੇ ਰਾਗ ਵਿੱਚੋਂ ਪੜ੍ਹੀਏ, ਅਸੀਂ ਜ਼ਰੂਰ ਕਹਿੰਦੇ ਹਾਂ ਵੀ ਫਲਾਣੀ ਥਾਂ 'ਤੇ ਇਹ ਸ਼ਬਦ ਹੈ, ਪਰ ਅਸਲ ਵਿੱਚ ਉਸ ਥਾਂ 'ਤੇ ਸਰਲੇਖ ਸ਼ਬਦ ਨਹੀਂ, ਪਰ ਇੱਕ ਅੰਮ੍ਰਿਤ ਹਜ਼ੂਰ ਦਾ ਬਚਨ ਹੈ ਜਿਹਦਾ ਸਰਲੇਖ ਵੀ ਸ਼ਬਦ ਦਿੱਤਾ ਹੈ। ਇਹ ਸ਼ਲੋਕ ਆਰੰਭ ਹੁੰਦਾ ਹੈ ਪਹਿਲਾਂ ਕਿ ਸਾਜਨ ਤੇਰੇ ਚਰਨ ਕੀ ਹੋਏ ਰਹਾਂ ਸਦ ਧੂਰ। ਪਹਿਲਾਂ ਸ਼ਲੋਕ ਹੈ ਸਰਲੇਖ, ਤੇ ਇਸ ਸ਼ਲੋਕ ਤੋਂ ਅੱਗੇ ਫਿਰ ਕਿਰਪਾਲੂ ਸਤਿਗੁਰੂ ਜੀ ਨੇ ਸ਼ਬਦ ਸਰਲੇਖ ਥੱਲੇ ਬਚਨ ਉਚਾਰਨ ਕੀਤੇ। ਸ਼ਲੋਕ ਆਉਂਦਾ ਹੈ ਸਾਜਨ ਤੇਰੇ ਚਰਨ ਕੀ ਹੋਏ ਰਹਾਂ ਸਦ ਧੂਰ, ਨਾਨਕ ਸ਼ਰਨ ਤੁਹਾਰੀਆ ਪੇਖੋਂ ਸਦਾ ਹਜ਼ੂਰ। ਇਸ ਤੋਂ ਅੱਗੇ ਆਉਂਦਾ ਸ਼ਬਦ ਤੇ ਸਰਲੇਖ ਦਿੱਤਾ ਹੈ ਬਕਾਇਦਾ ਸ਼ਬਦ, ਤੇ ਉਸ ਸ਼ਬਦ ਵਿੱਚ ਮੇਰੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਪਿੱਛਲ ਰਾਤ ਜਾਗ ਕੇ ਪਰਮ ਪਿਤਾ ਪਰਮੇਸ਼ਵਰ ਦੀ ਸਿਫਤ ਸਲਾਹ ਕਰਨ ਵਾਲੇ ਗੁਰਮੁਖ ਜਨ ਉਹਨਾਂ ਦੇ ਸੰਬੰਧੀ ਇੱਕ ਅੰਮ੍ਰਿਤ ਬਚਨ ਕਿਹਾ। ਸ਼ਬਦ ਆਉਂਦਾ ਕਿ ਪਿੱਛੋਂ ਰਾਤੀ ਸਦੜਾ ਨਾਮ ਖਤਮ ਕਰ ਲੇ। ਸ਼ਬਦ ਤੋਂ ਅੱਗੇ ਇਹ ਤੁਕ ਹੈ, ਕਹਿੰਦੇ ਨੇ ਪਿਛਲ ਰਾਤ ਕੇਵਲ ਉਹ ਜਾਗਦੇ ਨੇ ਜਿਨ੍ਹਾਂ ਨੂੰ ਮਾਲਕ ਦੇ ਦਰ ਤੋਂ ਮਾਨੋ ਸਦੜਾ ਪਿਆ ਆਉਂਦਾ, ਮਾਲਕ ਵੱਲੋਂ ਸੱਦ ਆਉਂਦੀ ਹੈ, ਉਹ ਮਾਲਕ ਆਪ ਪ੍ਰੇਰਨਾ ਦਿੰਦਾ ਪਿੱਛੋਂ ਰਾਤੀ ਸਦੜਾ ਨਾਮ ਖਸਮ ਕਰ ਲੇ, ਤੇ ਜਿਹੜੇ ਪਿੱਛਲ ਰਾਤ ਖਸਮ ਦਾ ਨਾਮ ਲੈਂਦੇ ਨੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹਨਾਂ ਨੂੰ ਦਾਤਾਂ ਕੀ ਮਿਲਦੀਆਂ ਨੇ, ਖੇਮੇ ਸ਼ਤਰ ਸਰਾਈ ਚ ਦਿਸਣ ਰੱਥ ਪੀੜੇ। ਕਹਿੰਦੇ ਨੇ ਲੋਕ ਸ਼ਤਰਾਂ ਲਈ, ਤਖਤਾਂ ਲਈ, ਰੱਥਾਂ ਲਈ, ਸੋਹਣੀ ਅਸਵਾਰੀ ਲਈ, ਸੋਹਣੇ ਤਖਤ ਲਈ, ਰਾਜ ਭਾਗ ਲਈ ਤਰਲੇ ਲੈਂਦੇ ਨੇ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜੋ ਪਿੱਛਲ ਰਾਤ

ਛੱਡ ਕੇ ਦੇ ਦਿੰਦੇ ਹੋ, ਉਹਨਾਂ ਨੂੰ ਆਵਾਜ਼ ਮਾਰ ਕੇ ਦਾਤਾਂ ਦਿੰਦੇ ਹੋ ਜੋ ਪਿੱਛਲ ਰਾਤ ਤੇਰੀ ਯਾਦ ਵੀ ਜੁੜੇ ਨੇ। ਮੇਰੇ ਕਹਿਣ ਤੋਂ ਭਾਵ ਇਹ ਸੀ, ਗੁਰਮੁਖੋ ਆਪ ਨੇ ਅੰਮ੍ਰਿਤ ਵੇਲੇ ਦੇ ਦੀਵਾਨ ਦੀ ਹਾਜ਼ਰੀ ਭਰ ਕੇ ਮੇਰੇ ਸਤਿਗੁਰੂ ਦੇ ਅੰਮ੍ਰਿਤ ਬਚਨ ਸਰਵਣ ਕੀਤੇ ਨੇ। ਜੋ ਅੱਜ ਹੁਕਮਨਾਮੇ ਦੀ ਦਾਤ ਕਿਰਪਾਲੂ ਸਤਿਗੁਰੂ ਨੇ ਬਖਸ਼ੀ ਹੈ, ਇਹ ਹੁਕਮ ਧੰਨ ਗੁਰੂ ਅਰਜੁਨ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਰਾਗ ਸੋਰਟ ਵਿੱਚ ਦਰਜ ਹੈ। ਇਸ ਸ਼ਬਦ ਦੇ ਭਾਵ ਅਰਥ ਆਪਾਂ ਸੰਖੇਪ ਜੈ ਵਾਚਨੇ ਨੇ। ਸ਼ਬਦ ਦੀ ਰਹਾਉ ਦੀ ਤੁਕ ਹੈ, ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ। ਤੇ ਹੁਕਮਨਾਮੇ ਦੀ ਵਿਚਾਰ ਦਾ ਭਾਵ ਵੀ ਇਹ ਹੁੰਦਾ ਹੈ ਕਿ ਜਿਸ ਸ਼ਬਦ ਨੂੰ ਅਸੀਂ ਪੜ੍ਹਿਆ, ਜੋ ਹੁਕਮ ਆਇਆ, ਉਹਦੇ ਅਰਥ ਉਹਦਾ ਭਾਵ ਸਾਨੂੰ ਸਮਝ ਪੈ ਜਾਏ। ਰਹਾਉ ਦੀ ਤੁਕ ਹੈ ਪ੍ਰਭ ਜੀਓ, ਇਹਦਾ ਅਰਥ ਇਹ ਹੈ ਪ੍ਰਭੂ ਜੀ ਤੂੰ ਮੇਰੋ ਸਾਹਿਬ ਦਾਤਾ, ਤੂੰ ਮੇਰੋ ਦਰ ਤੇ ਤੂੰ ਮੇਰਾ ਹੈ। ਸਾਹਿਬ ਦਾ ਅਰਥ ਹੈ ਮਾਲਕ ਤੇ ਦਾਤਾ ਦਾ ਅਰਥ ਹੈ ਦਾਤਾਂ ਦੇਣ ਵਾਲਾ। ਹੇ ਪ੍ਰਭੂ ਜੀ ਤੁਸੀਂ ਮੇਰੇ ਮਾਲਕ ਵੀ ਹੋ, ਤੁਸੀਂ ਮੇਰੇ ਦਾਤੇ ਵੀ ਹੋ। ਤੇ ਫਿਰ ਇਸ ਸ਼ਬਦ ਦੀ ਰਹਾਉ ਦੀ ਤੁਕ ਵਿੱਚ ਉਸ ਮਾਲਕ ਨੂੰ ਦਾਤਾ ਕਹਿ ਕੇ ਉਹਦੇ ਚਰਨਾਂ ਵਿੱਚੋਂ ਮੰਗਿਆ ਕਿ ਕਹਿਣ ਲੱਗੇ ਕਰ ਕਿਰਪਾ ਪ੍ਰਭ ਦੀਨ ਦਿਆਲਾ, ਹੇ ਮੇਰੇ ਗਰੀਬਾਂ ਤੇ ਦਇਆ ਕਰਨ ਵਾਲੇ, ਦੀਨ ਦਿਆਲ ਦਰ ਤੇ ਗਰੀਬਾਂ ਤੇ ਮੇਰ ਕਰਨ ਵਾਲਿਆ, ਕਰ ਕਿਰਪਾ ਪ੍ਰਭ ਦੀਨ ਦਿਆਲਾ ਮੇਰੇ ਗਰੀਬ ਤੇ ਦਇਆ ਕਰ, ਦਇਆ ਕਰਨ ਵਾਲਿਆ ਗੁਣ ਗਾਵੋ, ਮੈਂ ਤੇਰੇ ਗੁਣਾਂ ਨੂੰ ਗਾਵਾਂ। ਪਰ ਕਿਵੇਂ ਗਾਵਾਂ, ਰੰਗ ਰਾਤਾ ਤੇਰੇ ਰੰਗ ਵਿੱਚ ਰੰਗ ਕੇ। ਵੈਸੇ ਇੱਥੇ ਰੰਗ ਦਾ ਅਰਥ ਹੈ ਪ੍ਰੇਮ, ਤੇਰੇ ਪ੍ਰੇਮ ਵਿੱਚ ਰਤ ਕੇ, ਤੇਰੇ ਪਿਆਰ ਵਿੱਚ ਭਿੱਜ ਕੇ ਤੇਰੇ ਗੁਣਾਂ ਨੂੰ ਗਾਉਂਦਾ ਰਾਂ। ਹੇ ਦਾਤਾ ਜੀ ਤੁਸੀਂ ਕਿਰਪਾ ਕਰਕੇ ਮੈਨੂੰ ਆਪਣੇ ਕੋਲੋਂ ਗੁਣ ਗਾਉਣ ਦੀ ਦਾਤ ਦੇ ਦਿਓ, ਆਪਣੇ ਦਰੋਂ ਘਰੋਂ ਮੈਨੂੰ ਨਾਮ ਦੀ ਦਾਤ ਦਿਓ। ਧੰਨ ਗੁਰੂ ਅਰਜੁਨ ਸਾਹਿਬ ਨੇ ਮਾਲਕ ਦੇ ਚਰਨਾਂ ਵਿੱਚੋਂ ਨਾਮ ਦੀ ਦਾਤ ਮੰਗੀ। ਦੇਖੋ ਅੰਮ੍ਰਿਤ ਬਾਣੀ ਆਪ ਜੀ ਪੜ੍ਹਦੇ, ਹਰ ਪਦਾਰਥ ਦੀ ਦਾਤੀ ਹੈ ਬਾਣੀ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਇੱਕੋ ਤੋਕੀ ਇਹ ਗੱਲ ਸਪਸ਼ਟ ਕਰ ਦਿੰਦੀ ਹੈ। ਕਹਿੰਦੇ ਨੇ ਗੁਰਬਾਣੀ ਵਿੱਚੋਂ ਕਿਹੜਾ ਪਦਾਰਥ ਹੈ ਜਿਹੜਾ ਨਹੀਂ ਮਿਲ ਸਕਦਾ, ਪਰ ਕਹਿੰਦੇ ਨੇ ਇੱਕ ਗੱਲ ਚੇਤੇ ਰੱਖਿਓ, ਮਿਲੇਗਾ ਉਹਨਾਂ ਨੂੰ ਜਿਨ੍ਹਾਂ ਨੂੰ ਖੋਜਣ ਦੀ ਜਾਚ ਆ ਜਾਂਦੀ ਹੈ। ਭਾਈ ਸਾਹਿਬ ਦੀ ਇੱਕ ਤੁਕ ਅਸੀਂ ਪੜ੍ਹਦੇ ਹਾਂ ਕਿ ਤੈਸੇ ਗੁਰਬਾਣੀ ਵੀ ਕਹਿ ਸਕਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨੇ ਪਜਾਵੀ। ਸਾਰੇ ਪਦਾਰਥ ਬਾਣੀ ਵਿੱਚ ਨੇ, ਪਰ ਜਿਹੜਾ ਖੋਜਣ ਤੁਰੇਗਾ ਲੱਭਣਗੇ ਉਹਨੂੰ। ਇਸ ਸ਼ਬਦ ਵਿੱਚ ਹਜ਼ੂਰ ਨੇ ਉਸ ਮਾਲਕ ਦੇ ਚਰਨਾਂ ਵਿੱਚੋਂ ਨਾਮ ਦੀ ਦਾਤ ਮੰਗੀ। ਸੱਚ ਜਾਣੋ ਮਨੁੱਖ ਦੀ ਜ਼ਿੰਦਗੀ ਦਾ ਆਸਰਾ ਕੇਵਲ ਪਰਮੇਸ਼ਵਰ ਦਾ ਨਾਮ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਜਦੋਂ ਮੰਗਦੇ ਨੇ ਤੇ ਮਾਲਕ ਦੇ ਚਰਨਾਂ ਵਿੱਚੋਂ ਨਾਮ ਦੀ ਦਾਤ ਮੰਗੀ। ਜੇ ਧੰਨ ਗੁਰੂ ਅਰਜੁਨ ਸਾਹਿਬ ਨੂੰ ਪੁੱਛੀਏ ਉਹ ਵੀ ਨਾਮ ਦੀ ਦਾਤ ਮੰਗਦੇ ਨੇ। ਪਰ ਪਹਿਲੀ ਅਰਜ਼ ਜ਼ਰੂਰ ਕਰਾਂਗਾ ਕਿ ਆਪਾਂ ਵੀ ਸ਼ਬਦ ਵਰਤਨੇ ਆ ਦਾਤਾ ਜੀ ਨਾਮ ਦਿਆ ਜੇ। ਪਰ ਪਿਆਰਿਓ ਇਹ ਤਰੀਕਾ ਤਾਂ ਸਿੱਖੀਏ ਵੀ ਨਾਮ ਮੰਗਣ ਦੀ ਜੁਗਤ ਕਿਹੜੀ, ਕਿਸ ਤਰੀਕੇ ਦੇ ਨਾਲ ਨਾਮ ਮੰਗਿਆ ਜਾਏ, ਕਿਹੜੀ ਜੁਗਤ ਨਾਲ ਅਸੀਂ ਦੀਨ ਦਿਆਲ ਦੇ ਚਰਨਾਂ ਵਿੱਚ ਝੁਕੀਏ। ਹਜ਼ੂਰ ਨੇ ਬਾਣੀ ਵਿੱਚ ਕੁਝ ਬਚਨ ਕਹੇ ਨੇ ਉਹਨਾਂ ਤੇ ਆਧਾਰਿਤ ਕਿ ਪ੍ਰਭੂ ਦੇ ਦਰ ਤੋਂ, ਸਤਿਗੁਰੂ ਦੇ ਦਰ ਤੋਂ ਸਿੱਖ ਨੇ ਦਾਤ ਨਾਮ ਦੀ ਮੰਗਣੀ ਕਿਵੇਂ। ਭਾਈ ਗੁਰਦਾਸ ਹੋਰਾਂ ਨੇ ਤਿੰਨ ਬਚਨ ਕਹੇ ਨੇ, ਉਹ ਅੱਜ ਆਧਾਰ ਬਣਾਏ ਨੇ ਕਿ ਦੀਨ ਦਿਆਲ ਜੀ ਤੁਸੀਂ ਮੈਨੂੰ ਨਾਮ ਦੀ ਦਾਤ ਦਿਓ, ਮੈਂ ਪ੍ਰੇਮ ਵਿੱਚ ਰੰਗ ਕੇ ਤੇਰੇ ਨਾਮ ਨੂੰ ਜਪ ਸਕਾਂ। ਭਾਈ ਗੁਰਦਾਸ ਕਹਿੰਦੇ ਨੇ ਪਹਿਲੀ ਗੱਲ ਇਹ ਕਿ ਜਿਸ ਨੇ ਨਾਮ ਦੀ ਦਾਤ ਦਾਤੇ ਤੋਂ ਮੰਗਣੀ ਹੈ ਉਹਦੇ ਅੰਦਰ ਇੱਕ ਭਿਖਾਰੀ ਵਾਲੀ ਬਿਰਤੀ ਹੋਣੀ ਅਤ ਜ਼ਰੂਰੀ। ਵੇਖੋ ਇੱਥੇ ਭਿਖਾਰੀ ਦਾ ਗੁਣ ਲਿਆ, ਇਹਦਾ ਮਤਲਬ ਇਹ ਨਹੀਂ ਕਿ ਮਨੁੱਖ ਲੋਕਾਂ ਦੇ ਦਰ ਤੇ ਝੋਲੀ ਅੱਡ ਕੇ ਮੰਗਦਾ ਫਿਰੇ। ਕਹਿਣ ਲੱਗੇ ਉਹਦੇ ਅੰਦਰ ਦੀ ਬਿਰਤੀ ਭਾਈ ਗੁਰਦਾਸ ਕਹਿੰਦੇ ਨੇ ਭਿਖਾਰੀ ਵਾਲੀ ਹੋਣੀ ਚਾਹੀਦੀ ਹੈ। ਤੇ ਪੁੱਛੀਏ ਭਿਖਾਰੀ ਦਾ ਕਿਹੜਾ ਗੁਣ ਹੈ, ਤੇ ਭਾਈ ਸਾਹਿਬ ਬੜੇ ਪਿਆਰੇ ਬਚਨ ਕਰਦੇ ਨੇ। ਕਹਿੰਦੇ ਨੇ ਕਿਸੇ ਪਿੰਡ ਵਿੱਚ ਕਿਸੇ ਨਗਰ ਸ਼ਹਿਰ ਦੀ ਗਲੀ ਵਿੱਚੋਂ ਲੰਘੀਏ, ਆਮ ਲੋਕ ਸਵੇਰੇ ਤੋਂ ਸ਼ਾਮ ਤੱਕ ਆਵਾਜਾਈ ਰਹੇ, ਤੇ ਕਹਿੰਦੇ ਨੇ ਕਦੀ ਆਮ ਲੋਕਾਂ ਲੰਘਣ ਵਾਲਿਆਂ ਨੂੰ ਦੇਖ ਕੇ

0: ਕੋਈ ਰੋਕਦਾ ਨਹੀਂ, ਕੋਈ ਟੋਕਦਾ ਨਹੀਂ, ਪਰ ਪਤਾ ਨਹੀਂ ਭਿਖਾਰੀ ਦੀ ਕੀ ਪਹਿਚਾਣ ਹੈ। ਜਦੋਂ ਭਿਖਾਰੀ ਸ਼ਹਿਰ ਦੀ ਗਲੀ ਵਿੱਚੋਂ, ਪਿੰਡ ਦੀ ਗਲੀ ਵਿੱਚੋਂ ਨਿਕਲਣ ਲੱਗਦਾ ਤੇ ਪਿੰਡ ਦੇ ਕੁੱਤੇ ਉਹਨੂੰ ਦੇਖ ਕੇ ਭੌਂਕਣਾ ਸ਼ੁਰੂ ਕਰ ਦਿੰਦੇ। ਫਿਰ ਮੈਂ ਅਰਜ਼ ਕਰ ਰਿਹਾ ਕਿ ਬਿਰਤੀ ਭਿਖਾਰੀ ਵਾਲੀ ਰੱਖੀ ਉਹ ਗੁਣ ਵਾਲੀ ਗੱਲ ਹੈ। ਇਹਦਾ ਮਤਲਬ ਇਹ ਨਹੀਂ ਕਿ ਕਿਸੇ ਹੋਰ ਦੇ ਦਰ ਦਾ ਭਿਖਾਰੀ, ਕਦੀ ਭਿਖਾਰੀ ਵੱਲ ਝਾਤੀ ਮਾਰੋ। ਉਹਨੂੰ ਦੇਖ ਕੇ ਕੁੱਤੇ ਭੌਂਕਦੇ ਨੇ ਤੇ ਉਹ ਦੋ ਕੰਮ ਕਰਦਾ ਹੈ। ਹੱਥ ਉਹਦੇ ਵਿੱਚ ਛੋਟੀ ਏ, ਉਹ ਆਪਣੇ ਹੱਥ ਵਿੱਚ ਪਕੜੀ ਹੋਈ ਛੋਟੀ ਨਾਲ ਪਿੱਛੇ ਰੱਖ ਕੇ ਛੋਟੀ ਨੂੰ ਅੱਗੇ ਨਹੀਂ, ਛੋਟੀ ਨੂੰ ਪਿੱਛੇ ਕਰਕੇ ਕੁੱਤਿਆਂ ਨੂੰ ਮੋੜੀ ਜਾਂਦਾ ਹੈ। ਪਰ ਉਹਨੇ ਧਿਆਨ ਕੁੱਤਿਆਂ ਵੱਲ ਕਦੀ ਨਹੀਂ ਦਿੱਤਾ। ਕੁੱਤੇ ਪਿੱਛੇ ਭੌਂਕਦੇ ਹੋਣਗੇ ਤੇ ਭਿਖਾਰੀ ਦਾ ਧਿਆਨ ਜਿਹੜਾ ਜਿਹਦੇ ਦਰ ਤੋਂ ਮੰਗਣ ਤੁਰਿਆ ਹੈ ਉਹਦੇ ਘਰ ਵੱਲ ਮੂੰਹ ਕਰਕੇ ਖਲੋਤਾ, ਨਾ ਕਿ ਭੌਂਕਦੇ ਹੋਏ ਕੁੱਤਿਆਂ ਨੂੰ ਦੇਖ ਕੇ ਮੂੰਹ ਉਧਰ ਨੂੰ ਕਰ ਲੈਂਦਾ। ਕਹਿੰਦੇ ਨੇ ਜੇ ਤੂੰ ਮੰਗਣ ਤੁਰਿਆ ਨਾ, ਇੱਕ ਗੱਲ ਚੇਤੇ ਰੱਖੀ, ਭਿਖਾਰੀ ਵਾਲੀ ਦ੍ਰਿੜਤਾ ਲੈ ਕੇ ਚੱਲੀ, ਇਹ ਨਾ ਤੱਕੀ ਸਮਾਜ ਸੰਸਾਰ ਕੀ ਕਹਿੰਦਾ। ਧਿਆਨ ਤੂੰ ਆਪਣਾ ਗੁਰੂ ਦੇ ਦਰ ਤੇ ਰੱਬ ਦੇ ਦਰ ਵੱਲ ਦੇਈ ਤੇ ਜਦੋਂ ਭਿਖਾਰੀ ਵਾਲੀ ਦ੍ਰਿੜਤਾ ਆ ਜਾਏਗੀ ਤੇ ਦੇਖ ਉਹਦੇ ਵਿੱਚ ਇੱਕ ਬੜਾ ਵੱਡਾ ਗੁਣ ਹੈ। ਉਹਦੇ ਸ਼ਬਦਾਂ ਵਿੱਚ ਹਲੀਮੀ ਬੜੀ ਏ, ਉਹਦੇ ਸ਼ਬਦਾਂ ਵਿੱਚ ਲਿਆਕਤ ਬਹੁਤ ਹੈ। ਜਦੋਂ ਉਹ ਕਿਸੇ ਦੇ ਦਰ ਤੇ ਜਾ ਕੇ ਮੰਗਦਾ ਤੇ ਕਈ ਵਾਰੀ ਦਰਵਾਜ਼ਾ ਖੋਲ ਕੇ ਇਹ ਵੀ ਸ਼ਬਦ ਕਹਿੰਦੇ ਨੇ ਕਿ ਲੋਕ ਕਬੂਲ ਬੋਲਦੇ ਨੇ, ਪਰ ਕਦੀ ਭਿਖਾਰੀ ਆਪਣਾ ਹੱਕ ਨਹੀਂ ਜੇ ਜਿਤਾਉਂਦਾ। ਪਿਆਰਿਓ, ਦਾਤ ਮੰਗਣੀ ਹੱਕ ਜਿਤਾਉਣਾ ਨਹੀਂ, ਦਾਤ ਮੰਗਣੀ ਤਾਂ ਦਾਤੇ ਦੀ ਮਿਹਰਬਾਨੀ ਏ, ਜੋ ਮਰਜ਼ੀ ਝੋਲੀ ਵਿੱਚ ਪਾ ਦੇਵੇ। ਹੱਕ ਵਿੱਚ ਤੇ ਮੰਗਣ ਵਿੱਚ ਬੜਾ ਫਰਕ ਹੈ। ਹੱਕ ਹੁੰਦਾ ਕਿ ਮੇਰਾ ਹਿੱਸਾ ਬਣਦਾ, ਹੱਕ ਦਾ ਮਤਲਬ ਹੈ ਮੇਰਾ ਇਹ ਹਿੱਸਾ ਬਣਦਾ, ਮੈਨੂੰ ਚਾਹੀਦਾ। ਪਰ ਜਦੋਂ ਕੋਈ ਮੰਗਤਾ ਬਣ ਕੇ ਜਾਂਦਾ ਉਹ ਕਹਿੰਦਾ ਹੱਕ ਮੇਰਾ ਕੋਈ ਨਹੀਂ, ਪਰ ਮੈਂ ਝੋਲੀ ਅੱਡ ਕੇ ਮੰਗਣ ਆਇਆ, ਜੇ ਤਰੁੱਠ ਹੈ ਤੇ ਮੇਰੀ ਝੋਲੀ ਵਿੱਚ ਕਿਰਪਾ ਕਰਕੇ ਖੈਰ ਪਾ ਦੇ। ਦਾਤੇ ਦੇ ਦਰ ਤੋਂ ਭਿਖਾਰੀ ਬਣ ਕੇ ਮੰਗਣ ਜਾਈ, ਹੱਕ ਨਾ ਜਿਤਾਈ। ਤੇ ਜਦੋਂ ਭਿਖਾਰੀ ਮੰਗਦਾ ਕਈ ਵਾਰੀ ਕੀ ਹੁੰਦਾ, ਪਰਿਵਾਰ ਦੇ ਲੋਕ ਕਬੂਲ ਬੋਲਦੇ ਨੇ, ਸ਼ਬਦ ਭੈੜੇ ਬੋਲਦੇ ਨੇ, ਪਰ ਭਿਖਾਰੀ ਨੇ ਕਦੀ ਵੀ ਅੱਗੋ ਭੈੜਾ ਲਫ਼ਜ਼ ਨਹੀਂ ਬੋਲਿਆ। ਉਹ ਬਸ ਇਹੀ ਕਹੀ ਜਾਂਦਾ, ਮਾਲਕਾ ਜੋ ਮਰਜ਼ੀ ਕਹਿ ਲੈ, ਜਜਮਾਨ ਮੈਂ ਜੇ ਮੰਗਣ ਆ ਹੀ ਗਿਆ ਪਰ ਮੈਨੂੰ ਦਰ ਤੋਂ ਖਾਲੀ ਨਾ ਮੋਰੀ। ਭਾਈ ਗੁਰਦਾਸ ਕਹਿੰਦੇ ਨੇ ਭਿਖਾਰੀ ਦੀ ਇਸ ਅੰਦਰ ਦੀ ਭਾਵਨਾ ਨੂੰ ਦੇਖ ਕੇ ਉਹਦੀ ਝੋਲੀ ਵਿੱਚ ਖੈਰ ਪਾਈ ਜਾਂਦੀ ਹੈ। ਮਨਾ ਜੇ ਗੁਰੂ ਦਰ ਤੋਂ ਮੰਗਣਾ ਹੀ, ਅਹਿਸਾਨ ਕਰਕੇ ਨਹੀਂ, ਭਿਖਾਰੀ ਵਾਲੀ ਨਿਮਰਤਾ ਲੈ ਕੇ ਜਾਈ ਤੇ ਬਾਬਾ ਤੇਰੀ ਝੋਲੀ ਵਿੱਚ ਨਾਮ ਦੀ ਦਾਤ ਜ਼ਰੂਰ ਪਾਏਗਾ। ਸਾਹਿਬ ਨੇ ਕੇਵਲ ਕਿਹਾ ਨਹੀਂ, ਆਪ ਭਿਖਾਰੀ ਬਣ ਕੇ ਇੱਕ ਸ਼ਬਦ ਵਰਤੇ ਹੈ। ਆਪ ਜੀ ਸ਼ਬਦ ਸਰਵਣ ਕਰਦੇ ਹੋ ਕਿ ਭਉ ਤੇਰਾ ਭਾਂਗ, ਖਲੜੀ ਮੇਰਾ ਚੀਤ, ਕਿਵੇਂ ਮੰਗਿਆ ਨਾਮ। ਕਿਉਂਕਿ ਸਿਰਫ ਰਹਾਉ ਦੀ ਤੁਕ ਤੇ ਅਜੇ ਟਿਕਿਆ ਵਾ ਕਿ ਕਰ ਕਿਰਪਾ ਪ੍ਰਭ ਦੀਨ ਦਿਆਲਾ, ਸ਼ਬਦ ਵਰਤਦੇ ਨੇ ਭਉ ਤੇਰਾ ਭਾਂਗ, ਖਲੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਅਤੀਤ। ਹੁਣ ਕਿਹੋ ਜਿਹਾ ਭਿਖਾਰੀ ਏ, ਕਰ ਕਾਸਾ, ਕਾਸਾ ਦਾ ਅਰਥ ਹੁੰਦਾ ਖੱਪਰ। ਬਾਬਾ ਨਾਨਕ ਜੀ ਕਹਿੰਦੇ ਨੇ ਹੱਥ ਵਿੱਚ ਖੱਪਰ ਪਕੜਿਆ ਕਾਹਦੇ ਲਈ, ਦਰਸ਼ਨ ਕੀ ਭੁੱਖ, ਤੇਰੇ ਦਰਸ਼ਨਾਂ ਦੀ ਮੈਨੂੰ ਭੁੱਖ ਲੱਗੀ ਏ, ਇਹ ਭੁੱਖ ਪੂਰੀ ਹੋਵੇਗੀ ਜੇ ਨਾਮ ਦੇਗਾ। ਕਰ ਕਾਸਾ ਦਰਸ਼ਨ ਕੀ ਭੁੱਖ, ਮੈਂ ਦਰ ਮੰਗੂ ਨੀਤਾ ਨੀਤ, ਤਾਂ ਉਹ ਦਰਸ਼ਨ ਕੀ ਕਰੋਂ ਸਮਾਏ, ਸਮਾਏ ਦਰ ਹੁੰਦਾ ਆਵਾਜ਼ ਦੇਣੀ। ਕਹਿੰਦੇ ਨੇ ਮੈਂ ਤੇਰੇ ਬੂਹੇ ਅੱਗੇ ਖਲੋ ਕੇ ਆਵਾਜ਼ ਦੇਣਾ ਵਾ, ਮੈਂ ਦਰ ਮੰਗਤ ਭੀਖਿਆ ਪਾਏ, ਮੈਨੂੰ ਆਪਣੇ ਦਰ ਤੇ ਮੰਗਣ ਵਾਲੇ ਭਿਖਾਰੀ ਨੂੰ ਖੈਰ ਪਾ ਦੇ। ਮੈਂ ਅਰਜ਼ ਕਰ ਰਿਹਾ ਕੇਵਲ ਭਾਈ ਸਾਹਿਬ ਨੇ ਜਿਹੜੀ ਉਦਾਹਰਨ ਲਈ ਉਹ ਬਾਣੀ ਵਿੱਚੋਂ ਵੀ ਇੱਕ ਸੁਰ ਚਰਾਗ ਵਿੱਚ ਹਜ਼ੂਰ ਦੀ ਤੁਕ ਪੜ੍ਹਨੇ ਆ। ਸਾਹਿਬ ਕਹਿੰਦੇ ਨੇ ਮਾਲਕ ਜੀ ਕਿ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਓ। ਮੈਂ ਕਿਆ ਮੰਗੂ, ਮੈਂ ਉਹ ਭਿਖਾਰੀ ਨਹੀਂ ਜਿਹੜਾ ਬਿਨਸਨ ਵਾਲੀਆਂ ਚੀਜ਼ਾਂ ਮੰਗਣਾ, ਮੈਂ ਉਹ ਭਿਖਾਰੀ ਹਾਂ ਜਿਹੜਾ ਨਾਮ ਮੰਗਣਾ ਆ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਧਾਰੇ ਭਿਖਾਰੀ ਜੀਓ। ਮੈਂ ਕਿਆ ਮੰਗੂ, ਕਿਛ ਫਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਕਦੀ ਗੁਰੂ ਅਮਰਦਾਸ ਜੀ ਨੂੰ ਪੁੱਛੋ, ਉਹਨਾਂ ਤੇ ਇੱਥੋਂ ਤੱਕ ਤਰਲਾ ਲਿਆ, ਵਾਹਿਗੁਰੂ ਜੀ ਇਸ ਕੰਜੂਸ ਨੂੰ ਪਤਾ ਨਹੀਂ ਕਿੰਨੇ ਕੁ ਜਨਮ ਹੋ ਗਏ ਨੇ ਆਉਂਦਿਆਂ, ਹੁਣ ਕਿਰਪਾ ਕਰ ਇਸ ਕੰਜੂਸ ਦੀ ਝੋਲੀ ਵਿੱਚ ਨਾਮ ਪਾ ਦੇ। ਅਸੀਂ ਤੋਕਿਕ ਪੜ੍ਹਦੇ ਹਾਂ ਬਹੁਤੇ ਫੇਰ ਪਏ ਕਿਰਪਨ ਕੋ, ਕਿਰਪਨ ਦਾ ਅਰਥ ਹੁੰਦਾ ਕੰਜੂਸ, ਬਹੁਤੇ ਫੇਰ ਪਏ ਕਿਰਪਨ ਕੋ, ਅਬ ਕਿਛ ਕਿਰਪਾ ਕੀਜੈ ਖੋਹ ਦਇਆਲ, ਦਰਸ਼ਨ ਦਿਓ ਆਪਣਾ ਐਸੀ ਬਖਸ਼ ਕਰੀਜੈ। ਇਹ ਸ਼ਬਦ ਦੀ ਆਰੰਭਕ ਤੁਕ ਹੈ ਕਿ ਖੰਮ ਭੀਖ ਤੇ ਖਾਰੀ ਤੇਰੇ ਤੇਰੇ ਦਰ ਦੇ ਮੰਗਤੇ ਹਾਂ। ਗੁਰਮੁਖ ਆਹ ਦਿਨ ਜਦੋਂ ਚੱਲਦੇ ਨੇ ਨਾ, ਹੋ ਸਕਦਾ ਸ਼ਾਮ ਨੂੰ ਸ਼ਾਇਦ ਅਰਜ਼ ਕਰਾਂ, ਇਹਨਾਂ ਦਿਨਾਂ ਵਿੱਚ ਗੁਰੂ ਗੋਬਿੰਦ ਸਿੰਘ ਦੀ ਯਾਦ ਸਿੱਖ ਦੇ ਅੰਦਰ ਨੂੰ ਜ਼ਰੂਰ ਧੂਪ ਆਉਂਦੀ। ਅਗਲਾ ਸਾਲ ਜਿਹੜਾ ਆ ਰਿਹਾ ਹੈ ਨਾ, ਇਹਦੇ ਵਿੱਚ ਤਿੰਨ ਸ਼ਤਾਬਦੀਆਂ ਆ ਰਹੀਆਂ ਨੇ। ਤੁਸੀਂ ਸਿਆਣੇ ਹੋ, ਇਹ ਕਹੋਗੇ ਵੀ ਗੁਰੂ ਗ੍ਰੰਥ ਸਾਹਿਬ ਦਾ 400 ਸਾਲਾ ਇਹ ਆ ਰਿਹਾ ਪ੍ਰਕਾਸ਼ ਉਤਸਵ, ਇੱਕ ਗੁਰੂ ਅੰਗਦ ਸਾਹਿਬ ਜੀ ਦਾ 500 ਸਾਲਾ ਆ ਰਿਹਾ, ਤੇ ਹੋਰ ਤੀਜੀ ਸ਼ਤਾਬਦੀ ਕਿਹੜੀ ਹੈ? ਗੁਰਮੁਖੋ ਦੇਖੋ, ਸਿੱਖ ਦੀ ਜ਼ਿੰਦਗੀ ਦੀ ਬੁਨਿਆਦ ਗੁਰਬਾਣੀ ਹੈ। ਜਿਹੜਾ ਸਿੱਖੀ ਦਾ ਮਹੱਲ ਹੈ ਉਹਦੀ ਨੀਂਹ, ਉਹਦੀ ਬੁਨਿਆਦ, ਉਹਦਾ ਬੇਸ ਗੁਰਬਾਣੀ ਹੈ, ਤੇ ਸਿੱਖੀ ਦੇ ਮਹੱਲ ਦਾ ਕਲਸ਼ ਜਿਹੜਾ ਉਹ ਵੀ ਕੁਰਬਾਨੀ। ਗੁਰਬਾਣੀ ਬੇਸ ਹੈ, ਕੁਰਬਾਨੀ ਦਾ ਕਲਸ਼ ਝੁਲਦਾ। ਅਗਲਾ ਸਾਲ ਜਿਹੜਾ ਆ ਰਿਹਾ ਹੈ ਨਾ, ਉਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ 400 ਸਾਲਾ ਹੈ, ਗੁਰੂ ਅੰਗਦ ਸਾਹਿਬ ਜੀ ਦਾ 500 ਸਾਲਾ ਅਸੀਂ ਪੜ੍ਹਨੇ ਹਾਂ। ਤੇ ਜਦੋਂ ਮਾਤਾ ਗੁਜਰੀ ਤੇ ਵੱਡੇ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਗੱਲ ਕਰਾਂਗੇ, ਅਗਲੇ ਸਾਲ ਇਹਨਾਂ ਹੀ ਦਸੰਬਰ ਦੀਆਂ ਇਹਨਾਂ ਤਰੀਕਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨੂੰ, 4 ਪੁੱਤਰਾਂ ਤੇ ਮਾਤਾ ਗੁਜਰੀ ਨੂੰ ਸ਼ਹੀਦ ਹੋਇਆ, ਪੂਰੇ 300 ਸਾਲ ਹੋ ਜਾਣੇ ਉਹਨਾਂ ਦਾ, 300 ਸਾਲਾ ਸ਼ਹੀਦੀ ਦਿਵਸ ਹੈ। ਮੈਂ ਕਹਿੰਦਾ ਕਿ ਗੁਰਬਾਣੀ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸ਼ਤਾਬਦੀ ਤੇ ਗੁਰੂ ਦੇ ਲਾਲਾਂ ਦੀ ਸ਼ਹਾਦਤ ਵਾਲੀ ਸ਼ਤਾਬਦੀ ਰਹਿੰਦੀ ਦੁਨੀਆਂ ਵਿੱਚ ਇੱਕੋ ਸਾਲ ਆਵੇਗੀ। ਗੁਰੂ ਦੱਸੇਗਾ ਕਿ ਸਿੱਖਾਂ ਬੁਨਿਆਦ ਜਿਹੜੀ ਹੈ ਗੁਰਬਾਣੀ ਹੈ, ਤੇ ਕਲਪ ਜਿਹੜਾ ਝੁਲਦਾ, ਕਲਪ ਜਿਹੜਾ ਇਸ ਮਹੱਲ ਤੇ ਫਿੱਟ ਹੁੰਦਾ ਉਹ ਕੁਰਬਾਨੀ ਦਾ ਹੁੰਦਾ ਹੈ। ਮੈਂ ਆਪਣੇ ਵਿਸ਼ੇ ਵੱਲਾਵਾਂ, ਸ਼ਬਦ ਦੀ ਵਿਚਾਰ ਚੱਲ ਰਹੀ ਹੈ ਕਿ ਨਾਮ ਮੰਗਣੇ ਹਾਂ। ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੀ ਸਿਰਫ ਇੱਕ ਸੰਖੇਪ ਜੀ ਘਟਨਾ ਆਪ ਨਾਲ ਸਾਂਝੀ ਕਰਨੀ। ਭਾਈ ਸਾਹਿਬ ਭਾਈ ਨੰਦ ਲਾਲ ਜੀ ਦੀ ਰਚਨਾਵਲੀ ਦੇ ਉਹਨਾਂ ਦੀ ਬਾਣੀ ਦੇ ਬੜਿਆਂ ਸੱਜਣਾਂ ਨੇ ਅਰਥ ਕੀਤੇ, ਡਾਕਟਰ ਗੰਡਾ ਸਿੰਘ ਹੋਣਾ ਨੇ ਪੂਰੀ ਦੀ ਪੂਰੀ ਉਹਨਾਂ ਦੀ ਰਚਨਾ ਨੂੰ ਇੱਕ ਥਾਂ ਤੇ ਇਕੱਠਿਆਂ ਕਰਕੇ ਆਪਣੇ ਵੱਲੋਂ ਯਤਨ ਕੀਤਾ ਉਹਦੇ ਅਰਥ ਕਰਦੇ। ਪ੍ਰਿੰਸੀਪਲ ਗੰਗਾ ਸਿੰਘ ਹੋਣਾ ਨੇ ਉਹਨਾਂ ਦੀਆਂ ਗਜ਼ਲਾਂ ਦੇ ਅਰਥ ਕੀਤੇ ਸਨ, ਤੇ ਕਿਤਾਬ ਦਾ ਨਾਮ ਰੱਖਿਆ ਸੀ ਪ੍ਰੀਤ ਰੀਤ। ਪ੍ਰਿੰਸੀਪਲ ਹਰਭਜਨ ਸਿੰਘ ਜੀ ਹੋਰਾਂ ਨੇ, ਜਿਹੜੇ ਚਲਾਣਾ ਕਰ ਚੁੱਕੇ ਨੇ ਸ਼ਹੀਦ ਸਿੱਖ ਮਿਸ਼ਨ ਦੀ ਕਾਲਜ ਵਾਲੇ, ਉਹਨਾਂ ਨੇ ਗਜ਼ਲਾਂ ਦੇ ਅਰਥ ਕੀਤੇ ਸਨ, ਨਾਮ ਉਹਨਾਂ ਵੀ ਰੱਖਿਆ ਸੀ ਪ੍ਰੀਤ ਰੀਤ। ਪਰ ਇੱਕ ਸੱਜਣ ਬਹੁਤ ਪੁਰਾਣਾ, ਕਿਤੇ ਜੇ ਤੁਹਾਨੂੰ ਟੀਕਾ ਮਿਲੇ ਤੇ ਉਹ ਜ਼ਰੂਰ ਪੜ੍ਹਿਓ। ਆਮ ਬੰਦੇ ਦੀ ਸਮਝ ਵਿੱਚ ਆਉਣ ਵਾਲਾ, ਭਾਵੇਂ ਭਾਈ ਸਾਹਿਬ ਦੀ ਰਚਨਾ ਫਾਰਸੀ ਵਿੱਚ ਆਪਾਂ ਪੜ੍ਹਨੇ ਹਾਂ, ਉਸ ਰਚਨਾ ਦਾ ਉਹਨਾਂ ਗਜ਼ਲਾਂ ਦਾ ਟੀਕਾ ਕੀਤਾ ਭਾਈ ਮੇਘਰਾਜ ਜੀ ਨੇ। ਭਾਈ ਮੇਘਰਾਜ ਜਿਹੜੇ ਨੇ ਉਹ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਖਾਨਦਾਨ ਵਿੱਚੋਂ ਨੇ, ਭਾਈ ਨੰਦ ਲਾਲ ਦੀ ਸੰਤਾਨ ਨੇ। ਉਹਨਾਂ ਦੀ ਪੁਸਤਕ ਕੁਦਰਤੀ ਤੌਰ ਤੇ ਸਬੱਬ ਬਣਿਆ ਕਿਤੇ ਮਿਲ ਗਈ। ਉਹਨਾਂ ਨੇ ਉਹਨਾਂ ਗਜ਼ਲਾਂ ਦੇ ਅਰਥ ਕਰਨ ਤੋਂ ਪਹਿਲਾਂ ਭਾਈ ਸਾਹਿਬ ਦਾ ਸੰਖੇਪ ਜਿਹਾ ਜੀਵਨ ਦਿੱਤਾ। ਬੜੇ ਸੱਜਣਾਂ ਦੇ ਰਚਨਾ ਪੜ੍ਹੀ ਸੀ ਭਾਈ ਨੰਦ ਲਾਲ ਜੀ, ਪਰ ਜਿਹੜੀ ਵਾਕਫੀਅਤ, ਜਿਹੜੀ ਜਾਣਕਾਰੀ ਪਰਿਵਾਰ ਵਿੱਚੋਂ ਮਿਲਦੀ ਏ, ਉਹ ਜਾਣਕਾਰੀ ਆਮ ਕਿਸੇ ਲਿਖਾਰੀ ਕੋਲੋਂ ਨਹੀਂ। ਭਾਈ ਮੇਘਰਾਜ ਬੜੀ ਉੱਚੀ ਪਦਵੀ ਤੇ ਬਿਰਾਜਮਾਨ ਸਨ। ਜਦੋਂ ਭਾਈ ਸਾਹਿਬ ਜੀ ਨੇ ਭਾਈ ਨੰਦ ਲਾਲ ਜੀ ਆਪਣੇ ਬਜ਼ੁਰਗ ਦੀਆਂ ਗਜ਼ਲਾਂ ਦੇ ਅਰਥ ਕੀਤੇ, ਉਹਦੇ ਆਰੰਭ ਵਿੱਚ ਉਹਨਾਂ ਬਚਨ ਕਹੇ, ਮੈਂ ਸਿਰਫ ਅਰਜ਼ ਕਰ ਰਿਹਾ ਭਿਖਾਰੀ ਬਣ ਕੇ ਮਣਾ ਮੰਗਣਾ ਕੀ। ਉਹ ਲਿਖਦੇ ਨੇ ਕਿ ਭਾਈ ਨੰਦ ਲਾਲ ਜੀ ਆਗਰੇ ਦੀ ਧਰਤੀ ਤੇ ਨੇ, ਜਦੋਂ ਉਹਨਾਂ ਨੇ ਕੁਰਾਨ ਦੀ ਆਇਤ ਦੇ ਅਰਥ ਕੀਤੇ ਨੇ। ਇੱਕ ਗੱਲ ਯਾਦ ਰੱਖੀਏ, ਅਸੀਂ ਕਹਿੰਦੇ ਹਾਂ ਔਰੰਗਜ਼ੇਬ ਦੇ ਦਰਬਾਰ ਵਿੱਚ ਅਰਥ ਕੀਤੇ, ਉਹਨਾਂ ਨੇ ਇੱਕ ਗੱਲ ਕਹੀਏ। ਭਾਈ ਮੇਘਰਾਜ ਲਿਖਦੇ ਨੇ ਕਿ ਇੱਕ ਦਿਨ ਔਰੰਗਜ਼ੇਬ ਦੇ ਦਰਬਾਰ ਵਿੱਚ ਕੁਰਾਨ ਦੀ ਆਇਤ ਦੇ ਅਰਥਾਂ ਦੀ ਚਰਚਾ ਚੱਲੀ, ਪਰ ਉਹਨਾਂ ਨੇ ਇੱਕ ਗੱਲ ਕਹੀ, ਕਹਿਣ ਲੱਗੇ, ਅਫਸੋਸ ਜੇ ਕਿਤੇ ਉਹ ਆਇਤ ਦਰਜ ਕੀਤੀ ਮਿਲ ਜਾਂਦੀ ਕਿ ਕਿਹੜੀ ਕੁਰਾਨ ਦੀ ਆਇਤ ਸੀ, ਤੇ ਕਿਹੜੇ ਅਰਥ ਭਾਈ ਨੰਦ ਲਾਲ ਜੀ ਨੇ ਕੀਤੇ ਤੇ ਕਿੰਨਾ ਕੁ ਆਨੰਦ ਬਣਦਾ। ਸਿਰਫ ਸਾਖੀ ਹੈ, ਕਹਾਣੀ ਹੋਈ ਹੈ ਕਿ ਕੁਰਾਨ ਦੀ ਆਇਤ ਦੇ ਅਰਥਾਂ ਦੀ ਚਰਚਾ ਚੱਲੀ, ਕਾਜ਼ੀਆਂ ਮੁਲਾਣਿਆਂ ਨੂੰ ਸਮਝ ਨਾ ਪਈ। ਕਹਿੰਦੇ ਨੇ ਔਰੰਗਜ਼ੇਬ ਦਾ ਸ਼ਹਿਜ਼ਾਦਾ, ਉਹਦਾ ਪੁੱਤਰ ਬਹਾਦਰ ਸ਼ਾਹ ਜਿਹਨੂੰ ਅਸੀਂ ਕਹਿੰਦੇ ਹਾਂ, ਉਹਨੇ ਕਿਹਾ ਅੱਬਾ ਜਾਨ ਜੇ ਕੁਝ ਦਿਨਾਂ ਦਾ ਸਮਾਂ ਦਿਓ ਤੇ ਮੈਂ ਇਸ ਦੇ ਅਰਥ ਕਰ ਸਕਣਾ। ਕਹਿੰਦੇ ਨੇ ਉਹਨੇ 7-8 ਦਿਨ ਦਾ ਸਮਾਂ ਲਿਆ, ਪਰਤ ਕੇ ਦਰਬਾਰ ਸਜਿਆ। ਬਹਾਦਰ ਸ਼ਾਹ ਨੇ ਉਸ ਕੁਰਾਨ ਦੀ ਆਇਤ ਦੇ ਜਦੋਂ ਅਰਥ ਕੀਤੇ ਤੇ ਔਰੰਗਜ਼ੇਬ ਨੇ ਅਰਥ ਸੁਣ ਕੇ ਤਾਂ ਸੰਤੁਸ਼ਟ ਹੋਇਆ ਹੀ, ਤੇ ਨਾਲ ਆਵਾਜ਼ ਦੇ ਕੇ ਕਹਿੰਦਾ ਤੂੰ ਪੁੱਤਰ ਮੇਰਾ ਹੈ, ਮੈਨੂੰ ਪਤਾ ਵੀ ਤੈਨੂੰ ਇੰਨੀ ਲਿਆਕਤ ਨਹੀਂ, ਸੱਚ ਦਾਸ ਇਹ ਅਰਥ ਕਿੱਥੋਂ ਸਿੱਖਿਆ ਹੈ। ਕਹਿੰਦਾ ਪੁੱਤਰ ਤੂੰ ਮੇਰਾ, ਮੈਨੂੰ ਪਤਾ ਜਿੰਨਾ ਕੁ ਤੇਰਾ ਦਿਮਾਗ ਏ ਉਹਨਾਂ ਸ਼ਬਦ ਹੀ ਵਰਤੇ, ਮੈਨੂੰ ਦੱਸ ਇਹ ਕੁਰਾਨ ਦੀ ਐਤ ਦੇ ਅਰਥ ਕਿੰਨੇ ਕੀਤੇ, ਕਿੱਥੋਂ ਸਿੱਖਿਆ ਹੈ। ਤੇ ਬਹਾਦਰ ਸ਼ਾਹ ਨੇ ਉਸੇ ਵੇਲੇ ਕਹਿ ਦਿੱਤਾ, ਕਹਿਣ ਲੱਗਾ ਅੱਬਾ ਜਾਨ ਮੇਰੇ ਉਸਤਾਦ ਨੇ ਮੈਨੂੰ ਅਰਥ ਕਰਕੇ ਸੁਣਾਏ। ਕਹਿੰਦਾ ਉਸਤਾਦ, ਭਾਈ ਨੰਦ ਲਾਲ ਜੀ ਵੱਲ ਇਸ਼ਾਰਾ ਕੀਤਾ ਤੇ ਉਸੇ ਵਕਤ ਔਰੰਗਜ਼ੇਬ ਨੇ ਭਾਈ ਨੰਦ ਲਾਲ ਜੀ ਨੂੰ ਬੁਲਾਇਆ, ਉਸੀ ਕੁਰਾਨ ਦੇ ਐਤ ਦੇ ਅਰਥ ਕਰਨ ਲਈ ਕਿਹਾ ਤੇ ਭਾਈ ਸਾਹਿਬ ਨੇ ਇਨ ਬਿਨ ਉਹੀ ਕਰਨੇ ਸਨ ਜੋ ਬਹਾਦਰ ਸ਼ਾਹ ਨੂੰ ਦੱਸੇ। ਉਸ ਵੇਲੇ ਕਹਿੰਦੇ ਨੇ 500 ਮੋਹਰ ਸੋਨੇ ਦੀ ਦਿੱਤੀ, ਇਹ ਸ਼ਬਦ ਨੇ। ਉਸ ਵੇਲੇ ਨੀ ਕਿਹਾ ਤੂੰ ਮੁਸਲਮਾਨ ਬਣ ਜਾ। ਜਦੋਂ ਭਾਈ ਨੰਦ ਲਾਲ ਤੁਰ ਗਏ ਤੇ ਉਦੋਂ ਬਾਅਦ ਪੁੱਤਰ ਨੂੰ ਬੁਲਾ ਕੇ ਕਹਿੰਦਾ ਬੇਟਾ, ਇਹਨਾਂ ਲਿਆਕਤ ਵਾਲਾ ਸਿਆਣਾ ਬੰਦਾ ਕਾਫਰਾਂ ਵਿੱਚ ਨਹੀਂ ਹੋਣਾ ਚਾਹੀਦਾ, ਯਤਨ ਕਰ ਕਿ ਇਸਲਾਮ ਵਿੱਚ ਆਏ। ਅੱਜ ਬਹਾਦਰ ਸ਼ਾਹ ਤੋਂ ਰਿਹਾ ਨਾ ਗਿਆ। ਉਹਨੇ ਆਪਣੇ ਉਸਤਾਦ ਨੂੰ ਕਿਹਾ, ਭਾਈ ਨੰਦ ਲਾਲ ਜੀ ਨੂੰ, ਕਹਿਣ ਲੱਗਾ ਕਿ ਜਾਂ ਤਾਂ ਤੁਸੀਂ ਚਲੇ ਜਾਓ, ਜੇ ਇੱਥੇ ਰਹਿਣਾ ਹੈ ਤੇ ਇਸਲਾਮ ਕਬੂਲ ਕਰਨ ਦੀ ਗੱਲ ਚੱਲੀ। ਭਾਈ ਨੰਦ ਲਾਲ ਜੀ ਆਗਰੇ ਤੋਂ ਤੁਰੇ ਨੇ। ਗੁਰਮੁਖੋ, ਇੱਕ ਹੋਰ ਸੱਜਣ ਸੀ ਜਿਹੜੀ ਉਹਨਾਂ ਖਾਸ ਕਰਕੇ ਵਿਸ਼ੇਸ਼ ਜਾਣਕਾਰੀ ਦਿੱਤੀ, ਉਹ ਸੀ ਮੁਸਲਮਾਨ ਜਿਹਦਾ ਨਾਮ ਸੀ ਗਿਆਸੂਦੀਨ ਦਰੋਗਾ। ਭਾਈ ਨੰਦ ਲਾਲ ਇਕੱਲੇ ਨਹੀਂ ਗਏ, ਗਿਆਸੂਦੀਨ ਦਰੋਗਾ ਉਹ ਭਾਈ ਨੰਦ ਲਾਲ ਦੇ ਚਰਨਾਂ ਦਾ ਬੜਾ ਉਪਾਸ਼ਕ ਸੀ। ਭਾਈ ਸਾਹਿਬ ਬੜੇ ਸਿਆਣੇ ਵਿਦਵਾਨ ਸਨ। ਕਹਿੰਦੇ ਨੇ ਕਿ ਉਹਨੇ ਕਿਹਾ ਭਾਈ ਸਾਹਿਬ ਨੂੰ, ਮੈਂ ਤੁਹਾਡੇ ਨਾਲ ਜਾਣਾ। ਭਾਈ ਨੰਦ ਲਾਲ ਕਹਿੰਦੇ ਨੇ ਜੇ ਇਕੱਠੇ ਗਏ ਪਤਾ ਲੱਗ ਸਕਦਾ ਹੈ, ਹੋ ਸਕਦਾ ਸਾਨੂੰ ਰੋਕਣ, ਪਕੜ ਕੇ ਮਾਰ ਦੇਣ, ਆਪਾਂ ਐਸਤਾ ਐਸਤਾ ਇੱਕ ਇੱਕ ਕਰਕੇ ਨਿਕਲੀਏ। ਭਾਈ ਨੰਦ ਲਾਲ ਜੀ ਪਹਿਲਾਂ ਗਏ, ਲਾਹੌਰ ਗਏ ਨੇ। ਲਾਹੌਰ ਦੀ ਧਰਤੀ ਤੋਂ ਭਾਈ ਸਾਹਿਬ ਜੀ ਜਦੋਂ ਉੱਥੇ ਪਹੁੰਚੇ ਤੇ ਦਰੋਗਾ ਗਿਆਸੂਦੀਨ ਵੀ ਪਿੱਛੇ ਗਏ। ਦੋਨੋਂ ਜਣੇ ਲਾਹੌਰ ਦੀ ਧਰਤੀ ਤੋਂ ਪਰਤ ਕੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਏ ਨੇ। ਗੁਰੂ ਕਲਗੀ ਵਾਲੇ ਦੇ ਕੀਤੇ ਨੇ ਦੀਦਾਰ। ਭਾਈ ਮੇਘਰਾਜ ਲਿਖਦੇ ਨੇ, ਜਿਸ ਦਿਨ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਭਾਈ ਨੰਦ ਲਾਲ ਨੇ ਪਹਿਲੀ ਵਾਰ ਕੀਤੇ ਤੇ ਭਾਈ ਸਾਹਿਬ ਦੀ ਉਮਰ ਉਸ ਵੇਲੇ 52 ਸਾਲ ਦੀ ਸੀ। ਭਾਈ ਨੰਦ ਲਾਲ ਜੀ ਨੇ ਕੀਤੇ ਦਰਸ਼ਨ, ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਪਹਿਲੇ ਦੀਦਾਰ ਭਾਈ ਨੰਦ ਲਾਲ ਦੇ ਅੰਦਰ ਨੂੰ ਧੂ ਕੇ ਲੈ ਗਏ, ਅੰਦਰ ਨੂੰ ਖਿੱਚ ਕੇ ਲੈ ਗਏ। ਭਾਈ ਸਾਹਿਬ ਜੀ ਉੱਥੇ ਰੁਕ ਗਏ, ਗਿਆਸੂਦੀਨ ਦਰੋਗਾ ਵੀ ਉੱਥੇ ਰੁਕਿਆ। ਭਾਈ ਨੰਦ ਲਾਲ ਜੀ ਸਾਰਾ ਦਿਨ ਆਪਣੀ ਕਲਮ ਨਾਲ ਕਾਗਜ਼ ਤੇ ਲਿਖਦੇ ਰਹਿੰਦੇ, ਪਰ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਦਿਨ ਤੋਂ ਬਾਅਦ, ਪਹਿਲੇ ਦਿਨ ਤੋਂ ਬਾਅਦ ਭਾਈ ਸਾਹਿਬ ਵੱਲ ਖਾਸ ਧਿਆਨ ਨਹੀਂ ਦਿੱਤਾ। ਦਰੋਗਾ ਗਿਆਸੂਦੀਨ ਉਹ ਵਾਪਸ ਆਗਰੇ ਨੂੰ ਆ ਗਿਆ। ਭਾਈ ਨੰਦ ਲਾਲ ਉਹ ਬਿਰਹਾ ਦੇ ਵਿੱਚ ਕੁੱਠੇ ਜਾਣ ਲੱਗੇ। ਮਾਲਕ ਨੇ ਪੂਰਬਲੇ ਭਾਗ ਜਗਾਏ, ਅੰਦਰ ਟੇਕਿਆ, ਅੰਦਰੋਂ ਗੁਰੂ ਦੀ ਯਾਦ ਜਿਹੜੀ ਏ ਉਹਨੇ ਬਿਰਹਾ ਦੀ ਕਾਂਗ ਸ਼ੁਰੂ ਕੀਤੀ। ਗੁਰੂ ਗੋਬਿੰਦ ਸਿੰਘ ਜੀ ਨੇ ਬੁਲਾਇਆ ਨਹੀਂ। ਭਾਈ ਮੇਘਰਾਜ ਲਿਖਦੇ ਨੇ, ਮੈਂ ਅਸਲ ਵਿੱਚ ਹਕੀਕਤ ਕਹਿ ਰਿਹਾ, ਭਾਈ ਨੰਦ ਲਾਲ ਜੀ ਦੀ ਸੰਤਾਨ ਅਜੇ ਵੀ ਸੈਨ ਫਰਾਂਸਿਸਕੋ ਕੈਲੀਫੋਰਨੀਆ ਵਿੱਚ ਹੈ। ਵੇ ਇੱਕ ਅਰਜ਼ ਹੋਰ ਅੱਗੇ ਚੱਲ ਕੇ ਕਰਨੀ। ਭਾਈ ਸਾਹਿਬ ਨੂੰ ਕੁਝ ਦਿਨ ਮਿਲਾਪ ਨਹੀਂ ਹਾਸਲ ਹੋਇਆ। ਮਨ ਵਿੱਚ ਆਇਆ ਮਨਾ, ਇੱਕ ਪਾਸੇ ਪਾਤਸ਼ਾਹ ਹੈ, ਇੱਕ ਪਾਸੇ ਬਾਦਸ਼ਾਹ ਹੈ, ਇਹਦੇ ਪਹਿਲੇ ਦੀਦਾਰ ਨੇ ਤੇਰੇ ਅੰਦਰ ਨੂੰ ਧੂ ਲਿਆ, ਤੇ ਜੇ ਕਿਤੇ ਮੈਨੂੰ ਆਪਣੇ ਕੋਲ ਬਿਠਾ ਕੇ ਰਹਿਮਤਾਂ ਕਰਦਾ, ਮੇਰੇ ਅੰਦਰ ਨੂੰ ਸਦਾ ਲਈ ਆਪਣਾ ਬਣਾ ਲੈ, ਤੇ ਮੈਂ ਜ਼ਿੰਦਗੀ ਭਰ ਇਹਦੇ ਦਰ ਤੋਂ ਬਿਨਾਂ ਹੋਰ ਕਿਤੇ ਜਾਣਾ ਨਹੀਂ। ਕਹਿੰਦੇ ਨੇ ਇੱਕ ਮਹੀਨੇ ਵਿੱਚ ਭਾਈ ਸਾਹਿਬ ਬਿਲਕੁਲ ਕਮਜ਼ੋਰ ਹੋ ਗਏ। ਅੱਜ ਬੈਠੇ ਨੇ, ਪੱਲੇ ਪੈਸਾ ਕੋਈ ਨਹੀਂ, ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਇੱਕ ਵਿਦਵਾਨ ਸੱਜਣ ਆਇਆ, ਉਸ ਅਸਥਾਨ ਤੇ ਬੈਠਾ, ਉਹਨੂੰ ਬੁਲਾ ਕੇ ਲਿਆਓ। ਭਾਈ ਨੰਦ ਲਾਲ ਜੀ ਗਏ, ਕਹਿੰਦੇ ਉਸ ਵੇਲੇ ਦੀਦਿਆਂ ਵਿੱਚ ਕੇਵਲ ਜਲ ਸੀ, ਤਨ ਕਮਜ਼ੋਰ ਹੋ ਚੁੱਕਾ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਕਹਿੰਦਾ, ਸਾਹਿਬ ਜੀਓ, ਮੇਰੇ ਕੋਲ ਕੁਛ ਵੀ ਨਹੀਂ, ਇੱਕ ਮੈਂ ਗ੍ਰੰਥ ਤੁਹਾਡੇ ਚਰਨਾਂ ਵਿੱਚ ਭੇਟ ਕਰਨਾ ਹਾਂ। ਉਹ ਗ੍ਰੰਥ ਕਿਹੜਾ ਸੀ? ਕਹਿਣ ਲੱਗੇ, ਉਹਦਾ ਨਾਮ ਰੱਖਿਆ ਸੀ ਬੰਦਗੀ ਨਾਮਾ। ਹੇ ਸਤਿਗੁਰੂ, ਮੇਰੇ ਕੋਲ ਦੌਲਤ ਨਹੀਂ, ਹੀਰੇ ਮੋਤੀ ਨਹੀਂ, ਆ ਮੈਂ ਬੰਦਗੀ ਨਾਮਾ ਤੇਰੇ ਚਰਨਾਂ ਵਿੱਚ ਭੇਟ ਕਰਨਾ। ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਉਹਦੀ ਰਚਨਾ ਪੜ੍ਹੀ ਤੇ ਨਾਲ ਸ਼ਬਦ ਕਹਿ, ਬੰਦਗੀ ਨਾਮਾ ਨਹੀਂ, ਇਹ ਜ਼ਿੰਦਗੀ ਨਾਮਾ ਹੈ ਤੇਰਾ। ਇੱਕ ਇੱਕ ਸ਼ੇਰ ਜਿਹੜਾ ਅੰਮ੍ਰਿਤ ਦਾ ਪਿਆਲਾ ਹੈ, ਜਿਹੜਾ ਭਾਵਨਾ ਨਾਲ ਤੇਰੀ ਰਚਨਾ ਨੂੰ ਪੜ੍ਹੇਗਾ, ਉਹਨੂੰ ਜੀ ਦਾਨ ਮਿਲਿਆ ਕਰੇਗਾ। ਉੱਥੇ ਇੱਕ ਜਿਹੜੀ ਬੇਨਤੀ ਕਰਨੀ, ਕਿਤਾਬ ਇੱਕ ਪੜ੍ਹੀ, ਹਜ਼ੂਰ ਨੇ ਕਲਮ ਚੁੱਕੀ ਤੇ ਕਹਿਣ ਲੱਗੇ, ਮੁਲਤਾਨ ਦੀ ਸੰਗਤ ਨੂੰ ਲਿਖ ਦਿਓ ਕਿ ਜਿਤਨੇ ਵੀ ਉੱਥੋਂ ਦੇ ਮਸੰਦ ਨੇ, ਸੰਗਤ ਨੇ, ਉਹ ਭਾਈ ਨੰਦ ਲਾਲ ਦੇ ਪਰਿਵਾਰ ਨੂੰ ਦਸਵੰਦ ਦੀ ਮਾਇਆ ਦਿਆ ਕਰੇ, ਇਹਦੇ ਪਰਿਵਾਰ ਦੀ ਰੋਟੀ ਰੋਜੀ ਦਾ ਪ੍ਰਬੰਧ ਕਰੋ। ਜਦੋਂ ਇੰਨੇ ਸ਼ਬਦ ਕਹਿ ਤੇ ਭਾਈ ਸਾਹਿਬ ਉੱਠ ਕੇ ਖੜੇ ਹੋ ਗਏ, ਕਦੀ ਤੱਕਿਓ, ਕਹਿਣ ਲੱਗੇ, ਖੇ ਸੱਚੇ ਸੁਲਤਾਨ, ਖੇ ਸੁਲਤਾਨਾਂ ਦੇ ਪਾਤਸ਼ਾਹ, ਤੇਰੇ ਚਰਨਾਂ ਵਿੱਚ ਬੇਨਤੀ ਹੈ। ਪੁੱਛਿਆ ਕੀ? ਕਹਿਣ ਲੱਗੇ, ਮੈਨੂੰ ਉਹਨਾਂ ਦੀ ਸੰਗਤ ਤੇਰੇ ਦੇ ਚਰਨਾਂ ਦੀ ਧੂੜਾਂ, ਮਾਇਆ ਤੇਰੀ ਦਿੱਤੀ ਬੜੀ ਏ। ਮੇਰਾ ਬਾਪ ਵੀ ਕਲਮ ਦੀ ਕਮਾਈ ਖਾਂਦਾ ਸੀ, ਮਹਾਨ ਪਦਵੀ ਤੇ ਸੀ, ਮੈਂ ਵੀ ਮੀਰ ਮੁਨਸ਼ੀ ਰਿਹਾ। ਤੁਸੀਂ ਇੱਕ ਕਿਰਪਾ ਕਰੋ, ਆਉਂਦੇ ਸਮੇਂ ਤੱਕ ਮੇਰੀ ਸੰਤਾਨ ਕੇਵਲ ਆਪਣੀ ਕਿਰਤ ਕਰਕੇ ਕਲਮ ਦੀ ਕਮਾਈ ਖਾਂਦੀ ਰਹੇ। ਅੱਜ ਤੱਕ ਉਹਨਾਂ ਦੇ ਪਰਿਵਾਰ ਵਿੱਚ ਜਿਤਨੇ ਵੀ ਸੱਜਣ ਨੇ, ਇੰਨੀਆਂ ਉੱਚੀਆਂ ਉੱਚੀਆਂ ਪਦਵੀਆਂ ਤੇ ਨੇ, ਅੱਜ ਵੀ ਉਹਨਾਂ ਦੀ ਕਲਮ ਚੱਲਦੀ ਏ। ਮੈਂ ਕਹਿੰਦਾ, ਚੱਲ ਉਸ ਕਲਮ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਵਰਦਾਨ ਮਿਲਿਆ ਹੋਇਆ। ਕਹਿਣ ਲੱਗੇ, ਮਾਲਕ, ਮਾਇਆ ਨਹੀਂ, ਬਖਸ਼ ਦੇ। ਉੱਥੇ ਭਾਈ ਨੰਦ ਲਾਲ ਨੇ ਕੁਝ ਮੰਗਿਆ, ਜਿਹੜੀ ਮੈਂ ਖਾਸ ਕਰਕੇ ਬੇਨਤੀ ਕਰਨੀ ਚਾਹੁੰਦਾ ਸਾਂ, ਕਰ ਕਿਰਪਾ ਪ੍ਰਭ ਦੀਨ ਦਿਆਲਾ, ਗੁਣ ਗਾਵੋ ਰੰਗ ਰਾਤਾ। ਭਾਈ ਸਾਹਿਬ ਨੰਦ ਲਾਲ ਜੀ ਮੰਗਦੇ ਕੀ ਨੇ ਕਿ ਸਤਿਗੁਰੂ, ਇਹਨਾਂ ਅੱਖਾਂ ਨੇ ਬਹੁਤ ਕੁਝ ਦੇਖਿਆ, ਇਹਨਾਂ ਰੰਗ ਤਮਾਸ਼ੇ ਤੱਕੇ ਨੇ, ਇਹਨਾਂ ਦੁਨੀਆਂ ਦਾ ਮੌਜ ਮੇਲਾ ਦੇਖਿਆ, ਇੱਕ ਕਿਰਪਾ ਕਰ ਗੁਰੂ ਗੋਬਿੰਦ ਸਿੰਘ, ਤੇਰੇ ਕੋਲ ਗਿਆਨ ਦਾ ਸੁਰਮਾ ਹੈ ਤੇ ਨੰਦ ਲਾਲ ਦੀਆਂ ਅੱਖਾਂ ਵਿੱਚ ਗਿਆਨ ਦਾ ਸੁਰਮਾ ਪਾ ਦੇ ਕਿ ਅੱਜ ਤੋਂ ਬਾਅਦ ਇਹ ਦੋਨੋਂ ਦੀਦੇ ਤੇਰੇ ਦਰਸ਼ਨਾਂ ਤੋਂ ਬਿਨਾਂ ਹੋਰ ਕਿਸੇ ਨੂੰ ਤੱਕਣ। ਜੇ ਤਰੁਛਾ ਉੱਥੇ ਸ਼ਬਦ ਦੇਖੋ, ਮੰਗਿਆ ਕੀ ਏ, ਦੀਦਾ ਅਮਰਾ ਲੱਦ ਤੇ ਦੀਦਾਰ ਬਖਸ਼, ਮੇਰੇ ਦੀਦਿਆਂ ਨੂੰ ਆਪਣੀ ਦੀਦਾਰ ਦੀ ਦਾਤ ਦੇ ਦੇ। ਦੀਦਾ ਅਮਰਾ ਲੱਦ ਤੇ ਦੀਦਾਰ ਬਖਸ਼, ਸੀਨਾ ਅਮਰਾ ਮਖਦ ਨੇ ਇਸਰਾਰ ਬਖਸ਼, ਕਰ ਕਿਰਪਾ ਪ੍ਰਭ ਦੀਨ ਦਿਆਲਾ, ਸੀਨਾ ਅਮਰਾ ਮਖਦ ਨੇ ਇਸਰਾਰ ਬਖਸ਼, ਮੇਰੇ ਸੀਨਿਆਂ ਨੂੰ, ਮੇਰੇ ਸੀਨੇ ਨੂੰ ਅੰਦਰ ਦੇ ਖਜ਼ਾਨਿਆਂ ਦਾ ਭੇਤ ਬਖਸ਼ ਦੇ, ਮੇਰੇ ਦੀਦਿਆਂ ਨੂੰ ਦਰਸ਼ਨਾਂ ਦੀ ਦਾਤ ਦੇ ਦੇ। ਦੀਦਾ ਅਮਰਾ ਲੱਦ ਤੇ ਦੀਦਾਰ ਬਖਸ਼, ਸੀਨਾ ਅਮਰਾ ਮਖਦ ਨੇ ਇਸਰਾਰ ਬਖਸ਼, ਕੀ ਦਿਲੇ ਬਰਿਆਨੇ ਮਾਰਾ ਸ਼ੌਕ ਦੇ, ਦਰ ਗਲੂਯਮ ਬੰਦਗੀ ਰਾ ਤੌਕ ਦੇ। ਜੇ ਤਰੁੱਠੇ ਮਾਰੂ ਥਲ ਨੰਦ ਲਾਲ ਦੇ ਹਿਰਦੇ ਵਿੱਚ ਨਾਮ ਦੀ ਬਰਸਾਤ ਕਰਦੇ, ਕੁਝ ਨਹੀਂ ਚਾਹੁੰਦਾ, ਬਸ ਆਪਣੀ ਬੰਦਗੀ ਦਾ ਪਟਾ ਮੇਰੇ ਗਲੇ ਵਿੱਚ ਪਾ ਦੇ, ਆਪਣੀ ਬੰਦਗੀ ਦਾ ਤੌਕ ਦੇ। ਤਨ ਗੁਰੂ ਅਰਜੁਨ ਦੇਵ ਕਹਿੰਦੇ ਨੇ, ਸਿੱਖਾਂ, ਤੂੰ ਜੇ ਮਾਲਕ ਦੇ ਦਰ ਤੋਂ ਮੰਗਣਾ ਤੇ ਕਹਿ ਕਿ ਪ੍ਰਭ ਜੀਓ, ਹੇ ਪ੍ਰਭੂ ਜੀ, ਤੂੰ ਮੇਰੋ ਸਾਹਿਬ ਦਾਤਾ, ਮੇਰਾ ਮਾਲਕ ਵੀ ਏ, ਮੇਰਾ ਦਾਤਾ ਵੀ ਏ, ਤੇ ਦੇ ਕੀ, ਕਰ ਕਿਰਪਾ ਪ੍ਰਭ ਦੀਨ ਦਿਆਲਾ, ਗੁਣ ਗਾਵੋ ਰੰਗ ਰਾਤਾ। ਜੇ ਤਰੁੱਠੇ ਵਿਸਰ ਨਾਹੀ ਦਾਤਾਰ, ਕਰ ਕਿਰਪਾ ਪ੍ਰਭ ਦੀਨ ਦਿਆਲਾ, ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ ਇਹੋ। ਜੇ ਤਰੁੱਠੇ ਤੇਰੀ ਪਨੈ ਖੁਦਾਏ, ਤੂੰ ਬਖਸ਼ੰਦਗੀ, ਸੇਖ ਫਰੀਦੈ ਖੈਰ ਦੀਜੈ ਬੰਦਗੀ। ਜੇ ਤਰੁੱਠਾ ਹੈ ਕਮਨ ਵਡਾਈ ਕਹਿ ਸਕੂੰ, ਬੇਅੰਤ ਗੁਨੀਤਾ, ਕਰ ਕਿਰਪਾ ਮੋਹੇ ਨਾਮ ਦੇਖੋ, ਨਾਨਕ ਦਰ ਤਰੀਤਾ। ਜੇ ਤੁਠਾ ਹੈ ਪ੍ਰਭ ਜੀਓ, ਤੂੰ ਮੇਰੋ ਸਾਹਿਬ ਦਾਤਾ, ਕਰਤਾ ਤੂੰ ਮੇਰਾ ਜਜਮਾਨ, एक दखना हो तय पै मांगू देव अपना नाम। साहब अज कह रहे ने कि मंगण दी जाच की हो जी, भाई साहब दे बचन अर्ज करदा हां कि भिखारी वाली बिरती लैके जाई, हक ना जताई, केवल दात मंगी। करिए की प्रिंसीपल सतबीर सिंह होनी एक बड़ी सोहनी गल उन्हें कही सी, वह अज तीकरा जदों किते भावना की गल चलती है कन्ना विच गूंजदी है। वह कहिंदे सन आनंदपुर साहब नू गुरु गोबिंद सिंह जी दे वेले जान दे दो रस्ते सन। एक रस्ता सी हुशियारपुर वाले पास्यों आउणा ते दूसरा रस्ता सी कीरतपुर वाले पास्यों आउणा। ध्यान दे आ जे, कहन लगे कुछ लोग जेड़े हुशियारपुर वाले आ पास्यों तुरे उन्होंने ये भाव अर्थ कढ़े सन, अंदर दे अर्थ चुकाए। कहन लगे जे आनंदपुर दा वासी बनई ते कीरत वाले पास्यो जाई तां आनंदपुर जरूर मिलेगा, हुशियारी वाले पास्यो जाए ते जोगे वर्गे भी हुशियारपुर टिक जांदे हुंदे। देखो वो कहिंदे सन सियाणप नहीं, अकल नहीं, केवल कीरत ते कीरत नहीं उस मालक दे दर ते लिजा सकदा, हक नहीं केवल दात मंग। पहली गल भिखारी दी तरह मंगी, दूजा बचन कीतो ने जे मंगना ही ते अपने दर ते बैठे हुए कुत्ते तो कुछ सिखी, ओ सट्टा फेटा खा के भी मालक दा दर कदी नहीं छड़दा। तीजा बचन कीता जे मंगण दी जा सिखनी आ, अपने पैरां विच पाई हुई जुत्ती तो सिखी, भावे पांच सत घंटे तू कर रहे तेरे दरवाजे विच जुत्ती तू उतार के आया, अपनी मर्जी जुत्ती कदे नहीं कर दी, तेरे बूवे विच पई है, जदों तू बाहर निकलना है तेरे चरण उस जुत्ती विच पैने ने, जे मंगनी ते इस तरीके नल जा के मंगी। सह भाई गुरदास जी ने बचन कह कह लगे, आवत है भीख जा कै मांगन भिखारी दीन, देखत अधीन निराशो ना बिडार है, बैठत है जा कै द्वार आसा कै बिडार समान, अंत करुणा कै तोर टूक ताए डार है, पायन की पन की रैत पर हरी परी, ताऊ काऊ काज उठ चलत समार है, जे मंगने छाड़ अहंकार अंदर दी मैं नू छड़ दे, छार होए गुरमार्ग में गुरु दे चरना दी तूड़ बन, कबू कै दया कै दयाल पग तार है, कदी दयालु तेरे ते मेर करेगा। तन गुरु अर्जुन साहब ने अज शब्द नू आरंभ कर दिया बख्श कीती, प्रभ की शरण सगल पै लाथे। प्रभु दे चरना दी शरण विच आउण नाल सगल पै लाथे, जितने भी डर सन मेरे मालक ने कृपा करके दूर कर दिते। हर बंदा भय विच जिंदगी जींदा है। मैं कहना बंदे दी गल छड्डो, गुरु ग्रंथ साहिब कहिंदे ने जो कुछ कुदरत कादर ने सिरजिया है हर चीज उहदे भय विच। असीं हुणे भाई साहिब ने सरवण कराया, भय विच पवन वै सदवाओ, भय विच चलै लख दरियाओ, भय विच अगन कढ़ै वेगार, भय विच धरती दबी भार, उथे अखीर ते उन्हें एक तो कही है, सगलिया पौ लिखिया सिरलेख, नानक निरपौ निरंकार सच एक। हर कोई भय विच कहिंदे ने देख, जे दुनिया दे भय तो मुक्त होने ना फिर प्रभु दी शरण भी चला जाई, वह भय भंजन है, जिहड़ा ओदी शरण विच आ जाए उहदे सारे डारी मुक जांदे। प्रभ की शरण सगल भय लाथे, दुख बिनते अंदर दे दुख चले गए, की मिलिया सुख पाया, परम सुख मिलिया, अंदर दी शांति मिली। साहब कह लगे दयाल होवा पार ब्रह्म स्वामी, पूरा सतगुरु त्याया, जदो पूरे सतगुरु नू त्याउणा कीता ते पूरे गुरु दे चरना भी जुड़िया वाहगुरु दयालु हो गए। दयाल होवा पार ब्रह्म स्वामी, पूरा सतगुरु त्याया। फिर अगे हजूर फरमाउंदे ने सतगुर नाम निदान दृढ़ाया, सतगुरु ने नाम निदान दर ते खजाना, नाम दा खजाना दृढ़ करा दिता, ते जिन्नू नाम मिल जाए चिंता सगल विनाशी, ओदे अंदर दी चिंता खत्म हो गई। देखो गुरमुखो दो चीजां, एक है चिंता एक है चिंतन। जिस बंदे दे अंदर चिंता घर कर जाए वो चिखा वाले पासे नू चला जांदा है, ते जिस बंदे दे अंदर रब दा चिंतन टिक जाए ਚਿੰਤਨ ਕਰਨ ਵਾਲਾ ਪ੍ਰਭੂ ਦੇ ਦੇਸ਼ ਨੂੰ ਚਲਾ ਜਾਂਦਾ। ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਬੰਦਿਆ ਤੂੰ ਚਿੰਤਾ ਛੱਡ, ਤੂੰ ਚਿੰਤਨ ਕਰਿਆ ਕਰ, ਸਾਈਂ ਦੀ ਯਾਦ ਵੀ ਜੁੜ। ਹਜ਼ੂਰ ਦੀ ਇੱਕ ਤੁਕ ਹੁੰਦੀ ਹੈ, ਨਾ ਕਰ ਚਿੰਤ, ਚਿੰਤਾ ਸਗਲ ਬਿਨਾਸੀ। ਨਾ ਕਰ ਚਿੰਤ, ਚਿੰਤਾ ਹੈ ਕਰਤੇ ਹਰ ਦੇਵੈ ਜਲ ਥਲ ਜਨਤਾ ਸਭ ਤੈ। ਸਾਹਿਬ ਕਹਿੰਦੇ ਨੇ ਚਿੰਤਤ ਹੀ ਦਿਸ ਹੈ ਸਭ ਕੋਈ, ਚੇਤੈ ਏਕ ਤਾਈ ਸੁਖ ਹੋਈ। ਜਿਹੜਾ ਚੇਤੇ ਕਰਦਾ ਉਹਨੂੰ ਸੁਖ ਮਿਲਦਾ। ਸਤਿਗੁਰੂ ਨਾਮ ਨਿਧਾਨ ਰੜਾਇਆ, ਚਿੰਤਾ ਸਗਲ ਬਿਨਾਸੀ, ਕਰ ਕਿਰਪਾ ਆਪਣੋ ਕਰ ਲੀਨਾ। ਜਿਨ੍ਹਾਂ ਨੂੰ ਮੇਰੇ ਮਾਲਕ ਨੇ ਕਿਰਪਾ ਕਰਕੇ ਆਪਣਾ ਬਣਾ ਲਿਆ, ਮਨ ਵਸਿਆ ਅਬਨਾਸ਼ੀ, ਉਹਨਾਂ ਦੇ ਮਨ ਵਿੱਚ ਅਬਨਾਸ਼ੀ ਵਾਹਿਗੁਰੂ ਵਸ ਗਏ। ਸਾਹਿਬ ਕਹਿਣ ਲੱਗੇ ਤਾਂ ਕੋ ਵਿਘਨ ਨਾ ਕੋ ਲਾਗੈ। ਵਿਘਨ ਦਾ ਅਰਥ ਹੈ ਰੁਕਾਵਟ। ਉਸ ਸੱਜਣ ਨੂੰ, ਉਸ ਗੁਰਮੁਖ ਨੂੰ ਕੋਈ ਵੀ ਵਿਘਨ ਨਹੀਂ ਲੱਗਦਾ ਜੋ ਸਤਿਗੁਰ ਆਪਣੇ ਰੱਖ ਹੈ। ਜਿਹਨੂੰ ਆਪਣੇ ਸਤਿਗੁਰੂ ਨੇ ਰੱਖ ਲਿਆ ਨਾ, ਉਹਨੂੰ ਕੋਈ ਵਿਘਨ ਨਹੀਂ ਲੱਗਦਾ। ਕਿਵੇਂ ਸਤਿਗੁਰੂ ਰੱਖਦਾ? ਇੱਕ ਸ਼ਬਦ, ਮੇਰਾ ਖਿਆਲ ਹੈ ਆਪ ਸਭ ਨੂੰ ਜ਼ਬਾਨੀ ਕੰਠ, ਜਿਹਨੂੰ ਸਤਿਗੁਰੂ ਰੱਖ ਲੈ। ਹਜ਼ੂਰ ਨੇ ਇੱਕ ਤੁਕ ਕਹੀ ਏ ਕਿ ਤਾਤੀ ਵਾਓ ਨਾ ਲੱਗਈ ਪਾਰ ਬ੍ਰਹਮ ਸ਼ਰਨਾਈ। ਕਹਿੰਦੇ ਨੇ ਉਹਨੂੰ ਤੱਤੀ ਵਾ ਨਹੀਂ ਲੱਗਦੀ, ਜਿਹੜਾ ਪ੍ਰਭ ਕੀ ਸ਼ਰਨ ਸਗਲ ਪੈ ਲਾਥੇ, ਉਹਨੂੰ ਤੱਤੀ ਵਾ ਨਹੀਂ ਲੱਗਦੀ ਜੋ ਪਾਰ ਬ੍ਰਹਮ ਦੀ ਸ਼ਰਨ ਵੀ ਚਲਾ ਜਾਏ। ਗੁਰੂ ਗੋਬਿੰਦ ਸਿੰਘ ਕਿਰਪਾਲੂ ਜੀ ਨੂੰ ਨਾ ਕਿਸੇ ਪੁੱਛਿਆ ਸੀ ਉਹਨਾਂ ਦੀ ਰਚਨਾ ਵਿੱਚ ਕਿ ਆਪ ਜੀ ਕਹਿੰਦੇ ਹੋ ਜਿਹੜੇ ਸ਼ਰਨ ਵਿੱਚ ਆਉਂਦੇ ਨੇ ਉਹਨਾਂ ਨੂੰ ਦੁੱਖ ਕਦੀ ਨਹੀਂ ਪਾਉਂਦਾ, ਉਹਨਾਂ ਨੂੰ ਚਿੰਤਾ ਕਦੀ ਨਹੀਂ ਪਾਉਂਦੀ, ਉਹਨਾਂ ਨੂੰ ਦੁਸ਼ਮਣ ਵਿੱਚ ਵੀ, ਦੁਸ਼ਮਣਾਂ ਵਿੱਚ ਵੀ ਰੱਬ ਡੋਲਣ ਨਹੀਂ ਦਿੰਦਾ। ਉੱਥੇ ਕਿਰਪਾਲੂ ਜੀ ਨੇ ਬੜੀ ਸੋਹਣੀ ਉਦਾਹਰਣ ਦਿੱਤੀ ਸੀ। ਕਹਿੰਦੇ ਨੇ ਖਾਂ ਜਿਹਦਾ ਰਾਖਾ ਰੱਬ ਹੋਵੇ ਉਹਨੂੰ ਕੋਈ ਵੀ ਕੁਝ ਨਹੀਂ ਕਹਿ ਸਕਦਾ, ਸ਼ਰਨ ਜੇ ਮਾਲਕ ਦੀ ਹੋਵੇ। ਉਦਾਹਰਣ ਕੈਸੀ ਦਿੱਤੀ, ਅਸੀਂ ਜਿਤਨੇ ਵੀ ਬੈਠੇ ਹਾਂ ਇਹ ਮੰਨਿਆ ਜਾਂਦਾ ਕਿ ਆਦਮੀ ਦੇ ਮੂੰਹ ਵਿੱਚ 32 ਦੰਦਾਂ ਦੀ ਗਿਣਤੀ ਕੀਤੀ। ਕਹਿਣ ਲੱਗੇ ਇਹ ਦੰਦ ਅੱਤ ਦੇ ਕਠੋਰ ਨੇ, ਕਰੜੀ ਤੋਂ ਕਰੜੀ ਚੀਜ਼ ਮਨੁੱਖ ਦੇ ਦੰਦ ਜਿਹੜੇ ਨੇ ਉਹਨੂੰ ਤੋੜਨ ਦੇ ਸਮਰੱਥ ਰਹਿੰਦੇ ਨੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਦੀ ਤੂੰ ਇਹ ਝਾਤੀ ਮਾਰੀ ਏ, ਕਰੜਾ ਭੋਜਨ ਤੂੰ ਖਾ ਸਕਣਾ, ਕਰੜੀ ਤੋਂ ਕਰਜੀ ਕਰੜੀ ਚੀਜ਼ ਤੇਰੇ ਦੰਦ ਤੋੜ ਸਕਦੇ ਨੇ, ਪਰ ਇਹਨਾਂ 32 ਦੰਦਾਂ ਦੇ ਵਿੱਚ ਇੱਕ ਕੋਮਲ ਜੀ ਜੀਵ ਏ, ਜਦੋਂ ਤੂੰ ਬੋਲਣਾ ਕਈ ਅੱਖਰਾਂ ਦਾ ਤੇ ਜਨਮ ਹੀ ਤਾਂ ਹੁੰਦਾ ਜਦੋਂ ਜੀਵ ਦੰਦਾਂ ਨੂੰ ਟੱਚ ਕਰਦੀ, ਕਿਉਂਕਿ ਕਈ ਸ਼ਬਦ ਐਸੇ ਨੇ ਜਿਹੜੇ ਦੰਦਾਂ ਨੂੰ ਜੀਵ ਟੱਚ ਕਰੇ ਤਾਂ ਉਹਨਾਂ ਸ਼ਬਦਾਂ ਦਾ ਜਨਮ ਹੁੰਦਾ। ਕਹਿਣ ਲੱਗੇ ਕਦੀ ਸੋਚੇ ਕਿ 32 ਦੰਦਾਂ ਥੱਲੇ ਜਿਹੜੀ ਚੀਜ਼ ਆ ਜਾਏ ਉਹਨੂੰ ਚਿੱਚ ਦਿੰਦੇ ਨੇ, ਪਰ 32 ਦੰਦਾਂ ਵਿੱਚ ਕੋਮਲ ਜੀ ਜੀਵ ਹੈ, ਸਾਰਾ ਦਿਨ ਦੰਦਾਂ ਦੇ ਅੱਗੇ ਪਿੱਛੇ ਘੁੰਮਦੀ ਏ, ਇਹਨੂੰ ਕਦੀ ਕੱਟਦੇ ਨਹੀਂ। ਜੇ 32 ਦੰਦਾਂ ਵਿੱਚ ਰੱਬ ਚਾਸ ਮਾਸ ਦੇ ਕੋਮਲ ਟੁਕੜੇ ਨੂੰ ਬਚਾਈ ਬੈਠਾ, ਜਿਹੜੇ ਸ਼ਰਨ ਵੀ ਚਲੇ ਜਾਣ ਉਹਨਾਂ ਨੂੰ ਵੀ ਜੀਵ ਦੀ ਤਰ੍ਹਾਂ ਬਚਾ ਲੈਂਦਾ। ਸਾਹਿਬ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਜਿਸ ਨੂੰ ਸਾਜਨ ਰਾਖਸੀ ਦੁਸ਼ਮਨ ਕਵਨ ਵਿਚਾਰ, ਸਵੈ ਨਾ ਸਕੈ ਤੈ ਸ਼ਾਹ ਕੋ ਨੇ ਭੁੱਲ ਜਾਏ ਗਵਾਰ। ਜੋ ਸਾਧੂ ਸ਼ਰਨੀ ਪਰੇ, ਜੋ ਸਾਧੂ ਸ਼ਰਨੀ ਪਰੇ, ਪ੍ਰਭ ਕੀ ਸ਼ਰਨ ਸਗਲ ਪੈ ਲਾਥੇ। ਜੋ ਸਾਧੂ ਸਰਨੀ ਪਰੇ, ਤਿਨਕੇ ਕਵਨ ਵਿਚਾਰ, ਦੰਤ ਜੀਵ ਜਿਮ ਰਾਖਈ ਦੁਸ਼ਟ ਅਰਿਸ਼ਟ ਸੰਘਾਰ। ਜਿਵੇਂ 32 ਦੰਦਾਂ ਵਿੱਚ ਜੀਵ ਨੂੰ ਬਚਾ ਦਿੰਦਾ, ਕਿਰਪਾਲੂ ਸਤਿਗੁਰੂ ਕਹਿ ਰਹੇ ਨੇ, ਦੇਖ ਪ੍ਰਮਾਣ ਅਰਜ਼ ਕਰ ਰਿਹਾ ਸਾਂ, ਤਾਂ ਕੋ ਵਿਘਨ ਨਾ ਕੋ ਲੱਗੈ। ਕਿਉਂ ਨਹੀਂ ਲੱਗਦਾ? ਤਾਤੀ ਵਾਓ ਨਾ ਲੱਗਈ ਪਾਰ ਬ੍ਰਹਮ ਸ਼ਰਨਾਈ, ਚੌ ਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੈ ਨਾ ਭਾਈ। ਹੁਣ ਮਹਾਰਾਜ ਇਹ ਜਿਹੜੀ ਰਾਮ ਕਾਰ ਨਾਮ ਦੀ ਲਕੀਰ ਏ ਕਿੰਨੇ ਖਿੱਚੀ? ਕਹਿਣ ਲੱਗੇ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, ਤਾਂ ਕੋ ਵਿਘਨ ਨਾ ਕੋ ਲੱਗੈ। ਜੋ ਸਤਿਗੁਰ ਆਪਣੇ ਰੱਖ ਹੈ, ਕਿਉਂ? ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, ਰਾਮ ਨਾਮ ਔਖ ਦੀਆ ਏਕਾ ਲਿਵ ਲਾਈ, ਰਾਖ ਲੀਏ ਤਿਰ ਰੱਖਣ ਹਾਰ ਪ੍ਰਭ ਵਿਆਦ ਮਿਟਾਈ। ਉਸ ਮਾਲਕ ਨੇ ਮਿਹਰ ਕੀਤੀ, ਅੰਦਰ ਦੇ ਧੋਖੇ ਚਿੰਤਾ ਤੋਂ ਬਚਾਇਆ, ਤਾਂ ਕੋ ਵਿਘਨ ਨਾ ਕੋ ਲੱਗੈ। ਜੋ ਸਤਿਗੁਰ ਆਪਣੇ ਰਾਖੇ ਚਰਨ ਕਮਲ ਬਸੇ ਰਿਧ ਅੰਤਰ, ਮਾਲਕ ਦੇ ਚਰਨ ਹਿਰਦੇ ਵਿੱਚ ਵਸ ਗਏ। ਅੰਮ੍ਰਿਤ ਹਰ ਰਸ ਚਾਖੇ ਜਿਹਦੇ ਹਿਰਦੇ ਵਿੱਚ ਸ਼ਬਦ ਵਸਿਆ, ਉਹਨੇ ਨਾਮ ਅੰਮ੍ਰਿਤ ਨੂੰ ਚਖਿਆ। ਹਜ਼ੂਰ ਅਖੀਰ ਤੇ ਕਹਿ ਰਹੇ ਨੇ ਕਰ ਸੇਵਾ सेवक प्रभ अपने एदे अर्थ थोड़े जे संखेप बेनती करा कर सेवा सेवक प्रभ अपने एदे अर्थ करांगे हे सेवक अपने प्रभु दी सेवा कर कर सेवा सेवक प्रभ अपने हे सेवक अपने प्रभु दी सेवा कर जिन मन की इच पुजाई जिन्हें तेरे मन दियां इच्छावां नूं पूरियां कीता कहन लगे नानक दास तांकै बलहारै तन गुरु अर्जुन साहब कहते ने मैं उस मालक तो कुर्बान जाना जिन पूरन पैज रखाई जिन्हें मेर करके पैज रख ली जिन्हें मेर करके अपने बिरद बाने दी लाज रखी है। गुरमुखो शब्द दे केंद्री भाव यही सी कि प्रभ जियो तू मेरो साहिब दाता तू दाता है कर कृपा प्रभ दीन दयाला कर कृपा मेरे ते दयालु कर प्रभु गुण गावो रंग राता मैं प्रेम विच भिज के तेरे गुण गाउंदा रहा गुरु मेर करे एक सबब बने उस प्यारे दे गुण गाउण दा आप संगत कल तो निरंतर अमृत वेले तो सतगुरु जी दी अमृत गुरबाणी दा कीर्तन।
1: केवू दी रंगीली धरती दे वसनीक स्रोतियो तुसी ये प्रोग्राम FM रेडियो CISK 94.3 तो सुन रहे हो। ए प्रोग्राम गुरुद्वारा साहिब वैष्णव सिंह सवा विलियम्स लेक तो प्रसारित किया जा रहा है। उम्मीद रखते हाँ कि इस प्रोग्राम नू होर भी खोज भरपूर बनाने लई तुसी सानू सुझाव दिंदे रहोगे। साड़े स्टूडियो दे टेलीफोन नंबर ता आप जी नू पता ही है जे नहीं ता ओ भी लिख लो जी। एरिया कोड 250-392-3074 अति फैक्स नंबर एरिया कोड 250-392-3075।
2: साड़ा ईमेल एड्रेस नोट करो जी singsabha2@gmail.com एक बार फिर नोट करो जी singsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਗੁਰੂ ਸਾਹਿਬਾਂ ਦੇ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ, ਆਓ ਰਸਨਾ ਪਵਿੱਤਰ ਕਰੀਏ, ਪਾਤਸ਼ਾਹ ਦੀ ਬਖਸ਼ੀ ਫਤਿਹ ਦੀ ਸਾਂਝ ਕਰੋ ਤੇ ਸਾਰੇ ਗੱਜ ਵੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਰ ਬਾਦਸ਼ਾਹ ਦੀ ਕਰੜੀ ਕੈਦ ਅੰਦਰ ਗੁਰੂ ਨਾਨਕ ਨੇ ਪੀਸੀਆਂ ਚੱਕੀਆਂ ਸਨ। ਤੱਤੀ ਤਵੀ ਤੇ ਬੈਠ ਕੇ ਗੁਰੂ ਅਰਜਨ ਨੀਹਾਂ ਕੌਮ ਦੀਆਂ ਕੀਤੀਆਂ ਪੱਕੀਆਂ ਸਨ। ਮੀਰੀ ਸਿਰੀ ਦੇ ਮਾਲਕ ਪਾਤਸ਼ਾਹ ਨੇ ਜ਼ੁਲਮ ਰਾਜ ਦੀਆਂ ਉਡਾਈਆਂ ਪੱਕੀਆਂ ਸਨ ਤੇ ਬਹਾਦਰ ਜਿੰਦ ਦੀ ਬਣ ਚਾਦਰ ਪੱਤਾਂ ਲਹਿੰਦੀਆਂ ਅਨੇਕਾਂ ਢੱਕੀਆਂ ਸਨ। ਜਦੋਂ ਸਾਰਿਆਂ ਹੀਲਿਆਂ ਤੋਂ ਗੱਲ ਲੰਘੀ ਤੇਗਾ ਗੁਰੂ ਗੋਬਿੰਦ ਨੇ ਚੱਕੀਆਂ ਸਨ। ਪ੍ਰਸਿੱਧ ਇਤਿਹਾਸਕਾਰ ਡਾਕਟਰ ਮੁਹੰਮਦ ਲਤੀਫ ਲਿਖਦਾ ਹੈ, The death of Guru Arjan is a great turning point in the history of the Sikh. Bhav Guru Arjan Dev Ji di shahadat Sikh itihas vich bada vadda mod sabit hoi. Pancham Patshah Guru Arjan Dev Ji di shahadat to baad 11 saal di umar chardi jawani cheve Patshah Guru Hargobind Ji Mahari Maharaj Guru Gaddi utte baithe. Bhai Gurdas Ji likhde han, ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰਭਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰਗੋ ਬਿੰਦ ਸਵਾਰੀ ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਬੜ ਯੋਧਾ ਬਹੁ ਪਾਰ ਪੁਕਾਰੀ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ, ਯੋਧਿਓ ਚੰਗੇ ਸ਼ਸਤਰ ਘੋੜੇ ਅਤੇ ਜਵਾਨੀਆਂ ਭੇਟ ਕਰੋ। ਅੰਮ੍ਰਿਤਸਰ ਸਾਹਿਬ ਇਲਾਹੀ ਫੌਜੀ ਛਾਉਣੀ ਵਿੱਚ ਬਦਲ ਗਿਆ। 1609 ਈਸਵੀ ਵਿੱਚ ਗੁਰੂ ਪਾਤਸ਼ਾਹ ਨੇ ਅਕਾਲ ਤਖ਼ਤ ਦੀ ਸਿਰਜਣਾ ਕੀਤੀ। ਸਾਹਿਬਾਂ ਨੇ ਕਿਹਾ, ਇੱਕ ਢਾਡੀ ਜਥਾ ਮੰਗਵਾਇਆ ਜਾਵੇ। ਭਾਈ ਬਿਧੀ ਚੰਦ ਜੀ ਨੱਥੇ ਅਤੇ ਅਬਦੁੱਲੇ ਦੇ ਢਾਡੀ ਜਥੇ ਨੂੰ ਲੈ ਕੇ ਆਏ। ਜਦੋਂ ਨੱਥੇ ਨੇ ਫੇਰਿਆ ਸੰਗੀ ਤੇ ਗਜ ਤੇ ਅਬਦੁੱਲੇ ਨੇ ਮਾਰਿਆ ਢੱਡ ਤੇ ਹੱਥ ਤਾਂ ਸੂਰਮਿਆਂ ਦੇ ਡੋਲੇ ਫਰਕੁਲ ਲਾ ਦਿੱਤੇ। ਫਿਰ ਜਦੋਂ ਲੱਗੀਆਂ ਧੋਸਿਆਂ ਤੇ ਚੋਟਾਂ ਤਾਂ ਪੰਜਾਬ ਦੀ ਸਰ ਜ਼ਮੀਨ ਗੂੰਜ ਉੱਠੀ। ਗੁਰੂ ਹਰਗੋਬਿੰਦ ਜੀ ਮਹਾਰਾਜ ਨੇ ਮੀਰੀ ਤੇ ਪੀਰੀ ਭਗਤੀ ਤੇ ਰਾਜ ਸ਼ਕਤੀ ਮਾਲਾ ਤੇ ਖੰਡਾ ਜੋਰ ਤੇ ਹੋਸ਼ ਸ਼ਾਂਤੀ ਤੇ ਕ੍ਰਾਂਤੀ ਬਾਣੀ ਤੇ ਕੁਰਬਾਨੀ ਸਭ ਇੱਕ ਪਲੇਟਫਾਰਮ ਤੇ ਇਕੱਠੀਆਂ ਸਿਰ

ਮੇਰੇ ਸ੍ਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਨੇ ਜਦੋਂ ਸਿੱਖਾਂ ਨੂੰ ਸੰਤ ਤੇ ਸਿਪਾਹੀ ਦਾ ਸੰਕਲਪ ਦੇ ਦਿੱਤਾ ਤਾਂ ਇਸ ਇਨਕਲਾਬ ਨੂੰ ਦੇਖ ਕੇ ਸਮੇਂ ਦੀ ਸਰਕਾਰ ਤਿਲਮਿਲਾ ਉੱਠੀ। ਜਹਾਂਗੀਰ ਮਰ ਗਿਆ, ਗੱਦੀ ਤੇ ਬੈਠਾ ਸ਼ਾਹਜਹਾਂ। ਇਸ ਨੇ ਗੁਰੂ ਪਾਤਸ਼ਾਹ ਦੇ ਨਾਲ ਚਾਰ ਜੰਗ ਲੜੇ। ਪਹਿਲਾ ਜੰਗ ਅੰਮ੍ਰਿਤਸਰ ਵਿੱਚ ਲੜਿਆ ਗਿਆ, ਦੂਜਾ ਹਰਗੋਬਿੰਦਪੁਰੇ ਤੇ ਤੀਜਾ ਜੰਗ ਮਹਿਰਾਜ ਮਾਲਵੇ ਵਿੱਚ ਲੜਿਆ।

ਦੇਖਾਂ ਨੂੰ ਬੜਾ ਗਿਲਾ ਸੀ। ਪਾਤਸ਼ਾਹ ਦੇ ਦਰਬਾਰ ਵਿੱਚ ਇੱਕ ਦਿਨ ਇੱਕ ਸੌਦਾਗਰ ਨੇ 500 ਮੋਹਰਾਂ, ਚਿੱਟਾ ਬਾਜ, ਘੋੜਾ, ਖੰਡਾ ਤੇ ਪੋਸ਼ਾਕ ਚੜਾਏ। ਗੁਰੂ ਜੀ ਨੇ ਮੋਹਰਾਂ ਖਜ਼ਾਨੇ ਵਿੱਚ ਭੇਜ ਦਿੱਤੀਆਂ। ਬਾਜ ਬਾਬਾ ਗੁਰਦਿੱਤਾ ਜੀ ਨੂੰ ਦੇ ਦਿੱਤਾ ਤੇ ਬਾਕੀ ਸਾਰੀਆਂ ਵਸਤਾਂ ਪੈਂਦੇ ਖਾਂ ਨੂੰ ਬਖਸ਼ ਦਿੱਤੀਆਂ ਤੇ ਨਾਲ ਹੀ ਹਜ਼ੂਰ ਦੇ ਹੁਕਮ ਦਿੱਤਾ ਕਿ ਪੈਂਦੇ ਖਾਂ ਹਮੇਸ਼ਾ ਇਹ ਚੀਜ਼ਾਂ ਪਹਿਨ ਕੇ ਤੇ ਇਸ ਘੋੜੇ ਤੇ ਸਵਾਰ ਹੋ ਕੇ ਦਰਬਾਰ ਵਿੱਚ ਹਾਜ਼ਰ ਹੋਣਾ ਹੈ। ਮੋਹ ਵੱਖ ਹੋ ਕੇ ਪੈਂਦੇ ਖਾਂ ਨੇ ਗੁਰੂ ਮਹਾਰਾਜ ਦੀਆਂ ਬਖਸ਼ੀਆਂ ਸਾਰੀਆਂ ਚੀਜ਼ਾਂ ਆਪਣੇ ਜਵਾਈ ਉਸਮਾਨ ਖਾਂ ਨੂੰ ਦੇ ਦਿੱਤੀਆਂ। ਉਧਰ ਭਾਈ ਗੁਰਦਿੱਤਾ ਜੀ ਜੰਗਲ ਵਿੱਚ ਸ਼ਿਕਾਰ ਖੇਡ ਰਹੇ ਸਨ। ਉਸਮਾਨ ਖਾਂ ਨੇ ਭਾਈ ਗੁਰਦਿੱਤਾ ਜੀ ਦਾ ਬਾਜ ਵੀ ਚੋਰੀ ਕਰ ਲਿਆ ਤੇ ਮੰਗਣ ਤੇ ਵੀ ਨਹੀਂ ਦਿੱਤਾ। ਅਗਲੇ ਦਿਨ ਗੁਰੂ ਜੀ ਨੇ ਸੇਵਾਦਾਰ ਭੇਜ ਕੇ ਪੈਂਦੇ ਖਾਂ ਨੂੰ ਸੱਦਿਆ। ਉਹ ਹਾਜ਼ਰ ਹੋਇਆ ਤਾਂ ਗੁਰੂ ਸਾਹਿਬ ਨੇ ਪੁੱਛਿਆ, ਪੈਂਦੇ ਖਾਂ ਸਾਡੀ ਬਖਸ਼ਿਸ਼ ਅਗਾਂਹ ਦੇ ਬੈਠਾ ਹੈ, ਉਹ ਪੋਸ਼ਾਕ ਤੇ ਹਥਿਆਰ ਪਹਿਨ ਕੇ ਕਿਉਂ ਨਹੀਂ ਆਇਆ ਤੇ ਨਾ ਹੀ ਤੇਰੇ ਕੋਲ ਘੋੜਾ ਹੈ। ਪੈਂਦੇ ਖਾਂ ਦੀ ਮੱਤ ਤੇ ਪਰਦਾ ਪੈ ਗਿਆ। ਕਹਿਣ ਲੱਗਾ, ਮਹਾਰਾਜ ਸਾਰੀਆਂ ਚੀਜ਼ਾਂ ਮੇਰੇ ਕੋਲ ਘਰ ਪਈਆਂ ਨੇ। ਮਹਾਰਾਜ ਨੇ ਬਾਜ ਬਾਰੇ ਪੁੱਛਿਆ ਤਾਂ ਪੈਂਦੇ ਖਾਂ ਸਿਰ ਝੂਠ ਬੋਲ ਗਿਆ। ਕਹਿਣ ਲੱਗਾ, ਨਾ ਮੈਂ ਤੇ ਨਾ ਮੇਰੇ ਜਵਾਈ ਨੇ ਹੀ ਕੋਈ ਬਾਜ ਦੇਖਿਆ ਹੈ। ਮਹਾਰਾਜ ਨੇ ਬਹੁਤ ਸਮਝਾਇਆ, ਪੈਂਦੇ ਖਾਂ ਕੋਈ ਗੱਲ ਨਹੀਂ, ਜੇ ਭੁੱਲ ਹੋ ਗਈ ਹੈ ਤਾਂ ਛਪਾਉਣ ਦੀ ਲੋੜ ਨਹੀਂ, ਸੰਗਤ ਕੋਲੋਂ ਮਾਫ਼ੀ ਮੰਗ ਲੈ। ਜਦੋਂ ਪੈਂਦੇ ਖਾਂ ਆਪਣੀ ਗੱਲ ਤੇ ਅੜਿਆ ਰਿਹਾ ਤਾਂ ਗੁਰੂ ਜੀ ਨੇ ਭਾਈ ਬਿਧੀ ਚੰਦ ਜੀ ਨੂੰ ਭੇਜ ਕੇ ਬਾਜ ਸਮੇਤ ਸਾਰੀਆਂ ਚੀਜ਼ਾਂ ਪੈਂਦੇ ਖਾਂ ਦੇ ਘਰੋਂ ਮੰਗਵਾ ਲਈਆਂ। ਕ੍ਰੋਧ ਦਾ ਭਰਿਆ ਪੈਂਦੇ ਖਾਂ ਘਰ ਵਾਪਸ ਪਰਤ ਆਇਆ। ਉਸਮਾਨ ਖਾਂ ਨੇ ਉਸ ਨੂੰ ਹੋਰ ਭੜਕਾ ਦਿੱਤਾ ਤੇ ਫਿਰ ਉਹ ਦੋਵੇਂ ਜਲੰਧਰ ਦੇ ਸੂਬੇਦਾਰ ਕੁਤਬ ਖਾਂ ਕੋਲ ਜਾ ਪਹੁੰਚੇ। ਕੁਤਬ ਖਾਂ ਨੇ ਕਿਹਾ, ਪੈਂਦੇ ਖਾਂ ਤੂੰ ਤੇ ਮੈਂ ਇਕੱਲੇ ਗੁਰੂ ਸਾਹਿਬ ਨੂੰ ਜਿੱਤ ਨਹੀਂ ਸਕਦੇ, ਸਾਨੂੰ ਬਾਦਸ਼ਾਹ ਕੋਲੋਂ ਮਦਦ ਲੈਣੀ ਚਾਹੀਦੀ ਹੈ। ਤੇ ਕਿੰਨੇ ਲਾਹੌਰ ਬਾਦਸ਼ਾਹ ਸ਼ਾਹਜਹਾਂ ਪਾਸ ਪਹੁੰਚੇ ਤੇ ਜਾ ਕੇ ਪੈਂਦੇ ਖਾਂ ਨੇ ਬਾਦਸ਼ਾਹ ਦੇ ਅੱਗੇ ਜੋ ਫਰਿਆਦ ਕੀਤੀ ਉਹਨਾਂ ਬੋਲਾਂ ਨੂੰ ਅਕਾਲ ਅਕੈਡਮੀ ਵਰੁਣ ਸਾਹਿਬ ਦੀਆਂ ਵਿਦਿਆਰਥਣਾਂ ਦਾ ਢਾਡੀ ਜਥਾ ਦੀ ਸੇਵਾ ਵਿੱਚ

ਖਾਨ ਦੇ ਨਾਲ ਕੁਤਬ ਖਾਨ, ਪੈਂਦੇ ਖਾਨ, ਉਸਮਾਨ ਖਾਨ ਤੇ ਖਵਾਜ਼ਾ ਅਨਵਰ ਖਾਨ ਚੜ ਪਏ। ਇਹ ਸਾਰੇ ਮਾਰੋ ਮਾਰ ਕਰਦੇ ਜਲੰਧਰ ਜਾ ਪੁੱਜੇ। 50,000 ਫੌਜ ਲਾਹੌਰੋਂ ਚੜੀ ਸੀ ਤੇ ਕੁਝ ਦੁਆਬੇ ਵਿੱਚੋਂ ਇਕੱਠੀ ਕਰ ਲਈ ਗਈ। ਇਧਰ ਵੈਰੀ ਹਮਲਾ ਕਰਨ ਦੀਆਂ ਸਲਾਹਾਂ ਕਰ ਰਹੇ ਸਨ, ਉਧਰ ਗੁਰੂ ਸਾਹਿਬ ਵੀ ਅਵੇਸਲੇ ਨਹੀਂ ਸਨ ਬੈਠੇ। ਸਿੱਖ ਫੌਜ ਭਾਵੇਂ 1800 ਹੀ ਸੀ ਪਰ ਕੀ ਸਾਰੀ ਖੇਰਾਂ ਦਾ ਦਲ। ਉਧਰ ਧੀਰਮਲ ਨੇ ਪੈਂਦੇ ਖਾਨ ਨੂੰ ਚਿੱਠੀ ਲਿਖ ਭੇਜੀ ਤੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਹਮਲਾ ਰਾਤ ਹੀ ਕੀਤਾ ਜਾਵੇ। ਨਾਲ ਹੀ ਉਸਨੇ ਪੈਂਦੇ ਖਾਨ ਨੂੰ ਮਦਦ ਕਰਨ ਦਾ ਵੀ ਭਰੋਸਾ ਦਵਾਇਆ। ਚਿੱਠੀ ਪੜ੍ਹ ਕੇ ਵੈਰੀ ਬੜੇ ਖੁਸ਼ ਹੋਏ। ਉਹਨਾਂ ਸੋਚਿਆ ਗੁਰੂ ਜੀ ਦਾ ਘਰ ਪਾਟ ਗਿਆ ਹੈ, ਹੁਣ ਸਾਡੀ ਜਿੱਤ ਯਕੀਨੀ ਹੈ। ਸੋ ਰਾਤੋ ਰਾਤ ਹੀ ਕਾਲੇ ਖਾਨ ਨੇ ਮੁਗਲ ਫੌਜਾਂ ਨੂੰ ਹੱਲਾ ਕਰਨ ਦਾ ਹੁਕਮ ਦੇ ਦਿੱਤਾ। ਜਦੋਂ ਵੈਰੀ ਅੱਗੇ ਵਧੇ ਤਾਂ ਗੁਰੂ ਪਾਤਸ਼ਾਹ ਦੀਆਂ ਫੌਜਾਂ ਵੀ ਮੈਦਾਨੇ ਜੰਗ ਵਿੱਚ ਆਣ ਡਟੀਆਂ। ਵੈਰੀ ਨੂੰ ਇਸ ਗੱਲ ਦਾ ਪਤਾ ਸੀ ਕਿ ਗੁਰੂ ਜੀ ਪਾਸ ਕੇਵਲ 1800 ਹੀ ਫੌਜ ਹੈ। ਉਹ ਮਾਣ ਵਿੱਚ ਫੁੱਲੇ ਨਹੀਂ ਸਨ ਸਮਾਉਂਦੇ। ਉਹਨਾਂ ਦਾ ਖਿਆਲ ਸੀ ਕਿ 75,000 ਦਾ ਟਾਕਰਾ 1800 ਕਿੰਨਾ ਕੁ ਚਿਰ ਕਰ ਸਕਣਗੇ। ਉਹਨਾਂ ਨੂੰ ਸੁਪਨੇ ਵਿੱਚ ਵੀ ਇਹ ਚਿੱਤ ਚੇਤਾ ਨਹੀਂ ਸੀ ਕਿ ਇਹ ਘੋਲ ਸਾਧਾਰਨ ਬੰਦਿਆਂ ਨਾਲ ਨਹੀਂ

ਪਰ ਮਸਾਜੀ ਮਾਰੇ ਗਏ ਚੁਫੇਰੇ ਕਾਲ ਵਰਗਾ ਹਨੇਰਾ ਛਾ ਗਿਆ ਹਨੇਰੇ ਵਿੱਚ ਕਈ ਆਪਸ ਵਿੱਚ ਹੀ ਕੱਟ ਕੇ ਮਰ ਗਏ ਇਧਰ ਜਿਹੜਾ ਵੀ ਸਿੰਘਾਂ ਦੇ ਮੂਹਰੇ ਆਉਂਦਾ ਸਿੰਘਾਂ ਦੇ ਹੱਥੋਂ ਮਾਰਿਆ ਜਾਂਦਾ ਵੈਰੀ ਦਲ ਵਿੱਚ ਭੱਜਣਾ ਹੈ

ਇਸ ਵੇਲੇ ਮੁਗਲ ਜਰਨੈਲਾਂ ਨੇ ਜਦੋਂ ਆਪਣੀ ਫੌਜ ਦਾ ਧਾਣ ਹੋਇਆ ਵੇਖਿਆ ਤਾਂ ਹੋਰ ਵੀ ਗੁੱਸੇ ਵਿੱਚ ਆ ਗਏ। ਇਧਰ ਗੁਰੂ ਸਾਹਿਬ ਦੀਆਂ ਫੌਜਾਂ ਭਾਈ ਬਿਧੀ ਚੰਦ ਜੀ ਦੀ ਅਗਵਾਈ ਹੇਠ ਮੈਦਾਨੇ ਜੰਗ ਵਿੱਚ ਨਿਤਰ ਪਈਆਂ। ਇਹ ਵੇਖ ਕੇ ਖਵਾਜਾ ਅਨਰ ਖਾਨ ਨੂੰ ਗੁੱਸਾ ਆ ਗਿਆ। ਉਹ 10 ਗੁਣਾ ਵਧੇਰੇ ਫੌਜ ਲੈ ਕੇ ਅੱਗੇ ਵਧਿਆ। ਦੋਹਾਂ ਜਰਨੈਲਾਂ ਨੇ ਫੌਜਾਂ ਮੈਦਾਨੇ ਜੰਗ ਵਿੱਚ ਝੋਕ ਦਿੱਤੀਆਂ। ਲੋਹੇ ਨਾਲ ਲੋਹਾ ਭਿੜਨ ਲੱਗਾ। ਇਸ ਖੇ ਖੱਟ ਦੀ ਲੜਾਈ ਵਿੱਚ ਅਨਵਰ ਖਾਂ ਮਾਰਿਆ ਗਿਆ। ਉਹਦੀ ਬਚੀ ਕੁਚੀ ਫੌਜ ਫਿਰ ਛੱਡ ਕੇ ਭੱਜ ਉੱਠੀ। ਮੁਸਲਮਾਨ ਜਰਨੈਲ ਹੈਰਾਨ ਸਨ ਕਿ ਕਿਵੇਂ ਮੁੱਠੀ ਭਰ ਸਿੱਖ ਹਜ਼ਾਰਾਂ ਫੌਜਾਂ ਦੇ ਧਾਣ ਲਾ ਰਹੇ ਨੇ। ਉਧਰ ਮੀਰੀ ਪੀਰੀ ਦੇ ਮਾਲਕ ਯੋਧੇ ਗੁਰੂ ਆਪਣੇ ਸਿੱਖ ਜਰਨੈਲਾਂ ਨੂੰ ਸ਼ਾਬਾਸ਼ ਦੇ ਰਹੇ ਸਨ ਸਿੱਖਾਂ ਨੂੰ ਹੋਰ ਹੱਲਾਸ਼ੇਰੀ ਦੇਣ ਵਾਸਤੇ ਤੇ ਵੈਰੀਆਂ ਦੇ ਹੌਸਲੇ ਭੰਗ ਕਰਨ ਲਈ। ਗੁਰੂ ਪਾਤਸ਼ਾਹ ਦਿਲਬਾਗ ਘੋੜੇ ਤੇ ਸਵਾਰ ਹੋ ਕੇ ਆਪ ਮੈਦਾਨੇ ਜੰਗ ਵਿੱਚ ਜਿਸ ਤਰ੍ਹਾਂ ਆਣ ਨਿਕਲੇ ਨੇ ਉਸ ਅਨੋਖੇ ਦ੍ਰਿਸ਼ ਨੂੰ ਧਰਤੀ ਜਥਾ ਆਪ ਜੀ ਦੀ ਸੇਵਾ ਵਿੱਚ

ਗੁਰੂ ਸਾਹਿਬ ਨੇ ਕਿਹਾ ਪੈਂਦੇ ਖਾਨ ਤੇਰੇ ਨਾਲ ਸਾਡਾ ਕੋਈ ਵੈਰ ਨਹੀਂ ਜੇ ਤੈਨੂੰ ਕੋਈ ਗੁੱਸਾ ਹੈ ਤਾਂ ਪਹਿਲਾਂ ਤੂੰ ਵਾਰ ਕਰ ਲੈ ਪੈਂਦੇ ਖਾਨ ਦੀ ਆਤਮਾ ਮਰ ਚੁੱਕੀ ਸੀ ਨਹੀਂ ਤਾਂ ਉਹ ਆਪਣੇ ਪਾਲਣਹਾਰੇ ਦੇ ਟਾਕਰੇ ਤੇ ਲੜਨ ਵਾਸਤੇ ਕਦੇ ਨਾ ਆਉਂਦਾ ਉਹਨੇ ਸਭ ਅਹਿਸਾਨ ਭੁਲਾ ਕੇ ਗੁਰੂ ਮਹਾਰਾਜ ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ ਪਹਿਲੀ ਤਲਵਾਰ ਹਜ਼ੂਰ ਦੀ ਰਕਾਬ ਤੇ ਆਉਣ ਲੱਗੀ ਪੈਂਦੇ ਖਾਨ ਨੇ ਦੂਜਾ ਵਾਰ ਕੀਤਾ ਤਾਂ ਗੁਰੂ ਸਾਹਿਬ ਨੇ ਉਹ ਵੀ ਅੱਗੋਂ ਢਾਲ ਕਰਕੇ ਰੋਕ ਲਿਆ ਤੇ ਤੀਸਰੇ ਵਾਰ ਨਾਲ ਪੈਂਦੇ ਖਾਨ ਦੀ ਤਲਵਾਰ ਅੱਧ ਵਿੱਚੋਂ ਟੁੱਟ ਗਈ ਮਹਾਰਾਜ ਨੇ ਉਸ ਸਮੇਂ ਤੋਂ ਨਾਜਾਇਜ਼ ਫਾਇਦਾ ਨਹੀਂ ਉਠਾਇਆ ਪੈਂਦੇ ਖਾਨ ਨੇ ਚਾਹਿਆ ਕਿ ਜੱਫਾ ਮਾਰ ਕੇ ਗੁਰੂ ਜੀ ਨੂੰ ਚੁੱਕ ਲਵਾਂ ਘੋੜਿਓ ਉੱਤਰ ਕੇ ਉਸ ਨੇ ਗੁਰੂ ਜੀ ਦੇ ਘੋੜੇ ਨੂੰ ਜੱਫਾ ਮਾਰ ਕੇ ਖੜਾ ਕਰ ਲਿਆ ਘੋੜਾ ਹਵਾ ਹੋ ਜਾਣ ਵਾਲਾ ਸੀ ਪਰ ਪੈਂਦੇ ਖਾਨ ਨੇ ਹਿੱਲਣ ਨਾ ਦਿੱਤਾ ਗੁਰੂ ਜੀ ਨੇ ਢਾਲ ਸੰਭਾਲੀ ਤੇ ਪੈਂਦੇ ਖਾਨ ਦੇ ਸਿਰ ਤੇ ਦੇ ਮਾਰੀ ਪੈਂਦੇ ਖਾਨ ਬੇਹੋਸ਼ ਹੋ ਕੇ ਧਰਤੀ ਤੇ ਡਿੱਗ ਪਿਆ ਸਿਆਣਿਆਂ ਦਾ ਕਥਨ ਹੈ ਕਿ ਗੁਰੂ ਤੋਂ ਬੇਮੁਖ ਹੋ ਕੇ ਕੋਈ ਵੀ ਸੁੱਖ ਨਹੀਂ ਪਾ ਸਕਦਾ।

Ni banda bora to koi bhel mukhoge

ਛੋੜਿਆ ਮਰਨਾ ਨਾ ਪੈਂਦਾ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਰਹਿਮਤ ਕਰਕੇ ਦੱਸ ਪਾਈ ਭਲਿਆ ਜੇ ਤੈਨੂੰ ਇਸ ਖਜ਼ਾਨੇ ਦੀ ਜੇ ਤੈਨੂੰ ਇਸ ਪਦਾਰਥ ਦੀ ਲੋੜ ਹੈ ਤਾਂ ਮੇਰੇ ਖਜ਼ਾਨੇ ਦੀਆਂ ਚਾਬੀਆਂ ਫਲਾਣੀ ਸ਼ਾਹ ਕੋਲ ਉਹਦੇ ਕੋਲ ਚਲਾ ਗਿਆ। ਗੁਰੂ ਨੇ ਬਾਣੀ ਵਿੱਚ ਆਖਿਆ ਕਹਿਣ ਲੱਗੀ।

ਰੱਬ ਨੂੰ ਕਿੱਦਾਂ ਮਿਲ ਸਕੇ। ਉਹਨੂੰ ਪਤਾ ਐਡਾ ਕੀਮਤੀ ਪਦਾਰਥਾਂ ਦਾ ਭੰਡਾਰ ਗੁਆਚੇਗਾ ਨਹੀਂ। ਕਿਤਾਬ ਸਮੇਤ ਸੌਂਪ ਲਿਆ ਕਿਉਂਕਿ ਇਸ ਸ਼ਾਹ ਨੇ ਆਪਣੀ ਸ਼ਾਹਗੀਰੀ ਲਈ ਉਹਦੇ ਕੋਲ ਮੰਗ ਹੀ ਇਸੇ ਪਦਾਰਥ ਦੀ ਕੀਤੀ ਸੀ। ਅਲੀ ਪਰਸੋਈ ਚੁਕਾਈ ਸੀ ਭਾਈ ਸਾਹਿਬ ਭਾਈ ਗੁਰਦਾਸ ਜੀ।

ਉਹਨਾਂ ਨੂੰ ਸ਼ਾਹ ਕਿਉਂ ਕਹਿੰਦੇ ਸਨ? ਪਿੰਡ ਦੀ ਵਸੋਂ ਵਿੱਚ ਕਿਸੇ ਨੂੰ ਗਰੀਬ ਨੂੰ ਲੋੜ ਵਿਚੋੜ ਹੋਣੀ ਤੇ ਉਹਨਾਂ ਸ਼ਾਹਾਂ ਨੇ ਉਹਨਾਂ ਦੀ ਲੋੜ ਪੂਰੀ ਕਰਨੀ ਭਾਵੇਂ ਬਦਲੇ ਵਿੱਚ ਵਿਆਜ ਲੈਣੀ। ਖਿਆਲ ਕਰਿਓ ਕਿਸੇ ਲਈ ਉਹ ਝੂਠੇ ਸ਼ਾਹ ਸਨ ਜਿਹੜਾ ਧਨ ਦਿੰਦੇ ਸਨ ਉਹ ਤੇ ਝੂਠ ਹੈ ਹੀ ਸੀ। ਉਹ ਸ਼ਾਹ ਕਦੇ ਜਿਸ ਸ਼ਾਹ ਨੇ ਦਿੱਤਾ ਤੇ ਜ਼ਿਆਦਾ ਲਿਆ ਤਾਂ ਲੋਨ ਦਿੰਦੇ ਸਨ, ਕਰਜ਼ਾ ਦਿੰਦੇ ਸਨ। ਖਿਆਲ ਕਰਿਓ ਜਿਹੜਾ ਮੈਂ ਕਰਜ਼ਾ ਲਵਾਂਗਾ ਉਹ ਮੇਰੀ ਰਾਸ ਨਹੀਂ ਹੁੰਦੀ। ਰਾਸਦਾਰ ਹੁੰਦਾ ਆਪਣੀ ਇਨਵੈਸਟਮੈਂਟ, ਤੇ ਹਰ ਬਿਜ਼ਨਸਮੈਨ ਵਪਾਰੀ ਜਾਣਦਾ। ਅਸੀਂ ਰਾਸ ਉਸ ਨੂੰ ਆਖਦੇ ਹਾਂ ਜਿਹੜੀ ਆਪਣੀ ਇਨਵੈਸਟਮੈਂਟ। ਗੁਰੂ ਨੇ ਬਾਣੀ ਵਿੱਚ ਕਹਿਣ ਲੱਗੇ ਜਿਹੜਾ ਗੁਰੂ ਪਦਾਰਥ ਦਿੰਦਾ, ਗੁਰੂ ਸੱਚਾ ਸ਼ਾਹ ਕਿਵੇਂ ਹੈ? ਸਤਿਗੁਰ ਸੱਚਾ ਸ਼ਾਹ ਹੈ। ਉਹ ਸਿੱਖ ਨੂੰ ਕਰਜ਼ਾ ਹੀ ਨਹੀਂ ਦਿੰਦਾ ਬਲਕਿ ਰਾਸ ਦਿੰਦਾ। ਉਹਨੂੰ ਕਹਿੰਦਾ ਆ ਮੈਂ ਤੈਨੂੰ ਦੇ ਰਿਹਾ, ਇਹ ਤੇਰੇ ਆਪਣੇ ਵੱਲੋਂ ਇਨਵੈਸਟ ਕਰ, ਆਪਣੇ ਜੀਵਨ ਦਾ ਹਿੱਸਾ ਬਣਾ ਲੈ। ਮੈਂ ਇੱਕ ਵਾਰ ਕੀਤੀ ਸੀ ਸਟਾਪਸ ਤੇ ਬੋਲਦੀ ਹੈ, ਅੱਜ ਬੈਂਕ ਵੀ ਕਿਸੇ ਨੂੰ ਲੋਨ ਦਿੰਦੇ ਨੇ, ਉਹਦੇ ਕੋਲੋਂ ਪੁੱਛਦੇ ਨੇ ਤੇਰੀ ਆਪਣੀ ਇਨਵੈਸਟਮੈਂਟ ਕਿੰਨੀ ਹੈ। ਕਿਸੇ ਦੀ ਮਦਦ ਵੀ ਕੋਈ ਤਾਂ ਕਰਦਾ, ਤੇਰੀ ਆਪਣੀ ਇਨਵੈਸਟਮੈਂਟ ਕਿੰਨੀ ਹੈ? ਅਸਲ ਸ਼ਕਤੀ ਉਹ ਇਹ ਗੱਲ ਵੱਖਰੀ ਹੈ। ਅਸੀਂ ਇਸ ਧਨ ਨੂੰ ਆਪਣਾ ਧਨ ਨਹੀਂ ਸਮਝਦੇ, ਹਾਲਾਂਕਿ ਇਹ ਗੁਰੂ ਵੱਲੋਂ ਰਾਸ ਮਿਲਦੀ ਕਰਦਾ, ਵਿਆਜ ਨਹੀਂ ਢੂੰਡਦਾ ਗੁਰੂ। ਵਿਆਜ ਉਹ ਸ਼ਾਹ ਢੂੰਡਦੇ ਨੇ ਜਿਹਨਾਂ ਨੂੰ ਆਪਣੇ ਖਜ਼ਾਨੇ ਖਤਮ ਹੋਣ ਦਾ ਡਰ ਹੋਵੇ। ਇਹਦੇ ਚ ਵਾਧਾ ਕਿੰਨੇ ਹੋਵੇ, ਜਿੰਨਾ ਕੁ ਦਿਆਂ ਜਿੰਨਾ ਕੁ ਘਟੇ ਉਸ ਤੋਂ ਵਾਧੂ ਪੈ ਜਾਏ, ਵਿਆਜ ਨਾਲ ਵਾਪਸ ਆ ਜਾਏ। ਜਨਮਾਂ ਨੂੰ ਆਪਣੇ ਖਜ਼ਾਨੇ ਘੱਟ ਜਾਣ ਦਾ ਫਿਕਰ ਹੋਵੇ, ਥੋੜ ਆਉਣ ਦਾ ਫਿਕਰ ਹੋਵੇ, ਉਹ ਹਮੇਸ਼ਾ ਵਿਆਜ ਜੂੰਦੇ ਨੇ ਥੋੜ ਤੋਂ ਬਚਣ ਦੇ। ਦੇਵਦਿਆਂ ਦਿਆਉਂਦਿਆਂ ਤੇ ਘੱਟ ਹੀ ਜਾਏਗਾ, ਵਰਤਦਿਆਂ ਵਰਦਿਆਂ ਤੇ ਖਤਮ ਹੋ ਹੀ ਗਏ। ਇਸ ਲਈ ਕਹਿੰਦੇ ਨੇ ਵਿਆਜ ਨਾਲ ਵਾਪਸ ਆ ਗਏ ਤਾਂ ਕਿ ਘਟੇ ਨਾ, ਉਹਨਾਂ ਨੂੰ ਘਟਣ ਦਾ ਡਰ ਹੈ। ਪਰ ਜਿਹੜਾ ਖਜ਼ਾਨਾ ਗੁਰੂ ਨਾਨਕ ਕੋਲ ਹੈ, ਗੁਰੂ ਕੋਲ ਹੈ, ਉਹਦੇ ਬਾਰੇ ਤਾਂ ਗੁਰੂ ਨੇ ਰੱਬ ਨੇ ਗੁਰੂ ਨੇ ਆਪੇ ਦੋਵਾਂ ਨੇ ਦੱਸ ਦਿੱਤਾ ਕਹਿੰਦੇ ਜੀ।

ਲੋ ਇਸੇ ਲਈ ਗੁਰੂ ਵਿਆਜ ਨਹੀਂ ਢੂੰਡਦਾ ਸੱਚਾ ਸ਼ਾਹ ਉਹਨੂੰ ਆਪਣੇ ਖਜ਼ਾਨੇ ਕੱਢਣ ਦਾ ਡਰ ਹੀ ਪੈਂਦਾ ਜਿੰਨਾ ਦੇਣ ਚੱਲੇ ਓਨਾ ਹੀ ਵੱਧਦਾ ਜਾਂਦਾ

ਇਹ ਧਨ ਅਖੁੱਟ ਨਾ ਨਿਖੁੱਟ ਨਾ ਜਾਏ, ਪੂਰੇ ਸਤਿਗੁਰ ਦੀਆ ਦਿਖਾਏ ਆਪਣੇ।

ਸਿੱਖ ਦੇ ਸਿੱਖ ਨੂੰ ਪਰਜ਼ਾ ਨਹੀਂ ਵੀ ਮੈਂ ਤੇਰੇ ਕੋਲੋਂ ਵਿਆਜ ਸਹਿਤ ਵਾਪਸ ਲਵਾਂਗਾ, ਮੱਤ ਵੀ ਤੇ ਮੇਰੀ ਦੌਲਤ ਘੱਟ ਨਾ ਜਾਏ ਬਲਕਿ ਰਾਸ ਮਿਲ ਜਾਏ। ਮੈਂ ਇਹਨੂੰ ਆਪਣੀ ਸਮਝ, ਨਾਮ ਨੂੰ ਆਪਣਾ ਜਾਣ, ਇਸ ਧਨ ਨੂੰ ਆਪਣਾ ਸਮਝ ਲੈ, ਜੀਵਨ ਦੀ ਹੱਟੀ ਤੇ ਜੀਵਨ ਦੀ ਦੁਕਾਨ ਤੇ ਇਹਨੂੰ ਇਨਵੈਸਟ ਕਰ ਲਗਾ ਤੇ ਫਿਰ ਜੀਵਨ ਦੀ ਘਰ ਫਿਰ ਸ਼ੁਰੂ ਕਰ ਦੇ, ਦੁਕਾਨ ਚੱਲ ਪਵੇ, ਥਾਣ ਹੱਟ ਕਰ ਆਰ ਜਾ, ਹੱਥ ਨਾਮ ਕਰ ਵੱਥ। ਬੜਾ ਖੂਬਸੂਰਤ ਤਰੀਕਾ ਸਮਝਾ ਦਿੱਤਾ, ਰਾਸ ਦੇ ਰਿਹਾ, ਜਿਹਨੇ ਰਾਸ ਦੇਣੀ ਹੈ ਉਹਨੇ ਸਾਧਨ ਵੀ ਦੱਸਿਆ, ਕਿਤੇ ਮੇਰੀ ਦਿੱਤੀ ਹੋਈ ਰਾਸ ਵੀ ਖਤਮ ਨਾ ਕਰ ਦੇ। ਕਹਿਣ ਲੱਗੇ ਹਾਣ ਹੱਟ ਕਰ ਅਰ ਜਾ, ਸੱਚ ਨਾਮ ਕਰ ਵੱਤ, ਸੁਰਤ ਸੋਚ ਕਰ ਭਾਂਡ ਸਾਲ, ਤਿਸ ਵਿੱਚ ਤਿਸ ਨੂੰ ਰੱਖ। ਬਣ ਜਾ ਰਿਹਾ ਕਿਉਂ ਬਣਜ ਕਰ, ਬਣ ਜਾ ਰਿਹਾ ਕਿਉਂ ਬਣਜ ਕਰ, ਲੈ ਲਾ ਮਨਹਾਸ ਬਣਜ ਕਰ। ਇਹਦੇ ਵਿੱਚੋਂ ਸੁੱਖਾਂ ਦਾ ਲਾਹਾ ਵੀ ਮਿਲੇਗਾ। ਮੈਂ ਇੱਕ ਵਾਰ ਕੀਤੀ ਸੀ ਪ੍ਰਾਪਤ ਵਿੱਚ ਤੇ ਰਾਸ ਵਿੱਚ ਅੰਤਰ ਕੀ ਹੈ, ਪ੍ਰਾਪਤ ਵੱਧਦਾ ਘਟਦਾ ਰਹਿੰਦਾ, ਹਮੇਸ਼ਾ ਇੱਕੋ ਜਿਹਾ ਥੋੜਾ ਹੁੰਦਾ। ਮਨੁੱਖ ਨੂੰ ਫਿਕਰ ਨਹੀਂ ਹੁੰਦਾ ਚਾਰ ਦਿਨ ਲਾਹਾ ਨਾ ਆਵੇ, ਪ੍ਰੋਫਿਟ ਨਾ ਆਵੇ, ਫਿਕਰ ਉਦੋਂ ਹੁੰਦਾ ਜਦੋਂ ਰਾਸ ਘਟਣ ਲੱਗ ਪਵੇ। ਜਿਹੜਾ ਬਿਜ਼ਨਸ ਚੰਗਾ ਵਪਾਰੀ ਹੈ ਨਾ, ਉਹ ਹਮੇਸ਼ਾ ਆਪਣੀ ਰਾਸ ਦਾ ਧਿਆਨ ਜ਼ਿਆਦਾ ਰੱਖਦਾ। ਜੋ ਮੈਂ ਇਨਵੈਸਟ ਕੀਤਾ ਸੀ ਉਹ ਤੇ ਨਹੀਂ ਘਟਿਆ, ਚਲੋ ਲਾਹਾ ਤੇ ਕੋਈ ਹਰਜ਼ ਨਹੀਂ, ਪ੍ਰੋਫਿਟ ਕਦੀ ਜ਼ਿਆਦਾ ਹੋਇਆ ਕਦੀ ਘੱਟ ਹੋਇਆ। ਕਹਿਣ ਲੱਗੇ ਨਾਮ ਦੀ ਰਾਸ ਵਿੱਚੋਂ ਸੁੱਖ ਪੈਦਾ ਹੋਏ ਨੇ, ਪਰ ਸੁੱਖ ਤੇ ਜ਼ਿੰਦਗੀ ਅੰਦਰ ਇੱਕੋ ਜਿਹੇ ਨਹੀਂ ਰਹਿੰਦੇ, ਕਿਸੇ ਦੇ ਸੁੱਖ ਕਿਸੇ ਵੇਲੇ ਦੁੱਖ, ਸੁੱਖ ਦੁੱਖ ਦੋਏ ਦਾਰ ਕੱਪੜੇ, ਕਹਿੰਦਾ ਫਿਕਰ ਕੋਈ ਨਹੀਂ, ਸੁੱਖ ਦੁੱਖ ਦੋਨੋਂ ਸਾਮ ਕਰ ਜਾਣੇ, ਪ੍ਰੋਫਿਟ ਹੈਗਾ ਕੋਈ ਅਰਜ਼ ਨਹੀਂ, ਚਾਰ ਦਿਨ ਵੱਧ ਚਾਰ ਦਿਨ ਘੱਟ ਕੋਈ ਅਰਜ਼ ਨਹੀਂ। ਪਰ ਨਾਮ ਰਾਸ ਜਿਹੜੀ ਇਹ ਨਾ ਘਟੇ, ਬੜੀ ਚੱਕਿਆ ਕਹਿਣ ਲੱਗੇ ਰਾਸ ਹੈ। ਰੱਬ ਨੇ ਜੀਵਨ ਦੇ ਵਪਾਰ ਲਈ, ਜੀਵਨ ਦੇ ਬਿਜ਼ਨਸ, ਸੰਸਾਰ ਦੇ ਅੰਦਰ ਕਿਵੇਂ ਜੀਵਨਾ ਉਹ ਸਾਧਨ ਦਿੱਤਾ। ਕਹਿਣ ਲੱਗੇ

ਨੇੜੇ ਗੁਰੂ ਦੀ ਦਿੱਤੀ ਹੋਈ ਨਾਮ ਦੀ ਭਗਤੀ ਦੀ ਆਰਾਸ ਨਾਲ ਜੀਵਨ ਦੀ ਹੱਟੀ ਚਲਾਉਂਦੇ ਨੇ, ਜੀਵਨ ਦੀ ਹੱਟੀ ਚਲਾਉਂਦੇ ਨੇ, ਵਣਜ ਕਰਦੇ ਨੇ। ਤੇ ਯੋਗ ਗੁਰੂ ਦੇ ਹੁਕਮਾਂ ਦੱਸੇ ਹੋਏ ਨਿਯਮਾਂ ਡਿਸਿਪਲਨ ਅਨੁਸਾਰ ਜੀਵਨ ਦੀ ਹੱਟੀ ਚਲਾਉਂਦੇ ਨੇ। ਗੁਰੂ ਉਹਨਾਂ ਤੇ ਪ੍ਰਸੰਨ ਹੁੰਦਾ, ਉਹਨਾਂ ਨੂੰ ਸ਼ਾਬਾਸ਼ ਦਿੰਦਾ। ਤੁਸੀਂ ਮੇਰੀ ਦਿੱਤੀ ਹੋਈ ਰਾਸ ਗੁਆਈ ਨੇ, ਗੁਣ ਰਾਸ ਬੰਨ ਪੱਲਿਆ ਨੀ, ਇਹ ਵੀ ਰਾਸ। ਤੁਸੀਂ ਮੇਰੀ ਰਾਸ ਨੂੰ ਨੁਕਸਾਨ ਨਹੀਂ ਕੀਤਾ, ਗੁਆਇਆ ਨਹੀਂ। ਮਨਮੁੱਖ ਗੁਆ ਬਹਿੰਦੇ ਨੇ ਜਿਹੜੇ ਗੁਰੂ ਦੀ ਗੱਲ ਨਹੀਂ ਮੰਨਦੇ, ਉਹ ਗੁਆ ਬਹਿੰਦੇ। ਇਸ ਲਈ ਆਪਾਂ ਪੜ੍ਹਦੇ ਹਾਂ ਗੁਰਮੁਖ ਲਾਦਾ, ਮਨਮੁੱਖ ਗੁਆਇਆ ਉੱਥੇ ਗੁਆ ਚਲੇ, ਕਿਉਂਕਿ ਡਿਸਿਪਲਿਨ ਕੋਈ ਨਹੀਂ। ਕਿਵੇਂ ਦੁਕਾਨ ਖੁੱਲ੍ਹਣੀ ਹੈ, ਕਿਵੇਂ ਬੰਦ ਹੋਣੀ ਹੈ, ਕਿਵੇਂ ਰਾਖੀ ਕਰਨੀ ਹੈ, ਗਾਹਕ ਨਾਲ ਭਾਵ ਸਮਾਜ ਨਾਲ, ਸੰਸਾਰ ਨਾਲ, ਮਨੁੱਖਤਾ ਨਾਲ ਕਿਹੋ ਜਿਹਾ ਬਿਹੇਵ ਕਰਨਾ ਹੈ, ਇਹ ਸਾਰਾ ਕੁਝ ਉਹਨਾਂ ਵਿੱਚ ਹੀ ਸ਼ਾਮਲ ਹੈ। ਜਿਹਨੂੰ ਇਹ ਡਿਸਿਪਲਿਨ ਨਹੀਂ ਆਉਂਦਾ ਉਹਦੇ ਕੋਲੋਂ ਨਾਮ ਵੀ ਨਹੀਂ ਰਹਿੰਦਾ। ਭਗਤੀ ਤਾਂ ਇੱਕ ਰੂਪ ਥੋੜਾ, ਉਸਨੇ ਲਫ਼ਜ਼ ਆਏ ਸਨ ਕਿ ਗੁਰਮੁਖ ਹੱਸੇ ਗੁਰਮੁਖ ਰੋਵੇ, ਜੋ ਗੁਰਮੁਖ ਕਰੇ ਸਾਰੀ ਭਗਤ ਹੋਵੇ। ਉਹਦਾ ਚੱਲਣਾ, ਬਹਿਣਾ, ਉੱਠਣਾ, ਗੱਲਬਾਤ ਕਰਨਾ, ਬਰਾਦਰੀ ਵਿੱਚ ਕਿਵੇਂ ਵਰਤਣਾ ਹੈ, ਸੰਸਾਰ ਵਿੱਚ ਕਿਵੇਂ ਵਰਤਣਾ ਹੈ, ਆਪਣੇ ਗੁਣਾਂ ਨਾਲ ਦੁਨੀਆਂ ਨੂੰ ਕਿਵੇਂ ਰਿਝਾਉਣਾ ਹੈ, ਨਿਰੰਕਾਰ ਨੂੰ ਕਿਵੇਂ ਰਿਝਾਉਣਾ ਹੈ, ਇਹ ਸਾਰਾ ਜੀਵਨ ਦੀ ਹੱਟੀ ਦਾ ਡਿਸਿਪਲਿਨ ਹੈ। ਗੁਰੂ ਸਮਝਾਉਂਦਾ ਬੋਲਣਾ ਕਿਵੇਂ ਹੈ, ਖਾਣਾ ਕਿਵੇਂ ਹੈ, ਪਹਿਨਣਾ ਕਿਵੇਂ, ਇਹ ਸਾਰਾ ਕੁਝ ਗੁਰੂ ਸਮਝਾ ਰਿਹਾ। ਜੀਵਨ ਦੀ ਰਾਸ ਨੂੰ ਸੰਭਾਲਣ ਲਈ, ਜੀਵਨ ਦੀ ਹੱਟੀ ਨੂੰ ਖੂਬਸੂਰਤੀ ਨਾਲ ਚਲਾਉਣ ਲਈ ਕਿਤੇ ਰਾਸ ਨਾ ਖਤਮ ਹੋ ਜਾਏ, ਕਿਉਂਕਿ ਗੁਣ ਹੀ ਤਾਂ ਰਾਸ ਸਨ, ਨਾਮ ਵੀ ਤਾਂ ਗੁਣ ਹੀ ਹੈ। ਇਸ ਲਈ ਸਮਝਾ ਰਿਹਾ ਕਿ ਜਿਹੜਾ ਸਿੱਖ ਗੁਰੂ ਦੇ ਦੱਸੇ ਹੋਏ ਨਿਯਮਾਂ ਅਨੁਸਾਰ ਜੀਵਨ ਦੀ ਹੱਟੀ ਚਲਾਉਂਦਾ ਹੈ, ਗੁਰੂ ਪ੍ਰਸੰਨ ਹੋ ਕੇ ਉਹਨੂੰ ਸ਼ਾਬਾਸ਼ ਦਿੰਦਾ। ਗੁਰੂ ਕਹਿਣ ਲੱਗੇ, ਧਨ ਧਨ ਵਣਜਾਰਾ ਵਣਜ ਹੈ, ਧਨ ਧਨ ਵਣਜਾਰਾ ਵਣਜ ਹੈ, ਗੁਰਸ਼ਾਹ ਸ਼ਾਬਾਸ਼ ਹੈ।

ਫਿਰ ਕਹਿਣ ਲੱਗੇ ਧਾਗਾ ਵਾਲੇ ਨੇ ਉੱਜਲੇ ਧਾਗਾ ਤੇ ਉੱਚੇ ਕਰਮਾਂ ਵਾਲੇ ਨੇ ਜਿਨ੍ਹਾਂ ਨੂੰ ਇਹੋ ਜਿਹਾ ਮਿਲ ਜਾਏ ਜਿਹੜਾ ਜੀਵਨ ਵਿੱਚ ਕਰਜ਼ ਨਹੀਂ ਬਲਕਿ ਰਾਸ ਦੇ ਦੇਵੇ ਤੇ ਮੇਰੀ ਰਾਸ ਨਾ ਦੇਵੇ ਜੀਵਨ ਦੀ ਹੱਟੀ ਚਲਾਉਣ ਦਾ ਡਿਸਿਪਲਿਨ ਵੀ ਸਮਝਾ ਦੇਵੇ।

ਪੰਗੇ ਨੇ ਰਸ ਬਣਾਏ ਨੇ ਫਲ ਬਣਾਏ ਇਹਨਾਂ ਤੋਂ ਬੀਜ ਪੈ ਗਿਆ ਤੇਰੀ ਆਪਣੀ ਹੋਂਦ ਕਾਇਮ ਹੋ ਗਈ ਤੇ ਸਾਰੀ ਜ਼ਿੰਦਗੀ ਜਨਮ ਤੋਂ ਬਾਅਦ ਤੂੰ ਆਪਣੀ ਉਸ ਹੋਂਦ ਵੱਖਰੀ ਹੋਂਦ ਨੂੰ ਸਟੈਬਲਿਸ਼ ਕਰਦਾ ਰਹਿ ਗਿਆ ਹੋਂ ਵੱਧਦੀ ਗਈ ਵੱਖ ਵੱਖ ਰੂਪ ਧਾਰਨ ਕਰਦੀ ਗਈ ਕਦੀ ਪੱਤਿਆਂ ਦਾ ਕਦੀ ਫਲਾਂ ਦਾ ਕਦੀ ਰਸ ਦਾ ਕਦੀ ਰੰਗ ਦਾ ਤੇ ਸਾਰੀ ਜ਼ਿੰਦਗੀ ਮਨੁੱਖ ਉਸ ਜਨਮ ਵੇਲੇ ਜਨਮ ਦੇ ਨਾਲ ਆਪਣੀ ਹੋਂਦ ਦਾ ਜਨਮ ਜਿਹੜਾ ਸੀ ਜਿਹਦੀ ਅਜੇ ਉਹਦੀ ਆਪਣੀ ਕਿਰਤ ਨਹੀਂ ਸੀ ਉਹਦੇ ਵਿੱਚੋਂ ਜਨਮ ਲੈਂਦਾ ਗਿਆ ਤੇ ਗੁਰੂ ਨੇ ਆਖਿਆ ਭਲਿਆ ਇਸ ਲਈ ਮੈਂ ਸਮਝਣਾ ਜਦੋਂ ਤੂੰ ਜਨਮ ਲਿਆ ਉੱਥੇ ਹੀ ਹੋਣ ਦਾ ਬੀਜ ਪੈ ਗਿਆ ਤੇ ਮਰਨ ਤੱਕ ਰਿਹਾ ਖਤਮ ਨਹੀਂ ਹੋਇਆ ਤੇ ਗੁਰੂ ਕਹਿੰਦੇ ਮੈਂ ਤੈਨੂੰ ਇਹੋ ਜਿਹੀ ਗੱਲ ਸਮਝਾਉਣਾ ਚਾਹੁੰਦਾ ਕਿ ਤੇਰੀ ਹਉਮੈ ਜਿਹੜੀ ਇਹੀ ਨਾ ਵੱਧਦੀ ਜਾਏ ਵੱਖ ਵੱਖ ਰੂਪ ਧਾਰਨ ਨਾ ਕਰਦੀ ਜਾਏ ਜੇ ਤੂੰ ਹੁਕਮ ਸਮਝ ਲੈ ਜੀਵਨ ਵਿੱਚ ਹੁਕਮ ਸਮਝ ਲੈ ਜਿਸ ਦਿਨ ਤੂੰ ਹੁਕਮ ਸਮਝ ਲਏਗਾ ਕਿ ਸਭ ਕੁਝ ਮੈਂ ਨਹੀਂ ਕਰ ਰਿਹਾ ਮੈਂ ਕੁਛ ਨਹੀਂ ਸਭ ਕੁਝ ਹੁਕਮ ਵਿੱਚ ਅੱਗੇ ਤੇਰੇ ਕੋਲ ਹੱਕ ਸੀ ਤੂੰ ਸੋਚਦਾ ਸੀ ਮੈਂ ਮੇਰੇ ਕੋਲ ਤਾਕਤ ਜ਼ਿਆਦਾ ਮੈਂ ਕਿਸੇ ਨੂੰ ਕਿਸੇ ਨੂੰ ਮਾਰ ਸਕਦਾ ਕੌਣ ਹੈ ਮੇਰੀ ਬਲਵੰਤਾ ਦੇ ਬਰਾਬਰ ਤੇ ਜਦੋਂ ਗਿਆਨ ਹੋਏਗਾ ਉਦੋਂ ਤੂੰ ਸਮਝੇਗਾ ਹੈ ਸੁਣਨ ਤੇ ਮਾਰ ਸਕਣਾ ਪਰ ਇੱਕ ਸੁਣਨ ਮਾਰਨ ਵਾਲਾ ਹੱਥ ਕਿਹਨੇ ਦਿੱਤਾ ਤੇ ਜੇ ਆਪਣਾ ਹੱਥ ਹੀ ਨਾ ਦਿੰਦਾ ਇਹਦਾ ਮੈਂ ਆਪੇ ਲਾ ਲਿਆ ਮੇਰੇ ਕੋਲ ਅੱਜ ਹੱਥ ਖੋਲ ਆਏ ਜਿਹਨੇ ਖਾਸ ਦਿੱਤੇ ਨੇ ਦੀਨੇ ਹਸਤ ਪਾਵ ਕਰਨ ਨੇਤਰ ਰਖਣਾ ਜੇ ਉਹ ਖੋਲ ਆਏ ਤੇ ਤੇਰੇ ਕੋਲ ਇੰਨੀ ਤਾਕਤ ਵੀ ਨਹੀਂ ਤੂੰ ਕਿਸੇ ਕਿਸਮ ਨੂੰ ਰੋਕ ਹੀ ਸਕੇ ਅੱਜ ਤੂੰ ਮਰ ਜੀ ਗੱਲਾਂ ਕਰਨਾ ਸੋਚ ਬਦਲ ਜਾਏਗੀ ਗੁਰੂ ਕਹਿੰਦੇ ਇਸ ਲਈ ਹੁਕਮ ਪੁੱਜਣ ਨਾਲ ਹੀ ਹਾਂ ਖਤਮ ਹੋਣੀ ਨਹੀਂ ਤਾਂ ਜਨਮ ਲੈ ਲਿਆ ਬੀਜ ਪੈ ਗਿਆ ਖਿਆਲ ਕਰਿਓ ਵਿਦਿਆ ਜਿਹੜੀ ਹੈ ਨਿਰੀ ਪੜ੍ਹਾਈ ਜਿਹੜੀ ਹੈ ਉਹ ਤਰਕ ਤਾਂ ਪੈਦਾ ਕਰ ਸਕਦੀ ਹੈ ਗਿਆਨ ਨਹੀਂ ਤੇ ਗੁਰੂ ਗਿਆਨ ਦੀ ਗੱਲ ਕਰ ਰਹੇ ਗਿਆਨ ਨਿਮਰਤਾ ਪੈਦਾ ਕਰਦਾ ਵਿਦਿਆ ਤਰਕ ਪੈਦਾ ਕਰਦੀ ਭਰਮ ਪੈਦਾ ਕਰਦਾ ਇਸੇ ਵੀ ਗੁਰੂ ਨੇ ਦੋਵਾਂ ਚੀਜ਼ਾਂ ਨੂੰ ਵੱਖ ਕਰ ਦਿੱਤਾ ਮਨੁੱਖ ਨੇ ਇੱਕ ਭੁਲੇਖਾ ਖਾ ਲਿਆ ਇਹਨੇ ਸਮਝਿਆ ਗਿਆਨ ਦੀ ਬੜੀ ਲੋੜ ਹੈ ਤੇ ਉਹ ਹੈ ਪੜ੍ਹਾਈ ਤੇ ਨਰਸਿੰਘ ਪੜ੍ਹ ਕੇ ਮਨੁੱਖ ਵਿਦਵਾਨ ਹੋ ਸਕਦਾ ਗਿਆਨਵਾਨ ਨਹੀਂ ਹੋ ਸਕਦਾ ਉਹਦੇ ਵਿੱਚ ਭੈ ਭਗਤੀ ਵੀ ਅੱਜ ਵੀ ਅਸੀਂ ਦੇਖਦੇ ਹਾਂ ਚੰਗੇ ਚੰਗੇ ਵਿਦਵਾਨ ਜ਼ਿੰਦਗੀਆਂ ਜਿਹੜੀਆਂ ਨੇ ਨੇੜੇ ਹੋ ਕੇ ਦੇਖੀਏ ਮੇਰੇ ਸਮੇਤ ਮੈਂ ਕਿਸੇ ਨੂੰ ਤਰਕ ਨਹੀਂ ਕਰ ਰਿਹਾ ਮੇਰੇ ਸਮੇਤ ਨੇੜੇ ਹੋ ਕੇ ਕੋਈ ਵੇਖੇ ਤੇ ਆਖੇਗਾ ਹੈ ਇਹ ਕਹਿੰਦਾ ਕੀ ਕਰਦਾ ਕੀ ਹੈ ਆਮ ਸਾਡੀ ਵਿਦਵਾਨਾਂ ਦੀ ਜ਼ਿੰਦਗੀ ਵਿੱਚ ਇੱਕ ਦੇਖਣ ਨੂੰ ਮਿਲਦਾ ਉਹ ਵਿਦਿਆ ਇੱਕ ਵੱਖਰਾ ਚੀਜ਼ ਹੈ ਗਿਆਨ ਇੱਕ ਵੱਖਰਾ ਗੁਰੂ ਨੇ ਇਸੇ ਗੱਲ ਨੂੰ ਸਮਝਾਇਆ ਕਹਿਣ ਲੱਗੇ ਭਲਿਆ ਤੈਨੂੰ ਮੈਂ ਗਿਆਨ ਦੀ ਗੱਲ ਆਖੀ ਕਿਉਂਕਿ ਗਿਆਨ ਦੀ ਬੜੀ ਲੋੜ ਹੈ ਗਿਆਨ ਵੀ ਹੁਣਾ ਗਾਵੇ ਗੀਤ ਪਿੱਛੇ ਮੁੱਲਾਂ ਘਰੇ ਮਸੀਹ ਮੈਂ ਤਾਂ ਤੈਨੂੰ ਗਿਆਨ ਦੀ ਗੱਲ ਕੀਤੀ ਤੇ ਤੂੰ ਉਸ ਗਿਆਨ ਦੀ ਮਾਂ ਸਮਝ ਲਈ ਵਿਦਿਆ ਉਹਦੇ ਵਿੱਚ ਤਰਕ ਪੈਦਾ ਹੋ ਗਿਆ ਬਲਕਿ ਹੋਂ ਪੈਦਾ ਹੋ ਗਈ ਮੈਂ ਤੈਨੂੰ ਇਹ ਵੀ ਗੱਲ ਸਮਝਾ ਦੇਣਾ ਚਾਹੁੰਦਾ

ਜ਼ਿਆਦਾ ਹੋਰ ਸਪਸ਼ਟ ਕੀ ਆਖਣ। ਕਹਿਣ ਲੱਗੇ ਵੇਦਾਂ ਪੁਰਾਣਾਂ ਦੀ ਪੜ੍ਹਾਈ ਦਾ ਕੋਈ ਫਾਇਦਾ ਨਹੀਂ, ਪੜ੍ਹਿਆ ਨਾ ਹੀ ਭੇਦ ਬੁੱਝਿਆ ਭਾਵਨਾ। ਬੁੱਝਣਾ ਤੇ ਪੜ੍ਹਨਾ ਦੋ ਚੀਜ਼ਾਂ ਬਿਲਕੁਲ ਵੱਖਰੀਆਂ ਨੇ। ਗੁਰੂ ਕਹਿੰਦੇ ਨੇ ਵੇਦਾਂ ਸ਼ਾਸਤਰਾਂ ਪੁਰਾਣਾਂ ਨੂੰ ਪੜ੍ਹਨ ਦਾ ਕੀ ਫਾਇਦਾ ਜੇ ਤੂੰ ਗਿਆਨ ਨਹੀਂ ਹਾਸਿਲ ਕੀਤਾ। ਕਹਿਣ ਲੱਗੇ ਨਿਰੀ ਪੜ੍ਹਾਈ ਤਾਂ ਉਹ ਹੈ ਕਿ ਜਿਵੇਂ ਕਿਸੇ ਖੋਤੇ ਤੇ ਕੋਈ ਚੰਦਨ ਦੀ ਪੰਡ ਬੰਨ ਕੇ ਲੱਦ ਦੇਵੇ। ਕਿਸੇ ਖੋਤੇ ਤੇ ਕੋਈ ਚੰਦਨ ਦੀ ਪੰਡ ਬੰਨ ਕੇ ਲੱਦ ਦੇਵੇ ਉਹਨੂੰ ਕੋਈ ਫਾਇਦਾ ਹੈ? ਉੱਥੇ ਦੁਖੀ ਤੇ ਹੁੰਦਾ ਮੇਰੇ ਪਿੱਠ ਤੇ ਭਾਰ ਲੱਦਿਆ ਹੋਇਆ, ਭਾਰ ਦੁਖੀ ਹੋ ਰਿਹਾ, ਚੁੱਕ ਕੇ ਤੁਰਿਆ ਜਾਂਦਾ, ਖੁਸ਼ਬੂ ਉਹਨੂੰ ਆਉਂਦੀ ਕੋਈ ਪੰਡ ਚੰਦਨ ਦੀ ਹੈ। ਗੁਰੂ ਕਹਿੰਦੇ

ਜਿਵੇਂ ਖੋਤੇ ਵਾਸਤੇ ਚੰਦਨ ਦਾ ਵੀ ਇੱਕ ਪਹਾੜ ਹੈ ਚੁੱਕ ਕੇ ਤੁਰੇ ਜਾ ਮੇਰੀ ਪੜ੍ਹਾਈ ਇਹ ਕੁਝ ਜੇ ਉਹਦੇ ਵਿੱਚ ਗਿਆਨ ਨਹੀਂ ਜੇ ਉਹਦੇ ਵਿੱਚ ਸੂਝ ਨਹੀਂ ਜੇ ਉਹਦੇ ਵਿੱਚ ਇਹ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਤੇ ਜੇ ਵਿਦਿਆ ਵਿਚਾਰੀ ਹੈ ਪਰਉਪਕਾਰੀ ਕੋਈ ਨਹੀਂ ਅਗਿਆਨ ਨਹੀਂ ਗੁਰੂ ਕਹਿਣ ਲੱਗੇ ਇੱਕ ਖਿਆਲ ਕਰੀ ਤੁਹਾਡੇ

ਚੱਕਣਾ ਚਾਕ ਲਿਖ ਲਿਖ ਪੜਿਆ ਚੇਤਾ ਕਰਿਆ ਜਿਹੜੀ ਪੜ੍ਹਾਈ ਤਾਂ ਅੰਦਰ ਹਉਮੈ ਇਹੀ ਬੰਧਨਾਂ ਵਿੱਚ ਪਾ ਦਿੰਦੀ ਹੈ ਆਪਣੀ ਵਿਦਿਆ ਆਪਣੀ ਪੜ੍ਹਾਈ ਦੇ ਆਧਾਰ ਤੇ ਜਿਹੜੀ ਲਾਈਨ ਖਿੱਚ ਦਿੰਦਾ ਉਹਦੇ ਤੋਂ ਬਾਹਰ ਨਹੀਂ ਨਿਕਲ ਸਕਦਾ ਨਾ ਕਿਸੇ ਨੂੰ ਨਿਕਲਦਾ ਦੇਖਣਾ ਚਾਹੁੰਦਾ ਬੰਧਨ ਮੈਂ ਆਹ ਫੈਸਲਾ ਕਰ ਦਿੱਤਾ ਨਾ ਮੈਂ ਇਸ ਫੈਸਲੇ ਤੋਂ ਬਾਹਰ ਜਾਣਾ ਨਾ ਕੋਈ ਜਾ ਸਕਦਾ ਗਲਤ ਹੈ ਜਿਹੜਾ ਮੇਰੇ ਕੀਤੇ ਉਹ ਫੈਸਲੇ ਤੋਂ ਬਾਹਰ ਜਾਂਦਾ ਕਿਉਂਕਿ ਮੈਂ ਵਿਦਵਾਨ ਗੁਰੂ ਕਹਿੰਦੇ ਨੇ ਲਿਖ ਲਿਖ ਪੜ੍ਹਿਆ ਚੇਤਾ ਕੜਿਆ ਤੀਰਥ ਭਵਿਆ ਤੇ ਤੂੰ ਲਵੇ ਤੇ ਲੱਗੇ ਐਸੀ ਪੜ੍ਹਾਈ ਚ ਇਹ ਵੀ ਗਿਆਨ ਨਹੀਂ ਦਿੰਦੀ ਬਲਕਿ ਮਨੁੱਖ ਕਰਮ ਕਾਂਡ ਵਿੱਚ ਫਸ ਜਾਂਦਾ ਗਿਆਨ ਨੇ ਕਿਉਂਕਿ ਗਿਆਨਹੀਨ ਜਿਹੜਾ ਹੈ ਨਾ ਉਹੀ ਕਰਮ ਕਾਂਡ ਹੀ ਹੁੰਦਾ ਕਰੀ ਜਾਣਾ ਹੈ ਇਹ ਨਹੀਂ ਸਮਝਣਾ ਕੀ ਕਰਨਾ ਮੈਂ ਪਹਿਲੇ ਅਰਜ਼ ਕੀਤੀ ਸੀ ਗੁਰੂ ਜਿਹੜਾ ਹੈ ਨਾ ਉਹਦਾ ਗਿਆਨ ਕੀ ਹੈ ਜੋ ਗੁਰਮੁਖ ਕਰੇ ਸਾਈ ਭਗਤ ਹੋਵੇ ਸਮਝਾਉਂਦਾ ਹੈ ਭਗਤੀ ਨਾਲ ਗਿਆਨ ਦਾ ਕੀ ਸੰਬੰਧ ਉਹਨੂੰ ਸਮਝਾਉਂਦਾ ਕੀ ਕਰਨਾ ਕੀ ਨਹੀਂ ਕਰਨਾ ਲੇਕਿਨ ਜਦੋਂ ਮਨੁੱਖ ਗਿਆਨ ਵੀ ਹੋਣਾ ਹੋ ਜਾਂਦਾ ਉਦੋਂ ਵੀ ਮਨੁੱਖ ਕਰਮ ਕਰਦਾ ਬਲਕਿ ਕਈ ਵਾਰ ਤਾਂ ਕਰਮ ਉਹ ਆਪਣੇ ਵੱਲੋਂ ਇਹ ਉਹ ਸਮਝ ਕੇ ਕਰਦਾ ਮੈਂ ਭਗਤੀ ਦੇ ਕਰਮ ਕਰ ਰਿਹਾ ਪਰ ਗਿਆਨ ਨਾ ਹੋਣ ਕਰਕੇ ਉਹ ਭਗਤੀ ਦੇ ਕਰਮ ਨਹੀਂ ਕਰ ਰਿਹਾ ਹੁੰਦਾ ਬਲਕਿ ਉਸ ਦੇ ਉਲਟ ਕਰਮ ਕਾਂਡ ਕਰ ਰਿਹਾ ਹੁੰਦਾ ਆ ਕਰਮ ਕਾਂਡ ਦਾ ਗਿਆਨ ਵੀ ਹੁਣੇ ਕਰਮ ਕਰਮ ਕਰਨ ਦਾ ਅਰਥ ਕੀ ਹੈ ਮਨੁੱਖ ਕਰਮ ਕਰ ਲਿਆ ਹੁੰਦਾ ਹੈ ਕਰਮ ਹੀ ਭਗਤੀ ਦੇ ਰਿਹਾ ਹੁੰਦਾ ਹੈ ਐਸੀ ਗੱਲ ਨਹੀਂ ਭਗਤੀ ਦੇ ਕਰਮ ਨਹੀਂ ਕਰ ਰਿਹਾ ਆਪ ਵੱਲੋਂ ਭਗਤੀ ਦੇ ਕਰਮ ਕਰ ਰਿਹਾ ਪਰ ਕਰਮ ਕਾਂਡ ਕਰ ਰਿਹਾ ਹੁੰਦਾ ਗੁਰੂ ਨੇ ਉਹਨਾਂ ਦਾ ਜ਼ਿਕਰ ਕਰ ਦਿੱਤਾ ਕਹਿਣ ਲੱਗੇ ਜਿਹੜੇ ਗਿਆਨ ਵੀ ਹੁੰਦੇ ਭਗਤੀ ਦੇ ਕਰਮ ਨੇ ਜਿਹੜੇ ਭਗਤੀ ਨਹੀਂ ਬਣਦੇ ਉਹ ਕਰਮ ਕਾਂਡ ਦੇ ਯੋਗ ਹੀ ਨੇ

ਤੀਰ ਥੰਦੇ ਪੌੜੇ ਨਾਲ ਮਿਲਦਾ ਨਹੀਂ ਤੂੰ ਤੀਰ ਥੰਦੇ ਜਾ ਰਹੇ ਇਹਦਾ ਮਤਲਬ ਤੂੰ ਗੁਰੂ ਦਾ ਗਿਆਨ ਨਹੀਂ ਸਮਝ ਰਿਹਾ ਕਰਮਕਾਂਡੀ ਹੋ ਗਿਆ ਲੋਕਾਂ ਫਰਕ ਗਿਆਨ ਦਾ ਤੇ ਕਰਮਕਾਂਡ ਦਾ ਹੁਣ ਜਿਹੜਾ ਤੀਰ ਥੰਦ ਜਾ ਰਿਹਾ ਉਹ ਵੀ ਆਪਣੇ ਵੱਲੋਂ ਇਹ ਸਮਝ ਰਿਹਾ ਕਿ ਮੇਰੀ ਭਗਤੀ ਹੈ ਰੱਬ ਨੂੰ ਪ੍ਰਸੰਨ ਕਰੋ ਤੁਸੀਂ ਧਰਮੀ ਬਣਨ ਲਈ ਜਾ ਰਹੇ

0: ఓన్లీ కల్పన మాత్రమే.
1: మండి పక్కన
0: మాత్రమే
1: ਇੰਨੀ ਵਾਰੀ ਇਸ਼ਨਾਨ ਕੀਤਾ ਕਰਨਾ ਸੀ ਮੈਂ ਤੇ ਪੂਰੇ 12 ਇਸ਼ਨਾਨ ਬੱਚਿਆਂ ਦੇ ਕਰੀ

ਕਿਸੇ ਪਾਸੇ ਵੀ ਧਿਆਨ ਨਹੀਂ ਹੋਣਾ, ਪਰ ਅੱਜ ਛੱਡੀ ਬੈਠਾ ਮਰਦ ਪਿਆ ਰੱਖਦਾ। ਹਾਂ, ਆਪਣੇ ਸਰੀਰ ਦੀ ਕਿਸੇ ਰੋਗ ਦੀ ਲੋੜ ਕਰਕੇ ਜੇ ਤੂੰ ਫਾਕਾ ਕੱਟਣਾ ਉਹਨੂੰ ਵਰਤ ਆਖ ਕੇ ਧਰਮੀ ਨਹੀਂ ਬਣ ਸਕਦਾ। ਗੁਰੂ ਕਹਿੰਦੇ ਅੰਨ ਨਾ ਖਾਇਆ, ਖਾਦ ਗਵਾਇਆ, ਅੰਨ ਨਾ ਖਾਇਆ, ਖਾਦ ਗਵਾਇਆ, ਉਹ ਦੁੱਖ ਪਾਇਆ। ਕਹਿਣ ਲੱਗੇ ਤੈਨੂੰ ਇਹ ਪਤਾ ਹੋਵੇ ਕਿ ਸਾਰਾ ਕੁਛ ਖਤਮ ਛੋੜ ਦੂਜੇ ਲੱਗੇ ਜਿਹਦੇ ਵਿੱਚ ਦੁੱਖ। ਇਸ ਕਰਮ ਕਾਂਡ ਨੂੰ ਗਿਆਨ ਨਾ ਆਖ, ਇਸ ਕਰਮ ਕਾਂਡ ਨੂੰ ਭਗਤੀ ਨਾ ਆਖ। ਉਹ ਭਲਿਆ ਜਿਹੜੇ ਕਰਮ ਕਾਂਡੀ ਵੀਰ ਨੇ, ਜੇ ਉਹਨਾਂ ਨੂੰ ਸਮਝਾਉਣ ਲਈ ਇਹ ਗੱਲਾਂ ਗੁਰੂ ਆਖ ਰਿਹਾ ਹੈ ਤੇ ਇਹਨੂੰ ਨਿੰਦਿਆ ਨਾ ਸਮਝ। ਆਪਾਂ ਕਈ ਵਾਰ ਆਖਦੇ ਹਾਂ ਨਾ ਦੂਜੇ ਨੂੰ ਮਾੜਾ ਨਾ ਆਖ, ਇਹਨੂੰ ਕੀ ਆਖੋ ਜੀ ਦੂਜੇ ਨੂੰ ਮਾੜਾ ਆਖ ਰਿਹਾ। ਇਹ ਕਰਮਕਾਂਡ ਸੁਧਾਰ ਹੈ, ਜਿਹੜੇ ਕਰਮਕਾਂਡੀ ਨੇ ਉਹਨਾਂ ਨੂੰ ਤਾਂ ਹਲੂਆ ਦੇਣਾ ਹੀ ਪਏਗਾ ਤੇ ਗੁਰੂ ਦੇ ਰਹੇ। ਗੁਰੂ ਆਖਦੇ ਨੇ ਭਲਿਆ ਇਹ ਖਿਆਲ ਕਰੀ ਤੂੰ ਜੀਵਨ ਬਰਬਾਦ ਕਰ ਰਿਹਾ, ਆਪਣਾ ਜ਼ਿੰਦਗੀ ਦਾ ਕੀਮਤੀ ਸਮਾਂ ਵਿਅਰਥ ਗੁਆ ਰਿਹਾ। ਅੰਨ ਨਾ ਖਾਇਆ, ਖਾਦ ਗਵਾਇਆ, ਬਹੁਤ ਦੁੱਖ ਪਾਇਆ, ਦੂਜਾ ਬਹਾਇਆ। ਗੁਰੂ ਦੀ ਗੱਲ ਚੰਗੀ ਨਾ ਲੱਗੀ, ਕਰਮ ਕਾਂਡੀਆਂ ਦੀ ਗੱਲ ਦੇਖ ਦੇਖ ਕੇ ਦੂਜਿਆਂ ਨੂੰ ਵੀ ਸ਼ੁਰੂ ਕਰ, ਅਸੀਂ ਵੀ ਸ਼ੁਰੂ ਕਰ ਲੈਣਾ। ਅੱਜ ਸਮਾਂ ਨਹੀਂ, ਮੈਂ ਇਸ ਗੱਲ ਨੂੰ ਅੱਜ ਕਦੀ ਆਪਣੇ ਨਿਗਾਹ ਮਾਰਿਓ, ਝਾਟੀ ਮਾਰਿਓ ਆਪਣੇ ਵਿਹੜੇ ਵਿੱਚ। ਕਰਮ ਕਾਂਡ ਦਾ ਬਹੁਤਾ ਹਿੱਸਾ ਸਾਡੀ ਜ਼ਿੰਦਗੀ ਵਿੱਚ ਉਸੇ ਤਰ੍ਹਾਂ ਪ੍ਰਭਾਵਿਤ ਚੱਲ ਰਿਹਾ, ਉਸੇ ਤਰ੍ਹਾਂ ਮੱਥਿਆ ਪੂਰਨਮਾਸ਼ੀਆਂ ਨਹਾਉਣੀਆਂ, ਉਸੇ ਤਰ੍ਹਾਂ ਚਿੜੀਏ ਕੱਟਣੇ, ਸਾਰਾ ਕੁਛ ਸਾਡੇ ਵਿੱਚ ਆ ਗਿਆ। ਛੋਟੀਆਂ ਛੋਟੀਆਂ ਗੱਲਾਂ ਸਾਡੇ ਵਿੱਚ ਉਸੇ ਤਰ੍ਹਾਂ ਹੀ ਜੀਵਨ ਦਾ ਹਿੱਸਾ ਬਣ ਰਹੀਆਂ ਜਿਹਨੂੰ ਗੁਰੂ ਨੇ ਰੋਕਿਆ ਸੀ। ਬਹੁਤ ਦੁੱਖ ਪਾਇਆ, ਦੂਜਾ ਬਹਾਇਆ, ਇਹ ਤਾਂ ਦੂਜਾ ਬਹਾਇਆ, ਦੂਜੇ ਬਹਾਏ ਲੱਗੇ ਦੁੱਖ ਪਾਇਆ, ਮੇਰੇ ਸ਼ਬਦ ਦੇ ਬਿਰਥਾ ਜਨਮ ਗਵਾਇਆ। ਤੇ ਗੁਰੂ ਆਖ ਰਹੇ ਨੇ ਬਹੁਤ ਦੁੱਖ ਪਾਇਆ, ਦੂਜਾ ਬਹਾਇਆ। ਕਹਿਣ ਲੱਗੇ ਬਸਤਰ ਨਾ ਪੈ ਰਹੇ, ਨਾਂਗੇ ਸਾਧੂ ਬਣੇ ਹੋਏ ਨੇ, ਉਹਨਾਂ ਕੋਲੋਂ ਕੋਈ ਪੁੱਛੇ ਕਿਉਂ ਬਣੇ, ਆਖਣਗੇ ਪੱਤੀ। ਉਹਨਾਂ ਨੂੰ ਮਹਾਨ ਭਗਤ ਜਾਣ ਕੇ ਜਦੋਂ ਕਦੀ ਕੁੰਭ ਦਾ ਮੇਲਾ ਹੁੰਦਾ ਜਾ ਕੇ ਵੇਖੇ ਕਰੋ, ਨਾਂਗੇ ਸਾਧੂਆਂ ਨੂੰ ਬੜੇ ਮਾਣ ਸਨਮਾਨ ਆਦਰ ਸਤਿਕਾਰ ਨਾਲ ਹਾਥੀਆਂ ਤੇ ਚੜਾ ਕੇ ਲਿਆਉਣਗੇ ਤੇ ਦਰਸ਼ਨ ਕਰਨਗੇ, ਨਮਸਕਾਰਾਂ ਕਰਨਗੇ। ਕਿਉਂ? ਕਿਉਂਕਿ ਉਹ ਕੱਪੜੇ ਨਹੀਂ ਪਾਉਂਦੇ, ਅਜੀਬ ਗੱਲ, ਕੱਪੜੇ ਨਹੀਂ ਪਾਉਂਦੇ, ਵਸੇ ਵੀ ਭਰਤੀ ਹੋ ਗਈ, ਨਾਂਗੇ ਸਾਧੂ ਭਰਤੀ ਹੋ ਗਏ। ਤੇ ਗੁਰੂ ਜਵਾਬ ਦੇ ਰਿਹਾ, ਕਹਿੰਦਾ

ਸਾਰਾ ਕਰਮ ਕਾਂਡ ਇੱਕ ਪਾਸੇ ਰੱਖ ਦੇਈਏ। ਗੁਰੂ ਕਹਿੰਦੇ ਨੇ ਨਾਮ ਭਗਤੀ, ਤੇ ਭਗਤੀ ਉਹ ਜਿਹੜੀ ਗਿਆਨ ਨਾਲ ਜੁੜੀ ਹੋਵੇ, ਕੀ ਕਰਨਾ ਕੀ ਨਹੀਂ ਕਰਨਾ। ਗੁਰੂ ਕਹਿੰਦੇ ਨੇ ਇਹਦੇ ਤੋਂ ਬਿਨਾਂ ਕੁਝ ਵੀ ਨਹੀਂ। ਵਿਨ ਨਾਵੇ ਕਿਸ ਥਾਂ ਨਾ ਪਾਈ। ਇੱਥੇ ਵੀ ਗੁਰੂ ਨੇ ਇੱਕ ਫੈਸਲਾ ਅਰਦਾਸ ਵਿੱਚ ਵੀ ਕੀਤਾ, ਕਹਿਣ ਲੱਗੇ ਪੰਡਿਤ ਸਾਸਤ ਸਿਮਰਤ ਪੜ੍ਹਿਆ, ਜੋਗੀ ਗੋਰਖ ਗੋਰਖ ਕਰਿਆ, ਮੈਂ ਮੂਰਖ ਹਰ ਹਰ ਜਪ ਪੜਿਆ। ਜਿਹੜੇ ਮੜੀਆਂ ਮਸਾਣਾ ਵਿੱਚ ਬੈਠੇ ਨੇ, ਮੜੀ ਮਸਾਣੀ ਸਾਰਾ ਕਰਮਕਾਂਡ ਹੈ। ਸਤਿਗੁਰੂ ਕਰਮਕਾਂਡ ਤੇ ਅਵਤਾਰਵਾਦ ਵਿੱਚੋਂ, ਭਰਮਾਂ ਭੁਲੇਖਿਆਂ ਵਿੱਚੋਂ ਕੱਢ ਕੇ ਸਿੱਖ ਨੂੰ ਗੁਰਮਤਿ ਦੇ ਗਾਂਢੀ ਰਾਹ ਤੇ ਤੋਰਨਾ ਚਾਹੁੰਦੇ ਨੇ। ਤੂੰ ਦੁਨੀਆਂ ਵਿੱਚ ਰਹਿ, ਸਾਰੇ ਵਿਹਾਰ ਕਰ, ਸਾਰੇ ਕਰਮ ਕਰ, ਪਰ ਕਰਮ ਦੇ ਨਾਲ ਨਾਲ ਇਹ ਸੋਧ ਲੈ ਗਿਆਨ ਵਿਹਣਾ, ਗਿਆਨ ਨਾਲ, ਗੁਰੂ ਕੋਲੋਂ ਬਖਸ਼ੇ ਹੋਏ ਗਿਆਨ ਨਾਲ, ਕਿ ਕਿਹੜਾ ਕਰਮ ਕਿਵੇਂ ਕਰਨਾ। ਗੁਰੂ ਨੇ ਕਰਮ ਤੋਂ ਲੋਭ ਅਹੰਕਾਰ ਤੋਂ ਵਰਜਿਆ ਨਹੀਂ, ਆਖਿਆ ਮਾਰਨਾ ਨਹੀਂ, ਇਹਨੂੰ ਕੰਟਰੋਲ ਕਰਨਾ। ਐਂਡ ਦੁਸ਼ਮਣ, ਦੁਸ਼ਮਣ ਮਰ ਜਾਣ ਨਾਲ ਵੀ ਮਨੁੱਖ ਆਲਸੀ ਹੋ ਜਾਂਦਾ, ਕਿਉਂਕਿ ਚੇਤਨਤਾ ਨਹੀਂ ਰਹਿੰਦੀ। ਦੁਸ਼ਮਣ ਆਪਣੇ ਆਪ ਵਿੱਚ ਕੁੱਦਮ ਹੈ, ਜਾਗਦਾ ਰਹਿੰਦਾ ਮਨੁੱਖ, ਕਿਉਂਕਿ ਦੁਸ਼ਮਣ ਖੜਾ। ਦੁਸ਼ਮਣ ਦਾ ਮਰ ਜਾਣਾ ਵੀ ਠੀਕ ਨਹੀਂ, ਕਹਿੰਦਾ ਵੀ ਚੰਗੀ ਗੱਲ ਤਾਂ ਹੈ, ਉਹਨੂੰ ਕਬਜ਼ੇ ਵਿੱਚ ਕਰ ਲੈਣਾ, ਕੰਟਰੋਲ ਕਰ ਲੈਣਾ। ਕਹਿਣ ਲੱਗੇ ਤੂੰ ਕੰਮ ਹੀ ਨਾ ਹੋ, ਗ੍ਰਿਸਤੀ ਹੋ ਜਾ, ਤੂੰ ਕੰਮ ਹੀ ਨਾ ਹੋ, ਗ੍ਰਿਸਤੀ ਹੋ ਜਾ, ਤੂੰ ਕ੍ਰੋਧੀ ਨਾ ਹੋ, ਬੀਰਸਤੀ ਹੋ ਜਾ, ਤੂੰ ਲੋਭੀ ਨਾ ਹੋ, ਕਿਰਤੀ ਹੋ ਜਾ, ਤੂੰ ਮੋਹ ਵਿੱਚ ਨਾ ਫਸ, ਪ੍ਰੇਮ ਨਾਲ ਜੁੜ ਜਾ, ਤੂੰ ਹੰਕਾਰੀ ਨਾ ਹੋ, ਸਵੈ ਭਰੋਸੇ ਵਾਲਾ ਹੋ ਜਾ। ਬਤਾ ਫਰਕ ਹੈ। ਗੁਰੂ ਕਹਿੰਦੇ ਕਰਮ ਕਰ, ਪਰ ਜੋ ਗੁਰੂ ਗਿਆਨ ਬਖਸ਼ਦਾ ਉਹਦੇ ਅਧੀਨ ਕਰ। ਪਰ ਕੀ ਦੇਖ ਰਿਹਾ, ਸਤਿਗੁਰੂ ਕਹਿੰਦੇ ਨੇ ਰਹੇ ਬਿਬਾਣੀ ਮੜੀ ਮਸਾਣੀ, ਅੰਧ ਨਾ ਜਾਣੇ ਫਿਰ ਪਛਤਾਣੀ। ਅੰਧਾ ਅਗਿਆਨਹੀਣ ਜਿਹੜਾ ਗੁਰੂ ਕੋਲੋਂ ਗਿਆਨ ਨਹੀਂ ਲੈਂਦਾ, ਉਹ ਜਾਣਦਾ ਨਹੀਂ ਕਰਮ ਕਾਂਡੀ ਹੋ ਕੇ ਜੀਵਨ ਗੁਜ਼ਾਰ ਲੈਂਦਾ, ਤੇ ਜਦੋਂ ਕੁਛ ਪੱਲੇ ਨਹੀਂ ਪੈਂਦਾ ਕਰਮ ਕਾਂਡ ਵਿੱਚੋਂ, ਫਿਰ ਪਛਤਾਉਂਦਾ ਮੈਂ ਜੀਵਨ ਐਵੇਂ ਗੁਆਇਆ। ਅੰਧ ਨਾ ਜਾਣੇ ਫਿਰ ਪਛਤਾਣੀ, ਸਤਿਗੁਰੂ ਭੇਟੇ ਸੋ ਸੁਖ ਪਾਏ। ਜਿਨ੍ਹਾਂ ਨੂੰ ਗੁਰੂ ਮਿਲਦਾ ਹੈ, ਕਿਉਂਕਿ ਗੁਰੂ ਇੱਕ ਐਸਾ ਸ਼ਾਹ ਹੈ, ਉਹ ਜਿਹੜਾ ਨਾਮ ਜਿਹਨੂੰ ਭਗਤੀ ਆਖਦੇ ਨੇ, ਉਹਦਾ ਖਜ਼ਾਨੇ ਉਹਦੇ ਕੋਲ ਹੈ, ਤੇ ਜਿਹੜਾ ਉਹਨੂੰ ਮਿਲਦਾ ਉਹਨੂੰ ਉਹ ਰਾਸ ਵਜੋਂ ਦੇ ਦਿੰਦਾ ਗੁਰੂ, ਉਹ ਫਿਰ ਸੁਖ ਲੈਂਦਾ। ਜੀਵਨ ਦੀ ਹੱਟੀ ਬੜੀ ਖੂਬਸੂਰਤ ਚੱਲਦੀ ਹੈ, ਜੀਵਨ ਦਾ ਵਪਾਰ ਬੜਾ ਖੂਬਸੂਰਤ ਚੱਲਦਾ। ਗੁਰੂ ਕਹਿੰਦੇ ਸਤਿਗੁਰੂ ਭੇ

ਉਹ ਤੇਰੇ ਦਰ ਤੇ ਪ੍ਰਵਾਨ ਹੁੰਦੇ ਨੇ, ਸੋਹਣੇ ਲੱਗਦੇ ਨੇ, ਉਹਨਾਂ ਨੂੰ ਸ਼ੋਭਾ ਮਾਨ ਵਡਿਆਈ ਮਿਲਦੀ ਹੈ। ਪਰ ਕਹਿੰਦੇ ਨੇ ਜਿਹੜੇ ਭਗਤ ਨਹੀਂ ਬਣਦੇ, ਜਿਹੜੇ ਗੁਰੂ ਕੋਲੋਂ ਇਹ ਗਿਆਨ ਤੇ ਭਗਤੀ ਦੇ ਖਜ਼ਾਨੇ ਦਾ ਹਿੱਸਾ ਨਹੀਂ ਲੈਂਦੇ, ਸਗੋਂ ਨੇ ਉਹਨਾਂ ਦਾ ਜ਼ਿਕਰ ਵੀ ਕਰ ਦਿੱਤਾ ਜਿਹੜੇ ਨਹੀਂ ਜਾਣਦੇ।

0: ਡਰ ਤੋ ਨਾ ਲੈਣੀ ਕਾਉਂਦੇ
1: ਤੇਰੇ ਕਰਮ ਵੀ ਹੋਣੇ ਲੋਕ ਨੇ ਉਹ ਤੇਰੇ ਡਰ ਤੇ ਢੋਹੀ ਨਹੀਂ ਲੈਂਦੇ ਦਿਨ ਰਾਤ ਧਾਮ ਦੇ ਪੱਕਦੇ ਨੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫੇਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਿਕਰੀ ਧੰਨਵਾਦ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਗੁਰਮੁਖ ਪਿਆਰੇ ਸਤਸੰਗੀ ਜਨੋ ਆਪ ਜੀ ਹਰ ਰੋਜ਼ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਦੇ ਦਰ ਤੋਂ ਦੁਨੀਆਂ ਭਰ ਦੀਆਂ ਨਿਗਾਹਾਂ ਭਾਵਨਾਵਾਂ ਆਪਣੇ ਅੰਦਰ ਦਾ ਪਿਆਰ ਸਤਿਗੁਰੂ ਦੇ ਦਰ ਵੱਲ ਹੋਇਆ ਕਰਦਾ ਏ। ਹਰ ਰੋਜ਼ ਉਡੀਕਦੀਆਂ ਨੇ ਸੰਗਤਾਂ ਵੀ ਅੱਜ ਦਾ ਸਤਿਗੁਰਾਂ ਨੇ ਕੀ ਹੁਕਮਨਾਮਾ ਸਾਹਿਬ ਬਖਸ਼ਿਸ਼ ਕੀਤਾ ਹੈ ਤਾਂ ਕਿ ਅਸੀਂ ਆਪਣੇ ਜੀਵਨ ਦੀਆਂ ਤਮਾਮ ਮੁਸ਼ਕਲਾਂ ਨੂੰ ਵੀ ਸਤਿਗੁਰੂ ਦੇ ਹੁਕਮ ਵਿੱਚ ਰਹਿ ਕੇ ਦੂਰ

ਆਪਣੀ ਜ਼ਿੰਦਗੀ ਨੂੰ ਸਾਈਂ ਦੇ ਰੰਗ ਵਿੱਚ, ਸਤਿਗੁਰੂ ਦੇ ਹੁਕਮ ਵਿੱਚ ਰੱਖ ਕੇ ਰੰਗ ਸਕੀਏ। ਕਰਨ ਵਾਲੇ ਕਾਰਜਾਂ ਦੀ ਸਤਿਗੁਰਾਂ ਕੋਲੋਂ ਆਗਿਆ ਲੈ ਸਕੀਏ, ਜਿਸ ਤੋਂ ਮੋੜਨ ਤੇ ਉਹ ਕੰਮ ਨਾ ਕਰੀਏ। ਆਓ ਗੁਰੂ ਸਵਾਰਿਓ, ਸਤਿਗੁਰਾਂ ਨੇ ਤਰਸ ਕੀਤਾ ਤੁਹਾਡੀ ਅਰਜ਼ੀ ਸਦਕਾ ਕੁਛ ਦਿਨ ਲਗਾਤਾਰ ਤੁਹਾਡੇ ਇਸ ਦਾਸਰੇ ਨੂੰ ਸਤਿਗੁਰੂ ਪਿਤਾ ਮਹਾਰਾਜ ਜੀ ਦੇ ਇਸ ਪਾਵਨ ਪਵਿੱਤਰ ਸ਼ਬਦ ਵਿਚਾਰ ਦੀ ਸੇਵਾ ਮਿਲੀ। ਸਤਿਗੁਰੂ ਆਪ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਇਹ ਸੇਵਾ ਕਰਵਾ ਲੈ। ਅੱਜ ਦਾ ਜੋ ਸਤਿਗੁਰਾਂ ਨੇ ਹੁਕਮਨਾਮਾ ਸਾਹਿਬ ਬਖਸ਼ਿਸ਼ ਕੀਤਾ, ਇਸ ਹੈ 856 ਅੰਗ ਤੇ ਬਿਲਾਵਲ ਰਾਗ ਹੈ। ਗਰੀਬ ਨਿਵਾਸ ਪਿਤਾ ਮਹਾਰਾਜ ਜੀ ਦੇ ਪਵਿੱਤਰ ਬਚਨ ਭਗਤ ਕਬੀਰ ਸਾਹਿਬ ਦੀ ਰਚਨਾ ਤੋਂ ਉਚਾਰਨ ਕੀਤੇ ਹੋਏ। ਅੱਜ ਦੇ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਜੀ ਦੇ ਅੰਦਰ ਨਿਰੰਕਾਰ ਤੇ ਕੋਲ ਅਰਦਾਸ ਕੀਤੀ ਹੈ, ਪਰ ਇੱਕ ਅਰਦਾਸ ਹੁੰਦੀ ਹੈ ਗੁਰੂ ਕਿਰਪਾ ਤੋਂ ਨਿਰੰਕਾਰ ਤੋਂ ਕਿਧਰੇ ਦੂਰ ਧਿਆਨ ਰੱਖ ਕੇ ਅਰਦਾਸ ਕਰਨੀ। ਬਈ ਅਰਦਾਸ ਦਾ ਸਮਾਂ ਹੋ ਗਿਆ, ਅਰਦਾਸ ਕਰਨੀ ਹੈ, ਨਿਤਨੇਮ ਕਰ ਲਿਆ ਅਰਦਾਸ ਕਰਨੀ ਹੈ, ਜਾਂ ਕਿਸੇ ਕਾਰਜ ਦੀ ਪ੍ਰਾਰੰਭਤਾ ਕਰਨੀ, ਚਲੋ ਪਹਿਲਾਂ ਛੇਤੀ ਨਾਲ ਅਰਦਾਸ ਕਰ ਲਓ, ਉਹ ਇੱਕ ਉੱਪਰਲਾ ਚੱਲ। ਇੱਕ ਅਰਦਾਸ ਜਿਹੜੀ ਅੱਜ ਗਰੀਬ ਨਿਵਾਸ ਪਿਤਾ ਮਹਾਰਾਜ ਜੀ ਜਿਸ ਬਾਰੇ ਅੱਜ ਬਚਨ ਸਮਝਾ ਰਹੇ ਸਨ, ਇੱਕ ਅਰਦਾਸ ਹੈ ਜਦੋਂ ਮਨੁੱਖ ਨਿਰੰਕਾਰ ਦੇ ਚਰਨਾਂ ਵਿੱਚ ਧਿਆਨ ਜੋੜਨ ਦਾ ਯਤਨ ਕਰਦਾ ਏ, ਬਈ ਕਈ ਨਿਰੰਕਾਰ ਮੇਰੇ ਤੇ ਮੇਰ ਕਾਰ ਮੈਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਲਏ, ਮੇਰੇ ਕੋਲੋਂ ਨਾਮ ਜਪਾਓ, ਆਪਣੀ ਸੰਗਤ ਬਖਸ਼ਿਸ਼ ਕਰੋ, ਮੈਂ ਵੀ ਆਪਣੇ ਜੀਵਨ ਦੇ ਅੰਦਰ ਉਹ ਚੰਗੇ ਕਰਮ ਕਰਕੇ ਜੀਵਨ ਨੂੰ ਸਫਲ ਕਰਾਏ, ਉਹ ਅਰਦਾਸ ਹੈ। ਪਰ ਇੱਕ ਉਹ ਅਰਦਾਸ ਹੈ ਗੁਰੂ ਕੇ ਪਿਆਰਿਓ, ਜਿਹੜੀ ਸੁਰਤ ਕਰਕੇ ਨਿਰੰਕਾਰ ਦੇ ਦਰ ਤੇ ਜਦੋਂ ਕੋਈ ਸੱਚਮੁੱਚ ਉਸ ਦੇ ਦਰਵਾਜ਼ੇ ਤੇ ਪਹੁੰਚ ਕੇ ਬਾਹਰ ਖਲੋ ਕੇ ਅਰਦਾਸ ਕਰਦਾ, ਉਸ ਦਰ ਤੇ ਖਲੋ ਕੇ ਅਰਦਾਸ ਬਗੈਰ ਨਾਮ ਜਪਣ ਤੋਂ ਹੋ ਨਹੀਂ ਸਕਦੀ। ਜਿਤਨਾ ਚਿਰ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾ ਵਰਤੇ, ਉਸ ਦਰ ਤੇ ਆ ਕੇ ਕੋਈ ਖਲੋ ਨਹੀਂ ਸਕਦਾ ਹੈ। ਗੁਰੂ ਕੇ ਪਿਆਰਿਓ, ਜਦੋਂ ਬਹੁਤ ਸਾਰੀ ਕਮਾਈ ਕਰਨ ਤੋਂ ਬਾਅਦ ਨਿਰੰਕਾਰ ਆਪਣਾ ਅੰਦਰ ਸਾਫ ਦਿਖਾ ਦਿੰਦਾ ਹੈ, ਬਈ ਨਾ ਮੇਰਾ ਉਹ ਐਹੋ ਜਿਹਾ ਪਿਆਰ ਵਾਲਾ ਸੁਭਾਅ ਹੈ, ਨਾ ਮੈਨੂੰ ਜੋ ਨਿਰੰਕਾਰ ਨੇ ਡਿਊਟੀ ਲਾਈ ਸੀ ਮੇਰੀ ਇਸ ਜਨਮ ਦੇਖ ਕੇ, ਨਾ ਮੈਂ ਉਹ ਪੂਰੇ ਨਿਭਾ ਸਕਿਆ ਵਾਂ, ਨਾ ਮੈਂ ਕੋਈ ਭਗਤੀ ਕੀਤੀ ਏ, ਪਰ ਅੰਦਰ ਸੋਝੀ ਪੈ ਚੁੱਕੀ ਏ ਬਈ ਇਹਦੇ ਤੋਂ ਬਗੈਰ ਮੈਂ ਬਖਸ਼ਿਆ ਨਹੀਂ ਜਾਣਾ। ਹੁਣ ਇੰਨਾ ਕੁਝ ਕਰਨ ਤੋਂ ਬਾਅਦ ਹੀ ਗੁਰੂ ਕੇ ਪਿਆਰੋ ਭਗਤੀ ਕੀਤੀ ਏ ਤੇ ਪਤਾ ਲੱਗਾ ਮੈਂ ਓਨੀ ਭਗਤੀ ਨਹੀਂ ਕੀਤੀ ਜਿੰਨੀ ਕਰਨ ਤੋਂ ਬਾਅਦ ਵਾਹਿਗੁਰੂ ਆਪਣਾ ਦਰਵਾਜ਼ਾ ਖੋਲ੍ਹੇ, ਜਨਮ ਮਰਨ ਦਾ ਦੇਣ ਮੁਕਾਵੇ, ਮੈਨੂੰ ਸਦਾ ਲਈ ਆਪਣੀ ਦਰਗਾਹ ਵਿੱਚ ਉਤਸਾਹ ਬਖਸ਼ ਦੇਵੇ। ਪਰ ਭਗਤੀ ਤੋਂ ਬਗੈਰ ਤਾਂ ਗੁਰੂ ਕੇ ਪਿਆਰਿਓ ਇਹ ਨਹੀਂ ਮਨੁੱਖ ਮੰਨਣ ਤੋਂ ਪਿਆਰ ਸੀ ਮੇਰੇ ਕੋਲ ਅੰਦਰ ਕੋਈ ਗੁਨਾਹ ਕੋਈ ਔਗਣ ਕੋਈ ਮੈਲ ਵਿੱਚ ਹੈ ਕਿ ਨਹੀਂ। ਜਦੋਂ ਬਹੁਤ ਸਾਰੀ ਭਗਤੀ ਕਰਨ ਤੋਂ ਬਾਅਦ ਹੀ ਸੋਝੀ ਪਈ ਤੇ ਉਦੋਂ ਹੁਣ ਅਰਦਾਸ ਹੈ। ਇਹ ਅਰਦਾਸ ਦੇ ਸ਼ਬਦ ਘੱਟ ਕਰਨ, ਪਰ ਇਸ ਦੇ ਅੰਦਰ ਪਿਆਰਿਓ ਉਹਦੇ ਲਈ ਤਰਲਾ, ਉਹਦੇ ਲਈ ਮਿੰਨਤ ਹੈ, ਪਿਆਰ ਬਹੁਤ ਵਧੇਰੇ ਭਰਿਆ ਹੋਇਆ ਹੈ। ਕਈ ਵਾਰ ਅਲਫਾਜ਼ ਤੇ ਸ਼ਬਦ ਸਾਡੇ ਕੋਲ ਬਹੁਤ ਪਿਆਰ ਇੱਥੇ ਲੰਬੀਆਂ ਅਰਦਾਸਾਂ ਹੁੰਦੀਆਂ, ਪਰ ਉਹਦੇ ਅੰਦਰ ਭਾਵਨਾ ਬੜੀ ਤੁੱਛ ਮਾਤਰ ਜੀ ਹੋਇਆ ਕਰਦੇ ਹੈ। ਪਰ ਅੱਜ ਗਰੀਬ ਨਿਵਾਸ ਪਿਤਾ ਮਹਾਰਾਜ ਜੀ ਨੇ ਜੋ ਮਿਹਰ ਕੀਤੀ ਹੈ, ਆਪਾਂ ਸੁਣਦੇ ਨਾਲ ਪਿਆਰ ਨਾਲ ਬਿਲਾਵਲ ਰਾਗ ਅੰਦਰ ਭਗਤ ਕਬੀਰ ਸਾਹਿਬ ਜੀ ਦਾ ਇੱਕ ਸ਼ਬਦ ਜੋ ਨਿਰੰਕਾਰ ਦੇ ਦਰ ਤੇ ਖਲੋ ਕੇ ਅਰਦਾਸ ਕਰਦੇ ਹਨ, ਨਿਰੰਕਾਰ ਅੰਦਰ ਹੈ, ਦਰਵਾਜ਼ਾ ਬੰਦ ਹੈ, ਦਰਵਾਜ਼ੇ ਤੇ ਗੁਬਾਰ ਖਲੋ ਕੇ ਸਰਥਾ ਮਿਹਨਤ ਕਰਕੇ ਨਿਰੰਕਾਰ, ਜੇ ਹੁਣ ਨਾ ਤੁਸੀਂ ਦਰਵਾਜ਼ਾ ਖੋਲਿਆ, ਤੁਹਾਨੂੰ ਆਪਣੇ ਘਰ ਨਾ ਜੋੜਿਆ,
मैं जन्म ते मरण ते जेड़ विच पैर रुल जाऊंगा, कदों चौरासी का देड़ मुकेगा, कदों मेरी ते दुबारा मेरी वारी आएगी। गुरु सवारो आओ जरा सुनना प्यार नाल भाई साहब की रचना तो सतगुरु पिता महाराज जी दे।

ਅਕਾਲ ਪੁਰਖ ਵਾਹਿਗੁਰੂ, ਮੇਰੇ ਕੋਲ ਬਹੁਤ ਸਾਰੇ ਇਹੋ ਜਿਹੇ ਕਰਮ ਹੋਏ ਜਿਹੜੇ ਤੁਹਾਨੂੰ ਪਹੁੰਚੇ ਨਹੀਂ ਕਰਨ, ਪਰ ਮੈਂ ਚਾਹੁੰਦਾ ਤੁਸੀਂ ਮੈਨੂੰ ਰੱਖ ਲਵੋ। ਕਿਉਂ ਰੱਖ ਲਵੋ? ਮੇਰੇ ਕੋਲੋਂ ਕੀ ਵਿਗਾੜ ਹੋ ਗਿਆ ਹੈ? ਸਾਡੇ ਕੋਲੋਂ ਕੀ ਗੁਨਾਹ ਹੋ ਗਏ ਨੇ? ਜਿਨ੍ਹਾਂ ਬਾਰੇ ਭਗਤ ਜੀ ਤਾਂ ਨਿਰੰਕਾਰ ਨਾਲ ਇੱਕ ਮਿੱਕ ਨੇ ਗੁਰੂ ਕੇ ਪਿਆਰਿਓ, ਨਿਰੰਕਾਰ ਤੇ ਭਗਤ ਕਬੀਰ ਸਾਹਿਬ ਜੀ ਦੋ ਨਹੀਂ ਕਹਿਣ, ਕਿਉਂਕਿ ਉਹਨਾਂ ਦੇ ਆਪਣੇ ਬੱਚੇ ਨੇ ਅਬ ਤੋਂ ਜਾਏ ਚੜੇ ਸਿੰਘਾਸਨ ਮਿਲੇ ਹੈ ਕਾਰਨ ਪਾਂਚੀ ਰਾਮ ਕਬੀਰਾ ਇਹ ਪੈਕ ਹੈ ਹੋ ਨਾ ਸਕੈ ਪਛਾਣੇ। ਪਰ ਸਾਨੂੰ ਗੁਰੂ ਕੇ ਪਿਆਰ ਤੋਂ ਸਿੱਖ ਮਤ ਬੇਨਤੀ ਵੱਡਿਆਂ ਦੇ ਕਿ ਬਿਰਧ ਉਹਨਾਂ ਦਾ ਹੋਇਆ ਕਰਦਾ ਏ, ਜਦੋਂ ਕੋਈ ਔਗਣਾਂ ਦੀ ਗੱਲ ਕਰਨ ਕੇ ਵੱਡੇ ਆਪਣੇ ਨਾਲ ਜੋੜਨਗੇ, ਜੇਕਰ ਚਾਰ ਉਹ ਗੁਣਾਂ ਦੀ ਬਾਤ ਪਾਉਣਗੇ ਤੇ ਕਿਸੇ ਦੂਸਰੇ ਨਾਲ ਜੋੜ ਕੇ ਉਹਦੀ ਗੱਲ ਕਰਨਗੇ। ਸਾਹਿਬ ਅੱਜ ਸਾਨੂੰ ਆਖਰੇ ਨੇ ਪਿਆਰਿਓ, ਵੇਖੋ ਜਰਾ ਅੰਦਰ ਝਾਤ ਮਾਰੋ, ਨਿਰੰਕਾਰ ਦੇ ਘਰ ਨਾਲ ਮਤ ਸੋਚਣਾ ਕਿ ਥੋੜੀ ਬਹੁਤ ਭਗਤੀ ਕਰਕੇ ਥੋੜੇ ਜੇ ਮੁੱਢਲੇ ਜੇ ਅਸੂਲ ਜ਼ਿੰਦਗੀ ਚ ਧਾਰਨ ਕਰਕੇ ਉਹ ਮੰਜ਼ਿਲ ਮਿਲੇਗੀ ਜਿੱਥੇ ਜਾ ਕੇ ਮਨੁੱਖ ਦੀ ਆਤਮਾ ਉਹਦੇ ਨਾਲ ਇੱਕਮਿੱਕ ਹੋ ਜਾਵੇ, ਉਹਦੀ ਦਰਗਾਹ ਵਿੱਚ ਥਾਂ ਮਿਲ ਜਾਵੇ। ਨਹੀਂ ਗੁਰੂ ਕਿਰਪਾ ਤੋਂ ਸ਼ੁਰੂਆਤ ਹੋ ਸਕਦੀ ਹੈ, ਪਰ ਮੰਜ਼ਿਲ ਦੀ ਬਹੁਤ ਮਿਹਨਤ ਕਰਨੀ ਪੈਂਦੀ ਹੈ। ਅੱਜ ਉਹ ਕੀ ਹੈ ਜਿਹੜੇ ਗੁਨਾਹ ਹਨ, ਜਿਹੜਾ ਅੰਦਰ ਵਿਗੜਿਆ ਏ, ਉਹ ਕਿਹੜੀ ਚੀਜ਼ ਨਾਲ ਉਹ ਨਹੀਂ ਧੁੱਪ ਸਕਿਆ, ਕਿਹੜੀ ਹੈ ਅੰਦਰ ਗੁਨਾਹ ਦੀ ਮੈਲ ਜਿਹਦੇ ਲਈ

ਗੁਨਾਹ ਜਿਨ੍ਹਾਂ ਦਾ ਸਦਕਾ ਮਨੁੱਖ ਦਾ ਨਿਰੰਕਾਰ ਤੇ ਘਰ ਘਰ ਮੇਲ ਨਹੀਂ ਹੋਇਆ ਕਰਦਾ ਗੁਰੂ ਸਵਾਰਿਓ। ਇੱਕ ਹੈ ਸੀਲ ਸਹਿਨਸ਼ੀਲਤਾ ਮਿੱਠਾ ਉਹ ਸੁਭਾਅ, ਇੱਕ ਤਾਂ ਹੈ ਨਾ ਕਿ ਕਿਸੇ ਲੋਕਾਂ ਨਾਲ ਮਿੱਠਾ ਬੋਲਣਾ ਉਹ ਭਲਾ ਏ, ਪਰ ਸਤਿਗੁਰੂ ਜੀ ਜਿਸ ਮਿੱਠੇ ਦੀ ਗੱਲ ਕਰਦੇ ਨੇ ਕਪਟ ਰਹਿ ਹੋ ਕੇ ਗੁਰੂ ਕੇ ਪਿਆਰਿਓ। ਆਪਣਾ ਸੁਭਾਅ ਬਣਾਉਣਾ ਜਿਸ ਦੇ ਅੰਦਰ ਦਵੈਸ਼ ਨਾ ਪੋਵੇ, ਜਿਸ ਦੇ ਅੰਦਰ ਕਿਸੇ ਨਾਲ ਕੋਈ ਕਪਟ ਦੀ ਭਾਵਨਾ ਨਾ ਹੋਵੇ, ਕਿਸੇ ਦੇ ਨਾਲ ਕੋਈ ਗੁਰੂ ਕੇ ਪਿਆਰਿਓ ਮਾਤਾ ਤੇ ਚੰਗਾ ਸਲੂਕ ਦੀ ਬਿਰਤੀ ਮੁੱਕ ਜਾਵੇ। ਧਰਮ ਦਾ ਅਰਥ ਹੁੰਦਾ ਫਰਜ਼, ਉਹ ਫਰਜ਼ ਹੈ ਜਿਹੜੇ ਨਿਰੰਕਾਰ ਤੋਂ ਮਿਲਣ ਲਈ ਪਿਆਰਿਓ ਇਸ ਮਨੁੱਖ ਨੂੰ ਦਿੱਤੇ ਸਨ। ਤੇ ਜਾ ਤੈਨੂੰ 84 ਲੱਖ ਜੂਨ ਤੋਂ ਸਭ ਤੋਂ ਵੱਧ ਤੇਰੇ ਅੰਦਰ ਗੁਣ ਪਾਨੇ ਆ, ਜੇ ਫਰਜ਼ ਨਿਭਾਏਗਾ ਤੇ ਵੇਖ ਤੇਰੀ ਝੋਲੀ ਦੇ ਅੰਦਰ ਅਸੀਂ ਦਾਤਾ ਨਹੀਂ ਪਾਵਾਂਗੇ, ਖੁਦ ਆਪ ਹੀ ਨਿਰੰਕਾਰ ਕਹਿੰਦੇ ਅਸੀਂ ਬੈਠਾਂਗੇ, ਤੇਰੇ ਤੇ ਮੇਰੇ ਸਾਡੇ ਵਿੱਚ ਕੋਈ ਫਰਕ ਨਹੀਂ ਹੋਏਗਾ। ਪਰ ਪਿਆਰਿਓ ਜਦੋਂ ਇਸ ਦੁਨੀਆਂ 'ਚ ਆਈਦਾ, ਅਸੀਂ ਦੁਨੀਆਂ ਦੇ ਖਿਆਲ ਦੁਨੀਆਂ ਦੇ ਅਸੂਲਾਂ ਨੂੰ ਆਪਣੇ ਜੀਵਨ ਅੰਦਰ ਧਾਰਨ ਕਰਨਾ ਸ਼ੁਰੂ ਕਰਦੇ ਹਾਂ, ਇਹੋ ਜਿਹੀ ਮੰਦੀ ਕਾਲਤ ਹੁੰਦੀ, ਰੱਬ ਤੇ ਗੁਰੂ ਦੇ ਦਿੱਤੇ ਅਸੂਲ ਅੰਦਰੋਂ ਨਿਕਲਦੇ ਜਾਂਦੇ ਨੇ। ਅਸੀਂ ਕੁਝ ਵੀ ਕਰਨਾ ਹੋਵੇ ਨਾ ਜ਼ਿੰਦਗੀ ਅੰਦਰ, ਸਾਡੇ ਸਾਹਮਣੇ ਹੁੰਦਾ ਦੁਨੀਆਂ ਕੀ ਆਖੇਗੇ, ਪਰ ਉਸ ਦਿਨ ਭਾਵ ਜਾਗਣਗੇ ਜਿਸ ਦਿਨ ਕੁਝ ਕਰਨ ਤੋਂ ਪਹਿਲਾਂ ਅੰਦਰ ਕਬੂਲ ਕਰੇਗਾ ਨਿਰੰਕਾਰ ਤੇ ਸਤਿਗੁਰੂ ਜੀ ਇਹਦੇ ਲਈ ਕੀ ਆਖਦੇ ਨੇ। ਤੂੰ ਕਹਿ ਰਹੇ ਹੋ ਯਾਦ ਰੱਖਣਾ, ਕਿਸੇ ਬਹੁਤ ਪਿਆਰ ਵਾਲੇ ਨੇ ਦੋ ਲਾਈਨਾਂ ਲਿਖੀਆਂ ਨੇ, ਉਹ ਕਹਿੰਦੇ ਦੁਨੀਆਂ ਦੀ ਗੱਲ ਕਰਦੇ ਹੋ, ਦੁਨੀਆਂ ਦੇਖਦੀ ਰਹਿਤੀ ਕਹਿ ਕੌਣ ਕਹਿ ਕਿਸ ਰੰਗ ਨੇ। ਦੁਨੀਆਂ ਜਦੋਂ ਵੀ ਕਿਸੇ ਦੂਸਰੇ ਨੂੰ ਦੇਖਦੀ ਹੈ ਨਾ, ਤੇ ਉਸਨੇ ਇਹ ਵੇਖਣਾ ਕਿਹੜਾ ਕੀ ਪਿਆ ਕਰਦਾ, ਕਹਿ ਪਹਿਲਾਂ ਦੇਖੇਗੀ ਦੂਸਰਿਆਂ ਦੇ ਗੁਣ ਔਗਣ, ਉਸ ਤੋਂ ਬਾਅਦ ਦੁਨੀਆਂ ਸੋਚਦੀ ਰਹਿਤੀ ਕਹਿ ਕਿਸ ਕੋ ਰੁਸਵਾ ਕੀਜੀ ਹੈ, ਫਿਰ ਸੋਚਦੇ ਨੇ ਭਈ ਕਿਹਦੀ ਬੇਇੱਜ਼ਤੀ ਕਰੀਏ, ਕਿਹਨੂੰ ਮਾਰਤਾ ਕਹੀਏ, ਕੋਈ ਤਾਂ ਕੋਈ ਚੀਜ਼ ਲੱਭੀਏ। ਜਿਹੜੀ ਦੁਨੀਆਂ ਨੂੰ ਆਪਾਂ ਨੇ ਆਪਣਾ ਪਿਆਰੂ ਆਗੂ ਮੰਨ ਕੇ ਆਪਣੀ ਜ਼ਿੰਦਗੀ ਦੇ ਤਮਾਮ ਧਰਮ ਫਰਜ਼ ਭੁਲਾ ਦਿੰਦੇ ਆ। ਸਾਹਿਬ ਕਹਿਣ ਲੱਗੇ ਗੁਰੂ ਅਰਜਨ ਪਿਤਾ ਮਹਾਰਾਜ ਜੀ ਦੇ ਬਚਨ ਨੇ, ਜੇ ਕਿਧਰੇ ਇਸ ਮਨ ਆਪਣੇ ਨਾਲ ਦੋ ਚਾਰ ਗੱਲਾਂ ਕਰ ਲਿਆ ਕਰੋ, ਇਸ ਮਨ ਉਹਨਾਂ ਕਦੇ ਤੇ ਸਾਹਿਬ ਕਹਿੰਦੇ ਝਿੜਕਿਆ ਵੀ ਕਰੋ ਪਰ ਹਮੇਸ਼ਾ ਝਿੜਕੀਏ, ਤੇ ਬੱਚੇ ਵੀ ਖੇਤ ਜਾਂਦੇ ਨੇ ਇਹ ਮਨ ਵੀ ਖੇਤ ਜਾਏਗਾ, ਇਹਨੂੰ ਕਦੇ ਕਦੇ ਪਿਆਰ ਨਾਲ ਵੀ ਸਮਝਾਓ। ਸਾਹਿਬ ਕਹਿੰਦੇ ਮਨ ਪਿਆਰਿਆ ਜੀਓ ਮਿੱਤਰਾ, ਹਰ ਲੱਤੇ ਖੇ ਪਸਵੱਲੇ। ਕਹਿੰਦੇ ਆ ਤੈਨੂੰ ਦੱਸੀਏ ਮਨ ਪਿਆਰਿਆ, ਤੂੰ ਦੁਨੀਆਂ ਦੀਆਂ ਐਵੇਂ ਗੱਲਾਂ ਸੁਣ ਸੁਣ ਕੇ ਦੁਨੀਆਂ ਦਾ ਬੋਝ ਆਪਣੇ ਸਿਰ ਤੇ ਪਾ ਕੇ ਲਈ ਫਿਰਦਾ ਏ, ਇਹ ਭਾਰ ਚੁੱਕਣਾ ਈ ਤੇ ਇੰਜ ਕਰ ਖੇਪ ਐਪੋ ਦੀ ਚੁੱਕ, ਨਿਰੰਕਾਰ ਦਾ ਨਾਮ ਜਪ, ਨਾਮ ਦਾ ਭਾਰ ਆਪਣੇ ਉੱਪਰ ਮਨਾ ਤੂੰ ਪਾ। ਸਵੱਲੀ ਦਾ ਦੇਖੋ ਕਿਆ ਪਿਆਰਾ ਅਰਥ ਏ ਪਿਆਰਿਓ, ਸਤਿਗੁਰੂ ਜੀ ਇੱਕ ਪਾਸੇ ਚ ਕਹਿੰਦੇ ਨਾ ਕੰਚਨ ਚੋਂ ਪਾਈ ਹੈ ਨੀ ਤੋਲ, ਕੋਈ ਸੋਨਾ ਵੀ ਤੋਲ ਕੇ ਦੇਖੀਏ ਤੇ ਰੱਬ ਨੀ ਮਿਲਦਾ, ਮਨ ਦੇ ਰਾਮ ਲਿਆ ਕੇ ਮੋਲ, ਕਹਿੰਦੇ ਉਹਦੀ ਕੀਮਤ ਹੀ ਕੋਈ ਨੀ, ਤੇ ਇਹ ਚ ਉਹਦੀ ਕੀਮਤ ਮੈਂ ਦੱਸ ਦੇ ਜੇ। ਕਹਿੰਦੇ ਕਰ ਲੱਗਦੇ ਖੇਪ ਸਵੱਲੀ, ਕਹਿੰਦੇ ਉਹ ਤੇ ਬੜਾ ਸਸਤਾ ਹੀ ਮਿਲ ਜਾਂਦਾ ਹੈ ਨਿਰੰਕਾਰ, ਪਰ ਜੇ ਕਿਧਰੇ ਸਾਨੂੰ ਲੈਣਾ ਆਵੇ, ਲੈਣਾ ਕਿਵੇਂ ਆਵੇ, ਸਤਿਗੁਰੂ ਆਪ ਵੀ ਜੁੱਤੀਆਂ ਦੱਸਦੇ ਨੇ, ਬੇਅੰਤ ਨੇ ਨਾ ਪ੍ਰਭੂ ਸਤਿਗੁਰੂ ਜੀ ਉਹਨਾਂ ਨੂੰ ਤਰਸੇ। ਦੁਨੀਆਂ ਸਾਨੂੰ ਦੇਖਦੀ ਹੈ ਵੀ ਅਸੀਂ ਕੀ ਕਰਦੇ ਹਾਂ, ਤੇ ਸਾਨੂੰ ਵੇਖਣ ਤੋਂ ਬਾਅਦ ਸੋਚਦੀ ਕਿਸੇ ਦੀ ਬੇਇੱਜ਼ਤੀ ਕਿਵੇਂ ਕਰੀਏ, ਪਰ ਸਤਿਗੁਰੂ ਜੀ ਦਾ ਇੱਕ ਇੱਕ ਵਚਨ ਉਹ ਜੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ, ਸਤਿਗੁਰੂ ਵੇਖਦੇ ਰਹਿੰਦੇ ਨੇ ਸੰਸਾਰ ਨੂੰ, ਇਹਨਾਂ ਨੂੰ ਕਿਹੜਾ ਤਰੀਕਾ ਅਪਣਾਈਏ ਜਿਹਦੇ ਨਾਲ ਇਹਨਾਂ ਦੇ ਅੰਦਰੋਂ ਔਗਣ ਦੂਰ ਹੋ ਜਾਣ ਤੇ ਗੁਣਾਂ ਨਾਲ ਭਰ ਜਾਣ। ਸਾਹਿਬ ਸੋਚਦੇ ਨੇ ਦੇਖਦੇ ਨੇ ਕਿਹੜਾ ਇਹੋ ਜਿਹਾ ਤਰੀਕਾ ਵਰਤਿਆ ਜਾਵੇ ਜਿਹਦੇ ਨਾਲ ਇਹਨਾਂ ਦੇ ਅੰਦਰੋਂ ਦੁਨੀਆਂ ਦਾ ਭਾਰ ਲਵੇ ਤੇ ਨਿਰੰਕਾਰ ਇਹਨਾਂ ਦੇ ਘਰ ਆ ਕੇ ਬੈਠੇ। ਤਾਂ ਹੀ ਮੇਰੇ ਸਤਿਗੁਰੂ ਪਿਤਾ ਮਹਾਰਾਜ ਪਿਆਰਿਓ 1430 ਅੰਗਾਂ ਦੇ ਅੰਦਰ ਹਜ਼ਾਰਾਂ ਕੀ ਸਤਿਗੁਰੂ ਪਿਤਾ ਮਹਾਰਾਜ ਤਰੀਕੇ ਵਰਤਦੇ ਕਰਨ, ਬਈ ਅਸੀਂ ਆਪਣਾ ਧਿਆਨ ਨਿਰੰਕਾਰ ਤੇ ਗੁਰੂ ਪਿਤਾ ਜੀ ਵੱਲ ਕਰ ਲਈਏ, ਅਸੀਂ ਫਰਜ਼ ਭੁੱਲੇ ਹਾਂ, ਉਹ ਫਰਜ਼ ਚੇਤਾ ਕਰਾਉਂਦੇ ਨੇ। ਹਜ਼ੂਰ ਕਹਿੰਦੇ ਸਵੱਲਾ ਹੀ ਬਣ ਜਾਣਾ ਹੈ ਕੰਮ, ਕੋਈ ਬਹੁਤੀ ਮਿਹਨਤ ਕਰਨ ਦੀ ਲੋੜ ਨਹੀਂ। ਪਿਆਰਿਓ
ਜਦੋਂ ਪੀਰ ਫਕੀਰ ਤੇ ਸਤਿਗੁਰੂ ਸਾਹਿਬਾਨ ਪਰਮੇਸ਼ਰ ਕੋਈ ਗੱਲ ਕਰਨ ਦੀ ਗੱਲ ਦੇਖਣ ਨੂੰ ਬੜੀ ਛੋਟੀ ਜਿਹੀ ਲੱਗਦੀ ਹੈ, ਪਰ ਜੇਕਰ ਜ਼ਿੰਦਗੀ 'ਚ ਧਾਰਨ ਕਰਨੀ ਹੋਵੇ ਨਾ, ਕਮਾਈ ਕਰਨੀ ਹੋਵੇ ਤੇ ਪੂਰਾ ਜਨਮ ਹੀ ਦਾਤ ਦਿਲਾਣਾ ਪੈਂਦਾ ਏ। ਸਾਹਿਬ ਕਹਿਣ ਲੱਗੇ ਸਵੱਲੀ ਪਤਾ ਕੀ ਏ, ਬੱਚਿਆਂ ਨੇ ਅਗਲੀ

ਕਹਿਣ ਲੱਗੇ ਤੂੰ ਨਿਰੰਕਾਰ ਦੇ ਨਾ ਦਰ ਤੇ ਆ ਕੇ ਖਲੋ ਜਾ, ਤੁਸੀਂ ਤੁਰੇ ਜਾਂਦੇ ਗੁਰੂ ਦੇ ਪਿਆਰਿਓ, ਕਿਸੇ ਦੇ ਦਰਵਾਜ਼ੇ ਦੇ ਕੋਲੋਂ ਤੁਸੀਂ ਤੁਰੇ ਤੁਰੇ ਲੰਘ ਜਾਓ। ਘਰਦੇ ਨੂੰ ਕੀ ਫਿਕਰ, ਕਹਿੰਦੇ ਬਹੁਤ ਦੁਨੀਆਂ ਆਉਂਦੀ ਏ, ਬਹੁਤ ਦੁਨੀਆਂ ਗੁਰੂ ਦੇ ਪਿਆਰਿਓ ਗਲੀਆਂ ਚੋਂ ਲੰਘਦੀ ਏ। ਕਈ ਵਾਰ ਅਸੀਂ ਨਾ ਸਤਿਗੁਰੂ ਜੀ ਦੇ ਘਰੋਂ ਵੀ ਇਸੇ ਤਰ੍ਹਾਂ ਹੀ ਲੰਘ ਜਾਂਦੇ ਹਾਂ ਕਿ ਚਲੋ ਜਾਂਦੇ ਨੇ ਮੱਥਾ ਟੇਕ ਜਾਈਏ, ਅੰਦਰ ਕੋਈ ਪਿਆਰ ਨਹੀਂ, ਨਾ ਕੋਈ ਨਿਤਨੇਮ ਕਰਨਾ, ਨਾ ਕੋਈ ਭਜਨ ਸਿਮਰਨ, ਨਾ ਕੋਈ ਸਾਹਿਬਾਂ ਨਾਲ ਪਿਆਰ। ਜਿਹੜੇ ਤੁਰੇ ਜਾਂਦੇ ਨੇ ਉਹਨਾਂ ਨੂੰ ਕੁਛ ਨਹੀਂ, ਪਰ ਗੁਰੂ ਕੇ ਪਿਆਰਿਓ ਜਿਹੜੇ ਤੁਹਾਡੇ ਦਰਵਾਜ਼ੇ ਤੇ ਖਲੋ ਜਾਣ, ਉਹਨਾਂ ਨੂੰ ਤੁਸੀਂ ਉਹਦੇ ਲਈ ਸੋਚਦੇ ਹੋ ਮੇਰੇ ਦਰ ਤੇ ਖਲੋਤਾ ਹੀ ਕੁਝ ਦੇਣਾ ਚਾਹੀਦਾ, ਪਰ ਜੇਕਰ ਕੋਈ ਇੱਕ ਦੋ ਵਾਰ ਤੁਸੀਂ ਦਿਓਗੇ, ਤੁਸੀਂ ਦੁਬਾਰਾ ਆਓਗੇ, ਉਹ ਦਰਵਾਜ਼ਾ ਬੰਦ ਕਰ ਲੈਣ ਤੇ ਦੁਨੀਆਂ ਵਾਲੇ। ਪਰ ਸਤਿਗੁਰੂ ਕਹਿੰਦੇ ਜਦੋਂ ਅਸੀਂ ਸਤਿਗੁਰੂ ਜੀ ਦੇ ਦਰ ਤੇ ਆ ਕੇ ਖਲੋਵਾਂਗੇ ਤੇ ਸਾਹਿਬ ਆਪਣੇ ਪਿਆਰਾਂ ਨਾਲ ਭਰ ਜਾਣਗੇ, ਆਖਣਗੇ ਕਿ ਮੇਰੇ ਦਰ ਤੇ ਖਲੋਤਾ ਦੀ ਮੈਂ ਝੋਲੀ ਭਰਨੀ ਹੈ। ਦੁਨੀਆਂ ਵਾਲੇ ਦੋ ਚਾਰ ਦਿਨ ਝੋਲੀ ਭਰ ਕੇ ਦਰਵਾਜ਼ਾ ਬੰਦ ਕਰਨਗੇ। ਸਾਹਿਬ ਕਹਿੰਦੇ ਰੱਬ ਤੇ ਗੁਰੂ ਦਾ ਦਰ ਤੁਸੀਂ ਜ਼ਿੰਦਗੀ ਭਰ ਉਹਦੇ ਦਰ ਤੇ ਆ ਕੇ ਖਲੋ ਜਾਵੋ, ਉਹਨੇ ਦਰਵਾਜ਼ਾ ਬੰਦ ਨਹੀਂ ਕਰਨਾ, ਝੋਲੀਆਂ ਭਰ ਭਰ ਕੇ ਤੋਰੇਗਾ। ਫਿਰ ਕਹਿੰਦੇ ਤੁਸੀਂ ਖਲੋਤੇ ਹੋਵੋ, ਉਹਦੇ ਚ ਵੀ ਸ਼ੱਕ ਹੋ ਸਕਦਾ ਹੈ, ਖਲੋਤਾ ਏ ਕਿ ਤੁਰ ਵੀ ਸਕਦਾ ਏ। ਕਹਿਣ ਲੱਗੇ ਨੀ, ਉਹਦੇ ਦਰ ਤੇ ਨਾ ਭਰੋਸਾ ਕਰਕੇ ਉਹਦਾ ਦਰ ਮੱਲ ਕੇ ਬਹਿ ਹੀ ਜਾਣਾ ਚਾਹੀਦਾ। ਜਦੋਂ ਕੋ ਬਹਿ ਜਾਵੇ ਫਿਰ ਤਾਂ ਗੁਰੂ ਕੇ ਪਿਆਰਿਓ ਹੋਰ ਭਰੋਸਾ ਵੱਧ ਗਿਆ ਨਾ, ਵੀ ਕਾਂ ਇਹਨੇ ਜਾਣਾ ਨਹੀਂ। ਜਿੰਨਾ ਚਿਰ ਅਸਾਂ ਨੇ ਕੋਈ ਦਿੱਤਾ ਨਾ, ਸਾਹਿਬ ਕਹਿੰਦੇ ਜਿਤਨਾ ਸੌਖਾ ਤਰੀਕਾ ਏ, ਤੁਸੀਂ ਨਾ ਕੇਵਲ ਆਪਣਾ ਫਰਜ਼ ਨਿਭਾਉਣਾ। ਇੱਥੇ ਤੇ ਦੱਸਿਆ ਨੀ ਨਾ ਵੀ ਸੀਲ ਧਰਮ ਜਾਂ ਭਗਤ ਨਾ ਕੀਨੇ, ਇਹ ਨਾ ਕਰਨ ਕਰਕੇ ਉਸ ਦਰ ਤੋਂ ਕੁਛ ਦਾਤ ਨੀ ਮਿਲੇ। ਮਿਲੇਗੀ ਤਾਂ ਜੇ ਉਹ ਆਪਣਾ ਫਰਜ਼ ਨਿਭਾਉਣਾ, ਉਹਦੇ ਦਰ ਤੇ ਆ ਕੇ ਪਹਿਲਾਂ ਖਲੋਣਾ। ਗੁਰੂ ਕੇ ਪਿਆਰਿਓ ਫਿਰ ਦਰ ਤੇ ਖੁਲਦੇ ਦਰ ਤੇ ਭਰੋਸਾ ਕਰਕੇ ਬਹਿ ਜਾਣਾ। ਜਦੋਂ ਕੋ ਬਹਿ ਜਾਂਦਾ ਏ ਨਾ ਤੇ ਪਿਆਰਿਓ ਇਕਦਮ ਹੀ ਕਹਾਣੀ ਵਰਤ ਜਾਂਦੀ, ਕਹਿੰਦੇ ਸਾਰਾ ਕੁਝ ਦੇ ਦਿੰਦਾ ਏ। ਮੈਂ ਨਿੱਕਾ ਜਿਹਾ ਪ੍ਰਮਾਣ ਦੇ ਕੇ ਅੱਗੇ ਤੁਰਦਾ ਵਾਂ, ਪਰ ਉਹਦੇ ਦਰ ਤੇ ਉਹਦੀ ਕਿਰਪਾ ਨਾਲ ਹੀ ਤੂੰ ਬਹਿ ਜਾਵੇ। ਭਾਵੇਂ ਕੋ ਪਹਿਲੇ ਦਿਨ ਬਹਿ ਜਾਵੇ, ਪਹਿਲੇ ਦਿਨ ਹੀ ਉਹਦਾ ਕਾਰਜ ਹੋ ਗਿਆ। ਭਾਵੇਂ ਕੋਈ ਸੌ ਸਾਲ ਆ ਦੇਵੇ ਉਹਦੇ ਦਰ ਤੇ ਬਹਿਣ ਦਾ, ਜਿਵੇਂ ਬਾਹਰੋਂ ਨਾ ਤੁਸੀਂ ਕਦੇ ਧਿਆਨ ਨਾਲ ਜਦੋਂ ਆਓਗੇ, ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਤੇ ਅੱਜ ਵੀ ਆਏ ਹੋ, ਜਾਂ ਜਿਹੜੇ ਦੇਸ਼ ਪ੍ਰਦੇਸ਼ਾਂ ਵਿੱਚ ਬੈਠੇ ਹੋ, ਪਰ ਇਸ ਦਰ ਦਾ ਧਿਆਨ ਕਰੋ। ਮੇਰੇ ਸਾਹਿਬਾਂ ਦਾ ਕਿਤਨਾ ਮੇਰੇ ਦੇ ਖੁਰੇ ਲੋਕ ਕਿਵੇਂ ਕਹਿ ਦਿੰਦੇ ਨੇ ਭਾਈ ਸਾਹਿਬ ਦੇ ਘਰੋਂ ਵੀ ਅਸੀਂ ਖਾਲਸੇ ਮੁੜ ਕੇ ਗਏ ਆ, ਮੁੜੇ ਤਾਂ ਹੋਵੇ, ਤੁਸੀਂ ਖਲੋਤੇ ਨੀ ਖੋਟੇ ਤੇ ਖਲੋਣ ਤੋਂ ਬਾਅਦ ਬੈਠੇ ਨੀ ਹੋਣੇ, ਨਹੀਂ ਤਾਂ ਸਾਹਿਬ ਤਾਂ ਕਹਿ ਰਹੇ ਨੀ ਉੱਠ ਨੀ ਸਕਦਾ। ਪਿਆਰਿਓ ਤੁਸੀਂ ਦੇਖੋ ਹਰਿਮੰਦਰ ਸਾਹਿਬ ਜਾਣ ਲਈ ਚਾਰਾਂ ਦਿਸ਼ਾਵਾਂ ਤੋਂ ਤੁਸੀਂ ਜਦੋਂ ਅੰਦਰ ਜਾਣਾ ਹੋਵੇ, ਦਰਵਾਜ਼ਾ ਬੰਦ ਕੀ ਕਰਨਾ, ਦਰਵਾਜ਼ੇ ਲਾਏ ਨਹੀਂ ਸਨ ਜਿਨ੍ਹਾਂ ਨੂੰ ਬੰਦ ਕਰਨਾ ਪਵੇ। ਖੁੱਲੇ ਨੇ ਨਾ, ਇੱਧਰੋਂ ਜਾਓ ਤਾਂ ਦੂਸਰੀ ਸਾਈਡ ਤੋਂ ਆਵੋ ਤਾਂ ਤੁਸੀਂ ਪ੍ਰਕਰਮਾਂ ਵਿੱਚ ਜਾਣਾ ਪਵੇ, ਉਹਦੀ ਜੂ ਅੰਦਰ ਦਰਵਾਜ਼ਾ ਲਾਇਆ ਹੀ ਕੋਈ ਨਹੀਂ। ਪਰ ਤੁਹਾਡੇ ਵਾਸਤੇ ਅੱਗੇ ਪਹਿਰੇਦਾਰ ਜ਼ਰੂਰ ਖਲਾਟੇ ਕਰਨ, ਉਹ ਪਹਿਰੇਦਾਰ ਅੰਦੀ ਗਾਮ ਤੁਹਾਨੂੰ ਰੋਕਦੀ ਨਹੀਂ, ਉਹ ਤੁਹਾਨੂੰ ਰੋਕ ਕੇ ਕਹਿੰਦੀ ਹੈ ਕਿਸੇ ਵੱਡੇ ਦੇ ਦਰ ਤੇ ਚੱਲਿਆ ਏ, ਜਰਾ ਅਦਬ ਨਾਲ ਜਾ ਕੇ ਵੇਖੀ ਕਿਧਰੇ ਪੈਰ ਜਿਹੜੇ ਤੇਰੇ ਲਿਪੜੇ ਪਾਉਣ, ਇਹਨਾਂ ਨਾਲ ਹੀ ਪ੍ਰਕਰਮਾਂ ਚ ਨਾ ਚਲਾ ਜਾਵੀ। ਪਰ ਜਦੋਂ ਸੋਝੀ ਹੋਵੇ ਅੰਦਰ ਦਾ ਇਹ ਜਵਾਬ ਮਿਲੇਗਾ, ਕੇਵਲ ਪੈਰ ਨਾ ਧੋ, ਆਪਣੇ ਅੰਦਰੋਂ ਵੀ ਜਰਾ ਤੂੰ ਆਪੇ ਨੂੰ ਧੋ ਕੇ ਖਾਲੀ ਹੋ ਕੇ ਨਾ ਪ੍ਰਕਰਮਾਂ ਵਿੱਚ ਜਾਵੇ। ਜੇ ਭਾਂਡੇ ਵਿੱਚ ਕੁਝ ਪਵਾਉਣਾ ਏ, ਭਾਂਡਾ ਖਾਲੀ ਚ ਕਰਨਾ ਪਏਗਾ ਹੀ ਨਾ। ਜੇ ਭਾਂਡਾ ਭਰਿਆ ਹੋਵੇ ਲਿਪੜਿਆ ਚਿਬੜਿਆ, ਕੁਝ ਨੀ ਪੈਣਾ। ਸਾਹਿਬ ਨੂੰ ਪੁੱਛਿਆ, ਸਾਹਿਬਾ ਬਾਹਰਲੇ ਚਰਨ ਤਾਂ ਧੋ ਦਿੰਦੇ ਆ ਪਾਣੀ ਨਾਲ, ਅੰਦਰ ਦੀ ਮਹਿਲ ਨੂੰ ਧੋ ਕੇ ਤੇਰੇ ਦਰ ਜਾਣਾ ਹੋਵੇ ਤੇ ਕਿਵੇਂ ਜਾਵਾਂਗੇ? ਸਾਹਿਬ ਕਹਿੰਦੇ ਸਾਧ ਸੰਗ ਮਲ ਲਾਤੀ, ਕਹਿੰਦੇ ਆ ਸਾਧ ਸੰਗਤ ਕਰੀ ਤੇਰੇ ਅੰਦਰ ਨੂੰ ਵੀ ਧੋ ਦਿਆਂਗੇ ਪਹਿਲਾਂ, ਫਿਰ ਉਹਦੇ ਦਰ ਤੇ ਜਾਣਾ। ਦੂਸਰੀ ਗੱਲ ਕਹਿ ਰਹੇ ਹੋ, ਜਗ੍ਹਾ ਜਗ੍ਹਾ ਤੇ ਪ੍ਰਕਰਮਾਂ ਵਿੱਚ ਕੁਛ ਆਧਾਰ ਖੜੇ ਕੀਤੇ ਗਏ ਨੇ, ਉਹਨਾਂ ਪ੍ਰਕਰਮਾਂ ਵਿੱਚ ਆਧਾਰ ਕੀ ਕੋਈ ਗੱਲ ਬਾਰ ਬਾਰ ਕਰ ਕਿਸੇ ਨੂੰ ਕਹਿੰਦੇ, ਉਹ ਇਸ ਦਰ ਤੇ ਆ ਕੇ ਦੁਨੀਆਂ ਦੀ ਗੱਲ ਨਾ ਕਰੋ, ਜੇ ਆ ਹੀ ਗਏ ਤੇ ਉਹਦੀ ਗੱਲ ਸੁਣੋ ਜਿਹੜੇ ਅੰਦਰ
ਕੀਰਤਨ ਦਾ ਇੱਕ ਘੜੀ ਮੁੜੀ ਬੋਲ ਰਹੇ ਨੇ ਇੱਕੋ ਇੱਕ ਪੰਕਤੀ ਨੂੰ। ਕਈ ਵਾਰ ਰਾਖੀ ਸਿੰਘ ਨਹੀਂ ਬੋਲਦੇ, ਉਹਨਾਂ ਦੀ ਜ਼ੁਬਾਨ ਤੇ ਰਾਹੀਂ ਗੁਰੂ ਆਪ ਬੋਲ ਕੇ ਕਹਿੰਦਾ, ਆਵੇ ਉਹ ਮੇਰੀ ਗੱਲ ਤੇ ਸੁਣੋ ਕਿ ਜੇਕਰ ਕੋਈ ਉੱਥੇ ਜਾ ਕੇ ਵੀ ਜਾਂ ਤਾਂ ਵੇਖੇ ਕਿਹੜੇ ਕਿਹੜੇ ਬੰਦੇ ਅੱਜ ਪਰਕਰਮਾ ਚ ਆਏ ਨੇ, ਸਾਹਿਬ ਵੱਲ ਤੇ ਧਿਆਨ ਗਿਆ ਹੀ ਨਹੀਂ, ਗੱਲਾਂ ਕਰਾਂਗੇ ਤੇ ਉਪੋਰ ਉਹਦੀ ਗੱਲ ਵੱਲ ਧਿਆਨ ਨਹੀਂ ਕੀਤਾ। ਗੁਰੂ ਕੇ ਪਿਆਰਿਓ ਕੋਲ ਜਾ ਕੇ ਵੀ ਡਰ ਤੇ ਅਸੀਂ ਡਰ ਤੋਂ ਦੂਰ ਹੋ ਗਏ। ਫਿਰ ਤੁਸੀਂ ਵੇਖੋਗੇ ਦਰਸ਼ਨੀ ਦਿਓੜੀ ਤੇ ਰਾਤ ਨੂੰ ਕੁਛ ਸਮਾਂ ਦਰਵਾਜ਼ਾ ਬੰਦ ਕੀਤਾ ਜਾਂਦਾ ਹੈ, ਪਰ ਉਹ ਦਰਵਾਜ਼ਾ ਇਸ ਲਈ ਨਹੀਂ ਬੰਦ ਕੀਤਾ ਜਾਂਦਾ ਵੀ ਤੁਹਾਨੂੰ ਰੋਕ ਦਿੱਤਾ ਗਿਆ ਕਿ ਤੁਸੀਂ ਇਹ ਰੱਬ ਦੇ ਘਰ ਸਾਈਂ ਦੇ ਘਰ ਆ ਕੇ ਦੀਦਾਰ ਨਹੀਂ ਕਰ ਸਕਦੇ। ਇਸ ਲਈ ਵੀ ਜਰਾ ਕੁ ਇਸ ਡਰ ਤੇ ਤੁਹਾਨੂੰ ਖਲੋਣਾ ਵੀ ਆ ਜਾਵੇ ਤੇ ਬਹਿਣਾ ਵੀ ਆ ਜਾਵੇ। ਜੇ ਅੰਦਰ ਜਾਣਾ ਜੇ ਕਿਧਰੇ ਐਸਾ ਨਾ ਹੋਵੇ ਜਿਵੇਂ ਦੁਨੀਆਂ ਦੇ ਘਰ ਚਲੇ ਜਾਣ ਤੋਂ ਗਲਤੀ ਕਰਦੇ ਵਿੱਚ ਚਲੇ ਜਾਓ। ਇਸ ਡਰ ਤੇ ਕੁਛ ਸਮਾਂ ਜਪਜੀ ਦੇ ਪਾਠ ਕਰੋ, ਚਾਹੇ ਸੁਖਮਨੀ ਸਾਹਿਬ ਦੇ ਪਾਠ ਕਰੋ, ਚਾਹੇ ਵਾਹਿਗੁਰੂ ਵਾਹਿਗੁਰੂ ਜ਼ੁਬਾਨ ਤੋਂ ਆਖੋ, ਕੋਈ ਮੂਲ ਮੰਤਰ ਕਰੋ ਤਾਂ ਕਿ ਪੂਰੇ ਆਪਣੇ ਅੰਦਰ ਆ ਜਾਵੋ। ਚਾਰੇ ਉਸ ਦੇ ਡਰ ਤੇ ਬਹਿਣ ਦਾ ਵੀ ਤੇ ਆਪਣਾ ਇੱਕ ਸਵਾਸ ਦੇਣਾ। ਬਾਹਰ ਉਹ ਦਰਵਾਜ਼ੇ ਇਸ ਲਈ ਕੁਛ ਸਮੇਂ ਲਈ ਬੰਦ ਕੀਤੇ ਜਾਂਦੇ ਸਾਡੀ ਪਿਆਸ ਤੇ ਭੁੱਖ ਤੇ ਭਾਵਨਾ ਹੋਰ ਵੱਧ ਜਾਵੇ। ਜਦੋਂ ਨਾ ਇੱਥੇ ਅੱਜ ਵੀ ਪਿਆਲਾ ਵਰਤਦੀ ਸਮੇਸ਼ਾ ਹੈ, ਸੰਤ ਬਾਬਾ ਸ਼ਾਮ ਸਿੰਘ ਦੀ ਆਟਾ ਮੰਡੀ ਵਾਲੇ ਜਿਨ੍ਹਾਂ ਨੇ 70 ਸਾਲ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਰਤਨ ਦੀ ਸੇਵਾ ਕੀਤੀ, ਉਹਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਕੀਰਤਨ ਕਰਦੇ, ਦੁਪਹਿਰੇ 11 ਤੋਂ 12 ਵੀ ਹਰਿਮੰਦਰ ਸਾਹਿਬ ਕੀਰਤਨ ਕਰਦੇ। ਜਦੋਂ ਅੰਮ੍ਰਿਤ ਵੇਲੇ ਦਰਵਾਜ਼ਾ ਬੰਦ ਹੁੰਦਾ, ਬਾਹਰ ਬੈਠ ਕੇ ਉਹਨਾਂ ਨੇ ਜਦੋਂ ਬੇਨਤੀ ਦਾ ਸ਼ਬਦ ਪੜ੍ਹਨਾ, ਅੱਜ ਦੇ ਹੁਕਮਨਾਮਾ ਸਾਹਿਬ ਜੀ ਤੋਂ ਅਗਲਾ ਸ਼ਬਦ ਹੀ ਹੋਵੇ 856 ਪੰਨੇ ਤੇ ਪਿਆਰਿਓ। ਉਹਨਾਂ ਮਹਾਂਪੁਰਖਾਂ ਨੇ ਨਾ ਜਦੋਂ ਉੱਥੇ ਬੈਠ ਕੇ ਬੇਨਤੀ ਦਾ ਸ਼ਬਦ ਪੜ੍ਹਨਾ, ਦਰ ਪਾਉਂਦੇ ਸਾਡੇ ਦਰਬਾਰ ਕੁਝ ਬਿਨ ਤੁਰ ਕਰੇ ਉਹ ਮੇਰੀ ਦਰਸ਼ਨ ਦੇ ਜੈ ਹੋ ਦੀਵਾਰ ਤੇ ਕਹਿੰਦੇ ਨੇ ਕੋਈ ਅੱਖ ਨਹੀਂ ਸੀ ਜਿਹੜੀ ਰੋਣ ਤੋਂ ਬਗੈਰ ਉਹ ਰਹਿ ਸਕਦੀ ਹੋਏ। ਉਹਨਾਂ ਦੇ ਉਹ ਕਾਰਨ ਕੀ ਹੈ ਗੁਰੂ ਕੇ ਪਿਆਰੇ, ਅਸੀਂ ਸੁੱਤੇ ਸੁੱਤੇ ਕਈ ਵਾਰ ਗੁਰੂ ਸਾਹਿਬ ਕੋਲ ਆਉਂਦੇ ਹਾਂ ਤੇ ਜਾਗਦੇ ਨਹੀਂ। ਇਹ ਜਗਾਂਦਾ ਸਾਡੇ ਅੰਦਰ ਨੂੰ ਪਹਿਰੇਦਾਰ, ਪਰਕਰਮਾ ਦਾ ਪਹਿਰੇਦਾਰ, ਦਰਵਾਜ਼ਾ ਬੰਦ ਕਰਨਾ ਭਾਈ ਅੰਦਰ ਨੂੰ ਜਰਾ ਜਗਾਓ ਤੇ ਵੇਖੋ ਇਸ ਡਰ ਤੇ ਕਿਹੜੀ ਮਿਹਰ ਵਰਤਣੀ। ਉਸ ਮਹਾਂਪੁਰਖ ਦੇ ਸਦਕਾ ਸੰਤਾਂ ਦੇ ਰਾਗ ਵਿੱਚ ਆਉਣੀਆਂ, ਬਾਹਰੋਂ ਦਰਸ਼ਨੀ ਜੋੜੀ ਦਾ ਦਰਵਾਜ਼ਾ ਖੁੱਲਦਾ ਸੀ, ਪਰ ਜਿਨ੍ਹਾਂ ਤੋਂ ਦੀ ਕਿਰਪਾ ਵਰਤਣੀ ਉਹਨਾਂ ਦੇ ਅੰਦਰ ਦਾ ਵੀ ਉਹ ਦਰ ਖੋਲ ਕੇ ਆਪਾਂ ਦਿਖਾਉਂਦਾ ਹੈ। ਪਿਆਰਿਓ ਜਾਣਾ ਤੇ ਅਸੀਂ ਉਸ ਡਰ ਤੇ ਕਹਿ ਉਸ ਡਰ ਤੇ ਬੈਠ ਕੇ ਇਹ ਬੇਨਤੀਆਂ ਕਰਨੀਆਂ। ਸਾਹਿਬ ਕਹਿੰਦੇ ਬੜਾ ਸੌਦਾ ਪਿਆਰਿਓ ਸਸਤਾ ਏ, ਸੌਖਾ ਕੰਮ ਏ, ਪਰ ਔਖਾ ਏ ਕੋਈ ਉਹਦੇ ਡਰ ਤੇ ਬਹਿਣਾ। ਆਪ ਨਹੀਂ ਬਹਿ ਸਕਦੇ ਉਹ ਬਿਠਾਵੇ, ਪਰ ਬਿਠਾਉਂਦਾ ਕਿਹਨਾਂ ਨੂੰ ਏ ਗੁਰੂ ਕੇ ਪਿਆਰਿਓ, ਜਿਨ੍ਹਾਂ ਦੇ ਅੰਦਰੋਂ ਅਰਦਾਸ ਨਿਕਲਦੀ ਜਿਹੜੇ ਦਿਨ ਰਾਤ ਸੇਵਾ ਸਿਮਰਨ ਸੰਗਤ ਉਹਦੇ ਭੈ ਵਿੱਚ ਰਹਿੰਦੇ ਨੇ, ਉਹਨਾਂ ਦੀ ਘੜੀ ਆਉਂਦੀ ਏ। ਭੂਮੀਆਂ ਚੋਰ ਇਹਨਾਂ ਇੱਕ ਸਾਥੀ ਤੁਸੀਂ ਚਾਰ ਕਿਵੇਂ ਸੁਣ ਬਹੁਤ ਬੜੀ ਸੁਣੀ ਏ, ਸਾਥੀ ਨੀ ਮੈਂ ਸੁਣਾ ਰਿਹਾ ਕੀ ਕਾਰਨ ਹੋਇਆ। ਪਹਿਲੇ ਦਿਨ ਆਇਆ ਹਜ਼ੂਰ ਦੇ ਚਰਨਾਂ ਅੰਦਰ, ਗੁਰੂ ਨਾਨਕ ਸਾਹਿਬ ਜੀ ਪੁੱਛਦੇ ਕਰਮ ਕੀ ਕਰਦਾ ਏ, ਨਾਲੇ ਸਤਿਗੁਰਾਂ ਨੇ ਦ੍ਰਿਸ਼ਟੀ ਪਾ ਦਿੱਤੇ, ਇਧਰੋਂ ਇਹਨੇ ਉਸ ਦ੍ਰਿਸ਼ਟੀ ਨੂੰ ਲੈ ਲਿਆ। ਇੱਕ ਬੇਨਤੀ ਕਰਾਂ, ਦ੍ਰਿਸ਼ਟੀ ਪਾਉਣ ਵਾਲਾ ਕਦੇ ਕਦੇ ਦ੍ਰਿਸ਼ਟੀ ਨਹੀਂ ਪਾਉਂਦਾ, ਦ੍ਰਿਸ਼ਟੀ ਗੁਰੂ ਦੀ ਲੈਣ ਵਾਲੇ ਕਦੇ ਕਦੇ ਉਹ ਦ੍ਰਿਸ਼ਟੀ ਲੈਂਦੇ ਨੇ। ਬਰਸਾਤ ਪੈਦੀ ਬਾਹਰ ਅਸੀਂ ਗੁਰਦਾਸਾ ਮੰਜੀ ਸਾਹਿਬ ਦੀਵਾਨ ਖਾਲ ਦੀ ਛੱਤ ਥੱਲੇ ਆ ਗਏ, ਪਾਣੀ ਦੀਆਂ ਬੂੰਦਾਂ ਸਾਡੇ ਤੇ ਨਹੀਂ ਪੈਣੀਆਂ। ਜਿਹੜੇ ਪਿਆਰਿਓ ਨੀਲ ਦੀ ਛੱਤ ਥੱਲੇ ਪਹੁੰਚਣਗੇ ਉਹਨਾਂ ਦਾ ਕੱਪੜੇ ਭਿੱਜਣਗੇ। ਸਾਹਿਬ ਕਹਿੰਦੇ ਜਦੋਂ ਸਤਿਗੁਰੂ ਮੇਰਾ ਦਾ ਮੀਂਹ ਪਾਉਂਦਾ ਹੈ ਨਾ, ਸਾਡੀ ਸਿਆਣਪ ਦੀ ਛੱਤ ਸਾਨੂੰ ਰੋਕ ਲੈਂਦੇ, ਕਹਿ ਸਾਡੇ ਖਿਆਲ ਸਾਡੇ ਸਾਹਮਣੇ ਛਤਰੀ ਦਾ ਕੰਮ ਬਣ ਜਾਂਦੇ ਨੇ, ਅਸੀਂ ਰੇਨ ਕੋਟ ਪਾ ਲੈਂਦੇ ਹਾਂ ਜੋ ਅੰਦਰ ਏ ਉਹਨੂੰ ਬਿਆਨ ਨਹੀਂ ਕਰਦੇ। ਬਹੁਤੀ ਵਾਰੀ ਅਰਦਾਸ ਵਿੱਚ ਵੀ ਅਸੀਂ ਇਹ ਕਹਾਂਗੇ ਨਾ, ਸਾਹਿਬਾ ਮੈਂ ਤਾਂ ਕੋਈ ਮਾੜਾ ਕੰਮ ਨਹੀਂ ਕੀਤਾ, ਪੁਰੇ ਮੈਨੂੰ ਦੁੱਖ ਕਿਉਂ ਆ ਗਿਆ ਏ। ਇੱਥੇ ਇੱਕ ਬੇਨਤੀ ਕਰਾਂ ਗੁਰੂ ਸਵਾਰਿਓ,
ਕਿਸੇ ਫਕੀਰ ਪੂਰਨ ਪਹੁੰਚੇ ਕੋਈ ਪਰਮੇਸ਼ਰ ਤੱਤ ਵਾਲੇ ਨੇ ਦੋ ਲਾਈਨਾਂ ਕਹੀਆਂ। ਕਹਿਣ ਲੱਗੇ ਦੁਨੀਆਂ ਕੀ ਕਰਦੀ ਗੁਰੂ ਕੇ ਪਿਆਰਿਓ। ਇਹ ਨਾ ਉਹਨਾਂ ਨੇ ਬਹੁਤ ਪਿਆਰ ਨਾਲ ਖੈਰ ਦਾ ਅਨੋ ਦਾ ਭਾਵ ਵੀ ਕੇਵਲ ਸਾਂਝਾ ਕਰਦਾ ਵਾ। ਉਹ ਕਹਿੰਦੇ ਨੇ ਦੁਨੀਆਂ ਨੇ ਸਭ ਸੁੱਖ ਚੈਨ ਮੇਰਾ ਖੋ ਲਿਆ, ਜਦੋਂ ਚੋਟ ਲੱਗੀ ਮੈਂ ਕੰਧੀ ਲੱਗ ਰੋ ਲਿਆ। ਦੁਨੀਆਂ ਕੀ ਕਰਦੀ ਏ, ਦੁਨੀਆਂ ਦੇ ਚਾਟ ਮੇਰੇ ਦੁੱਖਾਂ ਨਾਲ ਭਰੀ ਪਈ ਹੈ, ਬੜੀ ਪਰੇਸ਼ਾਨ ਏ। ਸੁਣੇ ਸੀ ਜਾਂਦੇ ਇੱਕ ਦੂਸਰੇ ਤੋਂ ਵੱਧ ਦੁੱਖ ਹੁੰਦਾ ਕੀ ਏ। ਦੁਨੀਆਂ ਨੂੰ ਵੇਖ ਵੇਖ ਕੇ ਸਾਨੂੰ ਦੁੱਖ ਉਤਨੇ ਕਹਿ ਨਹੀਂ, ਦੁਨੀਆਂ ਨੂੰ ਵੇਖ ਕੇ ਸਾਡੇ ਅੰਦਰ ਨੇ ਕਬੂਲ ਕੀਤੇ ਹੋਏ ਨੇ। ਜਦੋਂ ਕਿਧਰੇ ਦੁਨੀਆਂ ਵੱਲੋਂ ਚੋਟ ਵੱਜਦੀ ਏ, ਚਾਹੀਦਾ ਸੀ ਉਦੋਂ ਦੁਨੀਆਂ ਵੱਲੋਂ ਧਿਆਨ ਘਟਾਉਂਦੇ, ਰੱਬ ਵੱਲ ਆਪਣਾ ਧਿਆਨ ਕਰਦੇ, ਤਾਂ ਕਿ ਰੱਬ ਦੇ ਭਰੋਸਾ ਨੂੰ ਖੈਰ ਪੈਂਦੇ। ਉਦੋਂ ਕੀ ਹੁੰਦਾ, ਜਦੋਂ ਕੋਈ ਚੋਟ ਮਾਰਦੀ ਨਾ ਦੁਨੀਆਂ, ਅਸੀਂ ਫਿਰ ਚਾਰ ਭੈਣ ਭਰਾ ਨਾਲ ਰਲ ਕੇ ਰੋ ਲੈਂਦੇ, ਮੇਰੇ ਨਾਲ ਦੁਨੀਆਂ ਨੇ ਚੰਗਾ ਨਹੀਂ ਕੀਤਾ। ਜੇ ਚੰਗਾ ਨਹੀਂ ਕੀਤਾ ਤੇ ਦੁਨੀਆਂ ਨੂੰ ਛੱਡ ਕੇ ਰੱਬ ਦੇ ਦਰ ਤੇ ਆ ਕੇ ਬਹਿ ਜਾ, ਰਹਿਣਾ ਫਿਰ ਉਸ ਦੁਨੀਆਂ ਦੀ ਸੋਚ ਮੁਤਾਬਕ। ਸਾਹਿਬ ਕਹਿੰਦੇ ਕੋਈ ਜ਼ਿੰਦਗੀ ਚਨਾ ਨਾ ਕੋਈ। ਕਹਿਣ ਲੱਗੇ ਜਿੱਧਰੋਂ ਚੋਟ ਵੱਜੀਏ, ਇੱਕ ਬੇਨਤੀ ਕਰਾਂ, ਜਦੋਂ ਕੁਦਰਤ ਚੋਟ ਮਾਰੇ ਨਾ ਸਾਡੀ ਜ਼ਿੰਦਗੀ ਦੇ ਅੰਦਰ, ਕੋਈ ਸਾਨੂੰ ਕੰਡਾ ਚੁੱਭੇ, ਤੁਸੀਂ ਕਿਸੇ ਰਾਸਤੇ ਚ ਤੁਰੇ ਜਾ ਰਹੇ ਹੋ, ਕੰਡਾ ਚੁੱਭ ਗਿਆ, ਉਹ ਕੁਦਰਤ ਤੁਹਾਨੂੰ ਕੰਡਾ ਇਸ ਕਰਕੇ ਨਹੀਂ ਚੁਭਾਉਂਦੀ ਕਿ ਉਹਨੇ ਤੁਹਾਨੂੰ ਦੁੱਖ ਦੇਣ ਆਏ, ਉਹ ਤੁਹਾਨੂੰ ਜਗਾਰਦੀਏ ਵੀ ਇਸ ਰਸਤੇ ਤੇ ਨਾ ਤੁਰਿਓ, ਇੱਧਰ ਕੰਡੇ ਬੜੇ ਸਨ। ਰੱਬ ਸਾਨੂੰ ਕੰਡੇ ਦਿਖਾਉਂਦਾ ਏ, ਅਸੀਂ ਜਦੋਂ ਮੋਹ ਪਾਉਂਦੇ ਹਾਂ ਕਿਸੇ ਨਾਲ, ਉਧਰੋਂ ਦੁੱਖ ਮਿਲਦਾ ਏ ਤੇ ਉਹ ਦੁੱਖ ਦਿੰਦਾ ਏ, ਅਸੀਂ ਕਹਿੰਦੇ ਰੱਬ ਨੇ ਦਿੱਤਾ, ਚੀਜ਼ ਰੱਬ ਨੇ ਦਿੱਤਾ ਤੈਨੂੰ ਇਹ ਸਮਝਾਉਣ ਲਈ, ਅੱਧੀ ਜ਼ਿੰਦਗੀ ਤਾਂ ਤੂੰ ਇਹਨਾਂ ਨੂੰ ਪਿਆਰ ਕਰਨ ਤੇ ਲਾ ਦਿੱਤੀ, ਹੋਣੀ ਮੁੜ ਕੇ ਸਾਡੇ ਵੱਲ ਆ ਜਾ, ਇਹਦੇ ਚੋਂ ਨਿਕਲ ਨਿਕਲ ਦੁੱਖ ਨੇ। ਖੈਰ ਭੂਮੀਆਂ ਨੂੰ ਜਦੋਂ ਸਤਿਗੁਰਾਂ ਨੇ ਦ੍ਰਿਸ਼ਟੀ ਪਾਏ ਤੇ ਉਹਨਾਂ ਨੂੰ ਕੰਮ ਪੁੱਛਿਆ, ਕਹਿੰਦਾ ਜੀ ਚੋਰੀ ਦਾ। ਸਾਹਿਬ ਕਹਿੰਦੇ ਚੋਰੀ ਛੱਡ ਦੇ ਹਜ਼ੂਰ, ਛੱਡੀ ਨਹੀਂ ਜੇ ਜਾਂਦੇ। ਕਹਿਣ ਲੱਗੇ ਜਿਹਦੇ ਦਰ ਤੇ ਖਲੋ ਗਿਆ ਨਾ ਆ ਕੇ, ਇਹ ਛੁਡਾ ਕੇ ਜਾਣਦਾ ਏ, ਤੂੰ ਛੱਡਣਾ ਚਾਹੁੰਦਾ ਏ। ਇਹ ਜਿਹਦੇ ਦਰ ਤੇ ਚ ਬੈਠੇ ਆ ਨਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਿਤਾ ਦੇ ਦਰ ਤੇ, ਇਹ ਕਾਰਜ ਆਪ ਕਰਦੇ ਨੇ ਸਾਡੇ, ਪਰ ਅਸੀਂ ਕਰਵਾਉਣ ਲਈ ਤਾਂ ਕਹੀਏ ਨਾ ਸੱਚੀ ਮੁੱਚ ਅਸੀਂ ਚਾਹੁੰਦੇ ਹਾਂ। ਜੇ ਇੱਥੇ ਵੀ ਕਪਟ ਰੱਖੀਏ, ਚਾਹੁੰਦੇ ਕੁਝ ਹੋਰ ਆ, ਉੱਤੋਂ ਕਹੀਏ ਜੀ ਸਾਨੂੰ ਨਾਮ ਚਾਹੀਦਾ ਹੈ, ਜੇ ਭਲਾ ਪਦਾਰਥ ਚਾਹੀਦੇ ਨੇ ਮੰਨ ਲਈਏ, ਬਈ ਸਾਹਿਬਾ ਪਦਾਰਥ ਵੀ ਚਾਹੀਦੇ ਨੇ, ਸਾਹਿਬ ਨਾਰਾਜ਼ ਹੋਣਗੇ ਨਹੀਂ ਹੋਣਗੇ, ਇੱਥੇ ਵੀ ਅੰਦਰ ਕੋਈ ਨਾ ਕੋਈ ਪੜਦਾ ਹੈ। ਹਜ਼ੂਰ ਨੇ ਕਿਰਪਾ ਕੀਤੀ, ਉਹ ਕਹਿਣ ਲੱਗਾ ਛੱਡਣਾ ਚਾਹੁੰਦਾ ਵਾ। ਹਜ਼ੂਰ ਕਹਿੰਦੇ ਛੱਡਾ ਦਿਆਂਗੇ, ਜਾਓ, ਤੂੰ ਕੇਵਲ ਇੱਕ ਧਿਆਨ ਰੱਖਣਾ ਏ, ਇੱਕ ਤਾਂ ਗਰੀਬ ਮਾਰ ਨਾ ਕਰੇ, ਇੱਕ ਜ਼ੁਬਾਨ ਤੋਂ ਝੂਠ ਨਾ ਬੋਲੀ, ਤੇ ਤੀਸਰਾ ਕਿਸੇ ਦਾ ਨਮਕ ਖਾ ਕੇ ਗਰਾਮ ਨਾ ਕਰੇ। ਸੱਤ ਬਚਨ ਜੋ ਕਿਹਾ ਸੀ ਨਾ, ਤਿੰਨੇ ਗੱਲਾਂ ਤਿੰਨੇ ਬਚਨ ਸਿੱਧੇ ਉਹਨਾਂ ਨੇ ਆਪਣੇ ਸੀਨੇ ਵਿੱਚ ਆਉਣ ਦਿੱਤੇ, ਉਹਨੂੰ ਰੋਕਿਆ ਨਹੀਂ। ਸਬੱਬ ਬਣਿਆ ਦੋ ਚਾਰ ਦਿਨਾਂ ਤੋਂ ਬਾਅਦ ਪਿਆਰਿਓ ਕਿਸੇ ਰਾਜੇ ਦੇ ਘਰ ਗਿਆ, ਕੀਮਤੀ ਪੁਸ਼ਾਕ ਪਾ ਕੇ ਛੱਕ ਨਾ ਪਵੇ, ਦਰਵਾਜ਼ੇ ਤੇ ਕਲੋਤਾ ਜਾ ਕੇ ਪਹਿਰੇਦਾਰ ਨੇ ਪੁੱਛਿਆ, ਤੂੰ ਕੌਣ ਏ? ਕਹਿਣ ਲੱਗਾ ਮੈਂ ਚੋਰ ਹਾਂ। ਜਦੋਂ ਕੋਈ ਸਤਿਗੁਰੂ ਜੀ ਦਾ ਹੋ ਜਾਏ ਨਾ, ਇੱਕ ਤਾਂ ਨਾ ਅਸੀਂ ਝੂਠ ਬੋਲਣਾ ਨਹੀਂ, ਉਹਦੀ ਕਿਰਪਾ ਇੰਨੀ ਵਰਤਦੀ, ਉਹ ਝੂਠ ਬੋਲਣ ਹੀ ਨਹੀਂ ਦੇਣਾ, ਉਹਨੇ ਆਪ ਅੱਗੇ ਆ ਕੇ ਖਲੋ ਜਾਣਾ ਹੈ। ਪਰ ਜੇ ਉਹਨੂੰ ਖਲਾਰੀਏ ਤਾਂ ਪਿਆਰਿਓ, ਉਹਨੇ ਸੋਚਿਆ ਕਿ ਕੋਈ ਰਾਜੇ ਦਾ ਖਾਸ ਮਿੱਤਰ ਹੋਏਗਾ। ਉਹਨੇ ਦਰਵਾਜ਼ਾ ਖੋਲਿਆ, ਸੁਰਤੀ ਕੀਤੀ ਗਈ ਸਾਹਿਬਾਂ ਦੇ ਚਰਨਾਂ ਵੱਲ, ਗੁਰੂ ਨਾਨਕ ਸਾਹਿਬ ਅਜੇ ਤੇ ਤੇਰਾ ਇੱਕ ਬਚਨ ਮੈਂ ਪਾਲਿਆ ਏ, ਰਾਜੇ ਦੇ ਦਰਵਾਜ਼ੇ ਖੁੱਲ ਗਏ ਨੇ, ਜੇ ਤਿੰਨੇ ਬਚਨ ਪਾਰਾਂਗਾ ਤੂੰ ਰੱਬ ਦੇ ਦਰਵਾਜ਼ੇ ਜ਼ਰੂਰ ਮੇਰੇ ਲਈ ਖੁੱਲ੍ਹਾ ਦੇਂਗਾ। ਜਦੋਂ ਗਿਆ ਅੰਦਰ, ਸੋਨਾ ਸਾਰਾ ਗਹਿਣੇ ਬੰਨ ਲੈ, ਪਰ ਨਾਲ ਹੀ ਇੱਕ ਨਿਮਕ ਪਿਆਰਿਓ ਖੰਡ ਸਮਝ ਕੇ ਖਾ ਲਿਆ। ਯਾਦ ਆਏ ਬਚਨ ਵੀ ਮੈਨੂੰ ਗੁਰੂ ਨੇ ਕਿਹਾ ਸੀ ਨਿਮਕ ਖਾ ਕੇ ਘਰਾਂ ਨੂੰ ਕਰਨਾ, ਉੱਥੇ ਉਹ ਗਹਿਣਿਆਂ ਦੀ ਪੰਡ ਛੱਡੀ। ਕਹਿਣ ਲੱਗੇ ਇੱਕ ਪਾਸੇ ਦੁਨੀਆਂ, ਇੱਕ ਪਾਸੇ ਗੁਰੂ ਕਾ ਬਚਨ ਏ। ਗੁਰੂ ਕਾ ਬਚਨ ਕਹਿੰਦਾ ਏ ਨਮਕ ਖਾ ਕੇ ਘਰਾਂ ਨੂੰ ਕਰਨਾ, ਪਰ ਦੁਨੀਆਂਦਾਰੀ ਦਾ ਮਨ ਕਹਿੰਦਾ ਏ ਬਈ ਦੇਖੋ ਸਾਰੀ ਜ਼ਿੰਦਗੀ ਦੀ ਰੋਟੀ ਏ, ਮੁੜ ਕੇ ਫਿਰ ਨਾ ਪਾਪ ਕਰਾਂਗੇ, ਅੱਜ ਦੀ ਦਿਹਾੜੀ ਕਰ ਲਈਏ। ਨਹੀਂ ਯਾਰਿਓ,
ਪਾਪ ਕਰਕੇ ਗਹਿਣੇ ਫੋਨਾਂ ਤੇ ਘਰ ਆ ਜਾਏਗਾ। ਗੁਰੂ ਨਾਨਕ ਸਾਹਿਬ ਜੀ ਦੀ ਮਿਹਰ ਘਰੋਂ ਨਿਕਲ ਜਾਏਗੀ। ਜਿੱਥੇ ਉਹਦੀ ਮਿਹਰ ਨਿਕਲ ਗਈ ਉੱਥੇ ਉਸ ਤੋਂ ਬਾਅਦ ਨਿਰਾ ਦੁੱਖ ਤੇ ਕਲੇਸ਼ ਹੀ ਏ। ਹੋਇਆ ਕਿ ਗੁਰੂ ਕੀ ਸਾਧ ਸੰਗ ਜਦੋਂ ਉਸੀ ਛੱਡਿਆ ਗੁਰੂ ਕਾ ਬਚਨ ਮੰਨ ਕੇ ਜਦੋਂ ਘਰ ਵੱਲ ਤੁਰਿਆ ਇਹਨਾਂ ਸੁਰਤੀ ਕਰਕੇ ਗੁਰੂ ਨਾਨਕ ਸਾਹਿਬ ਨੇ ਉਦੋਂ ਹੀ ਸਰਦਾਰ ਦੇ ਦਰਵਾਜ਼ੇ ਖੋਲ ਦਿੱਤੇ ਸਨ। ਘਰ ਨਹੀਂ ਪਹੁੰਚਿਆ, ਅੰਦਰੋਂ ਉਹਦੀ ਸਰਗਾਹ ਵਿੱਚ ਪਹੁੰਚ ਗਿਆ ਏ। ਪਿਆਰਿਓ ਸਾਥੀ, ਤੁਸੀਂ ਜਾਣਦੇ ਹੋ ਇੰਨੀ ਕੁ ਦੇਰ ਤੱਕ ਦੀ ਉਸ ਦੇ ਘਰ ਪਹੁੰਚਣ ਦਰਸ਼ਨੀ ਜੋੜੀ ਤੇ ਬੈਠ ਕੇ ਕਿੰਨਾ ਕੁ ਸਮਾਂ। ਪਿਆਰਿਓ ਬਿਲਕੁਲ ਕੁਝ ਘੜੀਆਂ ਦਾ ਸਮਾਂ ਲੱਗਦਾ ਏ, ਪਰ ਜੋ ਦੇ ਦਰ ਤੇ ਆ ਕੇ ਬਹਿ ਜਾ ਕੇ ਤਾਂ ਹੀ ਨਾ, ਜੇ ਬੈਠੇ ਹੋਈਏ ਕਿਸੇ ਹੋਰ ਦਰ ਤੇ ਗੱਲ ਤੂੰ ਬੰਨੀ। ਅੱਜ ਮੇਰੇ ਗੁਰੂ ਦਾਤਾ ਜੀ ਨੇ ਕਿਰਪਾ ਕੀਤੀ ਦੇ ਸਾਹਿਬ ਕਹਿੰਦੇ ਜਿਹੜੇ ਉਹਦੇ ਦਰ ਤੇ ਬਹਿ ਗਏ ਉਹ ਕਹਿੰਦੇ ਜੀ ਅਸਾਂ ਸੀਲ ਧਰਮ ਜਪ ਭਗਤ ਨਾ ਕੀਨੀ, ਅਸੀਂ ਉਹਨੇ ਫਰਜ਼ ਨਹੀਂ ਨਿਭਾਏ। ਜਿਹੜੇ ਉਹਦੇ ਦਰ ਤੇ ਬਹਿਣਾ ਸੀ ਭਰੋਸਾ ਕਰਕੇ ਨਹੀਂ ਬਚਾ ਸਕੇ, ਜਪਿਆ ਨੀ ਨਾਮ ਕੀਤੀ ਨੀ ਭਗਤੀ, ਹੋ ਅਭਿਮਾਨ ਢੇਡ ਪਗੜੀ ਢੇਡ ਪਗੜੀ ਗੁਰੂ ਕੇ ਪਿਆਰਿਓ ਕਹਿੰਦੇ ਮੈਂ ਆਪਣੀ ਜਿਹੜੀ ਪਾਤ ਨਾ ਟੇਢੀ ਪਾਤ ਪ੍ਰਤੀ ਕੇ ਹੰਕਾਰ ਦਾ ਮੈਂ ਆਪਣੇ ਆਪ ਨੂੰ ਸਿੱਧਾ ਨਹੀਂ ਕੀਤਾ, ਮੇਰੀ ਜਿਹੜੀ ਚਾਰ ਤੇ ਜ਼ਿੰਦਗੀ ਦੀ ਉਹ ਹੰਕਾਰ ਪਾ ਲਈ ਜਿਹਦੇ ਵਿੱਚ ਸੋਮੇ ਕਹਿ ਉਹਦੇ ਕੋਣ ਕਾਰਜ ਮੇਰੇ ਦਾਤਾ ਮੈਨੂੰ ਪਤਾ ਏ। ਲੋਕ ਕਹਿੰਦੇ ਨੇ ਬੜੀ ਨਿਮਰਤਾ ਇਹਦੇ ਚ ਨਾਮ ਜਪਦਾ ਏ, ਬੜੀ ਸੇਵਾ ਕਰਦਾ, ਮੈਨੂੰ ਮੇਰਾ ਅੰਦਰ ਦਿਖਾ ਰਿਹਾ ਏ। ਅਜੇ ਕਿਸਨੇ ਕੌਮੇ ਦਾ ਹੰਕਾਰ ਦਾ ਅੰਦਰ ਮੈਂ ਆਪਣ ਪਿਆ ਏ, ਦਾਤਾ ਮੈਨੂੰ ਬਖਸ਼ ਲਵੀ ਉਹਦੇ

ਵਾਲੀ ਕਾਂ ਆਂਦੀ ਹੈ ਨਾ, ਹੈ ਤਾਂ ਕੱਚਾ ਘੜਾ ਭਾਂਡਾ ਇਹ ਕੱਚਾ, ਪਰ ਇਹਨੂੰ ਅਸੀਂ ਇੰਜ ਪਾਲਦੇ ਹਾਂ ਜਿਵੇਂ ਇਹਨੇ ਕਦੇ ਮੁੱਕਣਾ ਹੀ ਨਹੀਂ, ਕਦੇ ਖਤਮ ਹੀ ਨਹੀਂ ਹੋਣਾ। ਅਮਰ ਜਾਨ ਇਹਨੂੰ ਪਾਲਦੇ ਹਾਂ ਤੇ ਇਹਦੇ ਲਈ ਮਾਤਾ ਮਕਾਨ ਸ਼ੋਹਰਤਾਂ ਪੂਰੇ ਕਿੰਨਾ ਕੁਝ, ਜਿਵੇਂ ਇਹਨੇ ਕਦੇ ਖਤਮ ਹੀ ਨਹੀਂ ਹੋਣਾ। ਜਦੋਂ ਕਿ ਮੇਰੇ ਸਤਿਗੁਰੂ ਜੀ ਕਹਿੰਦੇ ਨੇ ਆਹ ਦੇਹੀ ਜਿਹੜੀ ਹੈ ਨਾ, ਇਸ ਛਿੰਨ ਦੇ ਅੰਦਰ ਤੇਰੀ ਖਤਮ ਹੋ ਸਕਦੀ ਏ, ਇਹਨੇ ਤੂੰ ਬਹੁਤਾ ਚਿਰ ਨਹੀਂ ਰਹਿਣਾ। ਚੱਲ ਤਾਂ ਕਹਿੰਦੇ ਰਾਮ ਗਯੋ ਰਾਮਨ ਗਯੋ ਜਾਂ ਕੋ ਬਹੁ ਪਰਵਾਹ, ਕਹਿੰਦੇ ਉਹ ਚਲੇ ਤੇ ਵੱਡੇ ਵੱਡੇ ਵੱਡਿਆਂ ਨੇ ਵੀ ਚਲੇ ਜਾਣਾ ਏ। ਕਿਧਰੇ ਗਰੀਬ ਨਿਵਾਸ ਪਿਤਾ ਜੀ ਬਚਨ ਕਰਦੇ ਨੇ ਨਾ,

ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਨਿਵਾਜਿਆ ਏ, ਸਾਨੂੰ ਸਾਜਿਆ ਏ, ਪਹਿਲਾਂ ਸਾਜਿਆ ਨੇ, ਸਾਜ ਕੇ ਨਿਵਾਜਿਆ ਇਸ ਲਈ ਨੇ। ਆ ਸਾਡੇ ਨੈਣ ਪ੍ਰੈਣ ਚੇਤਾ ਸ਼ਕਤੀ ਭੈਣ ਭਰਾ ਰੋਟੀ ਪਾਣੀ ਇਹ ਤਾਂ ਉਸ ਮਾਲਕ ਦੀ ਤਰੀਬ ਨਿਵਾਜੀ ਏ ਨਾ, ਨਾ ਦੇਵੇ ਤਾਂ ਅਸੀਂ ਕੀ ਕਰ ਲਾਂਗੇ। ਗੁਰੂ ਕੇ ਪਿਆਰਿਓ ਕਹਿੰਦੇ ਜਿਸੇ ਤਿਆਗ ਅਵਰ ਲਗਰੀ ਲਗਰੀ ਲੱਗ ਗਏ। ਉਸ ਵਾਹਿਗੁਰੂ ਨੂੰ ਪਿਆਰ ਕਰਨਾ ਛੱਡ ਦਿੱਤਾ ਹੋਰਾਂ ਦੀ, ਮਗਰ ਅਸੀਂ

ਜਗਤ ਦਾ ਅਰਥ ਹੁੰਦਾ ਚੋਰ, ਨਿਰੰਕਾਰ ਜੀਓ, ਅਸੀਂ ਤੁਹਾਡੇ ਚੋਰ ਹਾਂ। ਜੇ ਕਿਤੇ ਚੋਰ ਨੇ ਜਿਹੜੇ ਪੈਸੇ ਚੁਰਾਉਂਦੇ ਨੇ, ਇੱਕ ਮੇਰੇ ਸਾਹਿਬ ਕਹਿੰਦੇ ਨਾਮ ਨਾ ਜਪੈ ਛੇ ਚੋਰਾ ਚੋਰ, ਡਰ ਜਿਹੜੇ ਉਹਦਾ ਨਾਮ ਨਹੀਂ ਜਪਦੇ ਉਹ ਵੱਡੇ ਚੋਰ ਨੇ। ਕਿਉਂਕਿ ਨਿਰੰਕਾਰ ਸਿੰਘ ਜਿਹੜੀ ਦਾਤ ਦਿੱਤੀ ਸੀ, ਉਧਰੋਂ ਗੁਰੂ ਕੇ ਪਿਆਰਿਓ ਅੱਖ ਮੀਟੀ ਜਾ ਰਹੀ ਏ, ਕਹਿਣ ਲੱਗੇ ਅਸੀਂ ਨਿਰੰਕਾਰ ਜੀ ਤੇਰੇ ਚੋਰ ਹਾਂ, ਲੋਕਾਂ ਦੇ ਨਹੀਂ। ਸਾਧ ਨਹੀਂ ਕਹੀਓ, ਸਾਧ ਤੋਂ ਭਾਵ ਅਸੀਂ ਆਪਣੇ ਅੰਦਰ ਨੂੰ ਸਾਧਿਆ ਹੀ ਨਹੀਂ। ਪਿਆਰਿਓ ਜੇ ਵੇਖਣਾ ਹੋਵੇ ਨਾ ਸਾਫ ਅਸੀਂ ਚੋਰ ਕਿਵੇਂ ਹਾਂ, ਤੇ ਬਹੁਤ ਸ਼ਰਮ ਆਏਗੀ। ਬਾਹਰੋਂ ਅਸੀਂ ਕਿੱਥੇ ਹਾਂ, ਅੰਦਰ ਸਾਡਾ ਕਿੱਥੇ? ਅੱਖਾਂ ਬਾਜ਼ਾਰ ਕੋਈ ਤੁਰੀਆਂ ਜਾਂਦੀਆਂ, ਜਿਨ੍ਹਾਂ ਨੇ ਪੈਸਾ ਕੋਈ ਰੂਪ ਤੱਕ ਕੇ ਪੈਸਾ ਖਿਆਲ ਕੀਤਾ ਇਹਨਾਂ ਨੇ ਚੋਰ ਬਣਾ ਦਿੱਤਾ। ਪਿਆਰਿਓ ਜੇ ਕੰਨਾਂ ਨਾਲ ਨਿੰਦਾ ਸੁਣ ਲਈ, ਪਿਆਰਿਓ ਉਹ ਚੋਰ ਬਣ ਗਏ ਅਸੀਂ। ਜ਼ੁਬਾਨ ਤੋਂ ਅਸੀਂ ਕਿਸੇ ਦੇ ਨਾਲ ਇਹੋ ਜਿਹਾ ਬਚਨ ਬੋਲਿਆ ਜਿਹਦੇ ਨਾਲ ਉਸਦਾ ਨੁਕਸਾਨ ਹੋ ਸਕਦਾ ਸੀ, ਅਸੀਂ ਚੋਰ ਹੋ ਗਏ। ਗਰੀਬ ਨਿਵਾਜ ਪਿਤਾ ਜੀ ਕਹਿੰਦੇ ਨੇ, ਪਿਆਰਿਓ ਜੇਕਰ ਚੋਰ ਹੋ ਗਈਆਂ, ਅੰਦਰ ਨੂੰ ਸਾਧਿਆ ਨਹੀਂ, ਹੁਣ ਵੀ ਉਹਦੀ ਸ਼ਰਨ ਵਿੱਚ ਆ ਜਾ, ਉਹਦੀ ਸ਼ਰਨ ਚ ਡਿੱਗ ਤੇ ਡਿੱਗ ਕੇ ਕਹਿ ਨਿਰੰਕਾਰ ਮੈਂ ਤੇਰੀ ਸ਼ਰਨ ਆਇਆ ਵਾਂ। ਜਿਹਦਾ ਕਦੇ ਦਰਵਾਜ਼ਾ ਬੰਦ ਨਹੀਂ ਹੁੰਦਾ, ਖੁੱਲਾ ਰੱਖਦਾ ਏ ਮੇਰ ਕਰ, ਮਾੜਾ ਕਾਂ ਚੰਗਾ ਕਾਂ ਪਰ ਤੇਰਾ ਕਾਂ। ਇਹ ਗੱਲ ਜੇ ਤਾਂ ਕਹੀਏ ਤੁਰੇ ਤੁਰੇ ਜਾਂਦਿਆਂ ਤੇ ਥੋੜੀ ਜਿਹੀ ਕੈਰ ਪਏਗੀ, ਜੇ ਉਹਦੇ ਦਰ ਤੇ ਕਲੋਜ ਜਾਈਏ, ਫਿਰ ਉਹਦੇ ਦਰ ਤੇ ਬਹਿਸ ਜਾਈਏ, ਬਈ ਓਨਾ ਚਿਰ ਤੇਰਾ ਦਰ ਛੱਡਣਾ ਨਹੀਂ ਜਿੰਨਾ ਚਿਰ ਤੁਸੀਂ ਮੈਨੂੰ ਬਖਸ਼ ਨਹੀਂ ਦਿੰਦੇ, ਜਿੰਨਾ ਚਿਰ ਮੇਰਾ ਅੰਦਰ ਸਾਥਿਆ ਨਹੀਂ ਜਾਂਦਾ। ਗੁਰੂ ਕੇ ਪਿਆਰੇ ਹੋ ਫਿਰ ਕਹਾਂ ਤੂੰ ਹੋਰ ਏ। ਅੱਜ ਭਗਤ ਕਬੀਰ ਸਾਹਿਬ ਜੀ ਨੇ ਕਿਰਪਾ ਕੀਤੇ ਇਹ ਸ਼ਬਦ ਦੀ ਅੰਤਲੀ ਪੰਕਤੀ ਦੇ ਅੰਦਰ ਅਰਦਾਸ ਕੀਤੀ।

ਅਕਾਲ ਪੁਰਖ ਵਾਹਿਗੁਰੂ ਸਾਡੀ ਬੇਨਤੀ ਸੁਣੋ। ਮੈਨੂੰ ਜਮਾਂ ਦੀ ਕਬਰੀ, ਜਮਾਂ ਦੀਆਂ ਖਬਰਾਂ, ਭਾਵ ਜਨਮ ਮਰਨ ਦਾ ਗੇੜ, ਜਿੱਥੋਂ ਮੇਰੇ ਕੰਨਾਂ ਵਿੱਚ ਜਮਾਂ ਦੀਆਂ ਆਵਾਜ਼ਾਂ ਪੈਣ, ਮੈਨੂੰ ਉਧਰ ਨਾ ਭੇਜੇ। ਸਾਹਿਬ ਪੁੱਛਦੇ ਨੇ ਫਿਰ ਕਿੱਥੇ ਭੇਜੀਏ? ਕਹਿਣ ਲੱਗੇ ਜਿੱਥੋਂ ਤੇਰੇ ਘਰ ਦੀਆਂ ਆਵਾਜ਼ਾਂ ਆਉਣ। ਧੰਨ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਦਕੇ ਜਾਈਏ। ਸਾਹਿਬ ਕਹਿੰਦੇ ਨੇ ਇੱਕ ਫੈਸਲਾ ਕਰ ਲੈਣਾ ਆਪਣੀ ਜ਼ਿੰਦਗੀ ਦੇ ਅੰਦਰ, ਜਦੋਂ ਇਸ ਖੇਡ ਦਾ ਅੰਤ ਹੋਣਾ ਹੈ ਨਾ, ਦੋ ਤਰ੍ਹਾਂ ਦੀਆਂ ਆਵਾਜ਼ਾਂ ਨੇ, ਇਹ ਹੁਣ ਤੁਸੀਂ ਚੂਜ਼ ਕਰੋ ਵੀ ਕਿਹੜੀ ਆਵਾਜ਼ ਸੁਣਨੀ ਹੈ। ਇੱਕ ਪਾਸੇ ਕਬਰ ਆਵਾਜ਼ ਮਾਰਦੀ ਏ, ਆਖ ਮੇਰੇ ਨਾਲ ਰਾਲ, ਮਿੱਟੀ ਤੇਰੀ ਮੈਂ ਸਾਂਭਾਂਗੀ ਤੇ ਤੇਰੀ ਜਿੰਦ ਨੂੰ ਜਨਮ ਮਰਨ ਦੇ ਗੇੜ ਵਿੱਚ ਪੈ ਕੇ ਲੇਖਾ ਦੇਣਾ ਪਵੇਗਾ। ਇੱਕ ਪਾਸੋਂ ਮੇਰਾ ਗੁਰੂ ਆਵਾਜ਼ ਮਾਰਦਾ, ਆ ਮੇਰੇ ਘਰ, ਮੈਂ ਤੇਰਾ ਜਨਮ ਮਰਨ ਦਾ ਗੇੜ ਮੁਕਾ ਕੇ ਸਦਾ ਲਈ ਤੈਨੂੰ ਆਪਣੇ ਵਿੱਚ ਲੀਨ ਕਰਨਾ। ਬਾਬਾ ਜੀ, ਬਾਬਾ ਫਰੀਦ ਸਾਹਿਬ ਜੀ ਦੇ ਬਚਨ ਨੇ, ਭਗਤਾਂ ਦੀ ਰਚਨਾ ਤੋਂ ਤੁਸੀਂ ਬਹੁਤ ਵਾਰੀ ਸੁਣਦੇ ਹੋ ਨਾ, ਗੁਰੂ ਕੇ ਕਰਿਓ ਜਿੱਥੋਂ ਇੱਕ ਕਬਰ ਆਵਾਜ਼ ਮਾਰਦੀ ਹੈ। ਉਹ ਆਖਦੀ ਕਹਿ, ਦੇਖ ਸਰ ਪਰ ਮੈਂ ਤੇ ਆਪਣਾ ਮਰਨੋਂ ਨਾ ਡਰੀ ਆਓ, ਦੇਖ ਤੈਨੂੰ ਮੇਰੇ ਕੋਲ ਤੈਨੂੰ ਆਉਣਾ ਪੈਣਾ ਏ। ਕਬਰ ਆਵਾਜ਼ਾਂ ਮਾਰਦੀ, ਉਧਰੋਂ ਬੰਦਾ ਡਰਦਾ ਏ। ਕਹਿੰਦੇ ਜੇ ਸੱਚੀ ਮੁੱਚੀ ਉਧਰੋਂ ਡਰਦੇ ਹੋ ਨਾ, ਤੇ ਫਿਰ ਗੁਰੂ ਦੀ ਆਵਾਜ਼ ਸੁਣ ਕੇ ਇਧਰ ਤੁਰ ਪਵੋ। ਜਿਉਂਦਿਆਂ ਜੀ ਜਿੱਧਰ ਸਤਿਗੁਰੂ ਸਦਕੇ ਨੇ ਤੁਰੇ ਜਾਣਗੇ, ਕਹਿੰਦੇ ਨਾ ਕਬਰ ਦੀ ਆਵਾਜ਼ ਕਰਨੀ ਪਵੇਗੀ, ਨਾ ਮਰਨ ਤੋਂ ਬਾਅਦ ਜਮਾਂ ਦੀ ਆਵਾਜ਼ ਕਰਨੀ ਪੈਣੀ। ਪਿਆਰਿਓ, ਫਿਰ ਤਾਂ ਜਿੰਦ ਤੁਮ ਭੇਜੇ ਕਿਨੇ ਬੁਲਾਏ, ਸੁਖ ਸਹਿਜ ਸੇਤੀ ਘਰ ਆਓ, ਅਨੰਦ ਮੰਗਲ ਗੁਣ ਗਾਓ, ਸਹਿਜ ਤੋਂ ਨਿਚਲ ਰਾਜ ਕਮਾਓ, ਤੁਮ ਘਰ ਆਓ ਮੇਰੇ ਨੀਤ। ਵਾਹਿਗੁਰੂ ਆਵਾਜ਼ਾਂ ਮਾਰਦੇ ਕਿਨੇ ਮਿੱਤਰੋ, ਤੁਸੀਂ ਮੇਰੇ ਘਰ ਆਇਆ ਜੇ। ਪਰ ਪਿਆਰਿਓ, ਜਿਨ੍ਹਾਂ ਨੂੰ ਸੁਣ ਗਏ ਉਹਨਾਂ ਕੋਲ ਮਾਰ ਕੇ ਕਰਮ ਕੋ ਵੀ ਗਏ, ਉਹ ਕਹਿਣ ਕੇ ਦਾਤਾ ਮੈਨੂੰ ਬਖਸ਼ ਲਈ, ਤੇ ਭਰੋਸਾ ਕਰਨਾ ਉਹ ਸੁਣੇਗਾ ਜ਼ਰੂਰ ਤੇ ਆਪਣਾ ਦਰ ਹਮੇਸ਼ਾ ਖੋਲ ਕੇ ਚਾਂਦ ਦੇਵੇਗਾ। ਜ਼ੋਰ ਲਾਣਾ ਚਾਹੀਦਾ ਏ ਆਪਣੇ ਮਨ ਨੂੰ ਦੁਨੀਆਂ ਦੀ ਗਲਤਾਂ ਵੱਲ ਰੋਕ ਕੇ ਗੁਰੂ ਦਾ ਸ਼ਬਦ ਸਤਿਗੁਰੂ ਜੀ ਦੇ ਹੁਕਮਾਂ ਵੱਲ ਇਸ ਨੂੰ ਲਿਆਈਏ। ਜਦੋਂ ਸਤਿਗੁਰੂ ਜੀ ਦਾ ਹੁਕਮ ਸੁਣਾਂਗੇ, ਫਿਰ ਗੁਰੂ ਕੇ ਪਿਆਰ ਤੋਂ ਸਾਡਾ ਜੀਵਨ ਕੇ ਲੋਕ ਸੁਖੀ, ਪਰ ਲੋਕ ਸੁਖੇਲੇ ਨਾਨਕ ਹਰ ਪ੍ਰਤਾਪੇ ਮੇਲੇ ਦੇ ਮਹਾਂਵਾਕ ਅਨੁਸਾਰ ਸਤਿਗੁਰੂ ਜੀ ਸਾਡੀ ਜ਼ਿੰਦਗੀ ਨੂੰ ਸਫਲ ਕਰਨਗੇ। ਚਾਹੇ ਮੇਰਾ ਕਰਨ ਸਾਡੇ ਸਭਨਾਂ ਦੀ ਝੋਲੀ ਅੰਦਰ ਉਹ ਭਰੋਸਾ ਪਾਣ, ਅਸੀਂ ਉਹਦੇ ਦਰ ਤੇ ਬਹਿ ਜਾਈਏ। ਸੁਣੋ ਪਿਆਰ ਨਾਲ ਅਖੀਰ ਦੀਆਂ ਦੋ ਪੰਕਤੀਆਂ, ਫਿਰ

0: मत कालो जम के खबरे
1: वाहिगुरु जी का खालसा वाहिगुरु जी की फतेह।
2: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
3: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

مرشد کامل نور نظر ہر دو عالم شاہ شاہ شہنشاہ والی دو جہان سرور کائنات ساری منکھتا دے سانجے رہبر پرم سنمان یوگ صاحب سچے پاتشاہ تن تن تن سری گرو گرنتھ صاحب مہاراج جی دی پاون پوتر ہزوری دے اندر گردوارا سری منجی صاحب دیوان ہال وکھے سچ کھنڈ سری ہریمندر صاحب جی تو امرت ویلے آئے ہوئے پاون حکم دی کتھا وچار سروان کرن واسطے جڑ بیٹھے گرو پیارے گرو سوارے ست سنگی جنو کرو کرپا بخشو اسیس وچاراں دی پرارمبھتا کرن تو پہلا صاحب کمال کرپالو پتا بادشاہ درویش پتراں دے دانی امرت کے داتے قادر ہرکار بے کسارا یار حکرا گنجور جملہ سہج نور باجاں والے ستگرو تن تن سری گرو گوبند سنگھ صاحب جی دوارا بخشش کیتی گئی فتح تن تن سری گرو گرنتھ صاحب سچے پاتشاہ جی نو بڑی شردا بھاونا دے نال دوویں ہاتھ جوڑ با ادب سیس چکاؤندیاں ہویاں بلند آواز دے وچ سارے آکھو جی واہ گرو جی کا خالصہ واہ گرو جی کی فتح ستگرو سری گرو گرنتھ صاحب مہاراج جی دی بانی نو جدوں آپ جی پڑھو گے تو ستگران نے پاون گربانی اندر ایک اوہنکار تو لے کے 18-10-20 تک جتھے اس اکال پرکھ پرمیشر دی واہِ گرو دی مہما کیتی ہے وڈیائی کیتی ہے او دے نام دیاں اونا رحمتانو اونا بخشانو ساڈے سامنے چترن کیتا ہے تے نال ہی ستگران نے اے بھی ادارنا ساڈے سامنے رکھ دتیاں نے کہ جنہ نے اس مالک دے نام نو جپیا اونا نو کی پراپت ہویا تے جڑے اپنے جیون دے وچ اکال پرکھ دی بندگی اس دی عبادت او دی یاد دے وچ او دی سمرتی وچ نہیں جڑ سکے انہاں دا حشر کی ہے ستگران نے او بھی ساڈے سامنے رکھ دتا ہن مالک جی کہندے نے بھی رستے دو نے میں تینوں دونوں جڑے نے کیونکہ کئی بار بندہ کسی تھان والے پاسے گیا نہ ہوے تے من وچ پٹکنا رہندی بھی اتھے کی ہوئے گا اونوں جاننا چاہندا تے کئی بار جانن دے وچ ایہو جہا فسدا ہے کہ دوبارہ نکل نہیں پاؤندا پر ستگران نے دونوں پاسے ساڈے سامنے ایک منمکھ دا تے ایک گرمکھ دا ایک اس دی بندگی وچ جڑے ہوئے بھگت دا رب دے پیارے دا تے ایک او دے تو دور ہو چکے اس ناستک جیون دا بھی ورنن ساڈے سامنے رکھ دیتا اے گلاں مالک نے سپشٹ کر کے او دے تو بعد فیصلہ ساڈے تے چڈیا مالک آندے نے میں تینوں دونوں وستواں جڑیاں وکھا دتیاں انہاں دا سبھاؤ وکھا دتا دونوں راہ وکھا دتے انہاں اوستھاواں دا ذکر کر دتا تے ہن توں ویکھ گرمکھ والا رستہ پکڑنا ہے کہ منمکھ والے راہ تے جانا کیونکہ ویکھو نا اکھاں مالک نے سانو دو دتیاں نے اے ویکھن واسطے اسی انہاں نال ویکھنا ہے پر ان رستے تے جاندیاں ہویاں انہاں نوں کھول کے ترنا ہے کہ بند کر کے ترنا ہے تے ساڈے اتے ڈیپینڈ کردا نا
ਬੰਦ ਕਰਕੇ ਤੁਰੇ ਜਾਓ ਤੇ ਕਿਸੇ ਦੇ ਵਿੱਚ ਵੱਜੀਏ ਤੇ ਆਖੀਏ ਜੀ ਇਹ ਕੀ ਬਣਿਆ ਤੇ ਮਾਲਕ ਤੇ ਆਖਣਗੇ ਨਾ ਵੀ ਮੈਂ ਤੈਨੂੰ ਅੱਖਾਂ ਦਿੱਤੀਆਂ ਨੇ, ਇਹਨਾਂ ਨੂੰ ਖੋਲ ਕੇ ਤੁਰਨਾ ਸੀ ਕਿ ਬੰਦ ਕਰਕੇ ਤੁਰਨਾ ਸੀ, ਤੇਰੇ ਉੱਤੇ ਛੱਡਿਆ। ਇਹਨਾਂ ਦੇ ਨਾਲ ਸੰਸਾਰ ਵਿੱਚ ਜਿਹੜੇ ਪਾਸੇ ਵੀ ਵੇਖਣਾ ਹੈ ਇਸ ਤਰ੍ਹਾਂ ਵੇਖਣਾ ਹੈ ਜੋ ਮਾਲਕ ਦੀ ਗੁਰਬਾਣੀ ਨੇ ਕਿਹਾ ਕਿ ਇਹ ਵਿਸ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਇਹਨਾਂ ਨਾਲ ਸਾਰੇ ਪਾਸੇ ਹਰੀ ਨੂੰ ਵੇਖਣਾ ਹੈ ਕਿ ਇਹਨਾਂ ਦੇ ਨਾਲ ਵਿਕਾਰ ਵੇਖਣੇ ਨੇ, ਆ ਮੇਰਾ ਹੈ ਆ ਤੇਰਾ ਹੈ। ਇਹਨਾਂ ਦੇ ਨਾਲ ਤੈਨੂੰ ਸਾਰੇ ਪਾਸੇ ਧੀ ਭੈਣ ਮਾਂ ਦਾ ਰੂਪ ਨਜ਼ਰ ਆਉਂਦਾ ਹੈ ਕਿ ਤੇਰੀ ਦ੍ਰਿਸ਼ਟੀ ਜਿਹੜੀ ਉਹ ਵਿਕਾਰੀ ਹੈ। ਉਹਦੇ ਤੋਂ ਬਾਅਦ ਮਾਲਕ ਨੇ ਹੱਥ ਦਿੱਤੇ ਨੇ ਸਾਹਿਬਾਂ ਦੇ, ਇਹਨਾਂ ਹੱਥਾਂ ਦੇ ਨਾਲ ਜਿੱਥੇ ਗੁਰੂ ਘਰ ਦੇ ਵਿੱਚ ਭਾਂਡੇ ਮਾਂਜੇ ਜਾ ਸਕਦੇ ਨੇ, ਇਹਨਾਂ ਹੱਥਾਂ ਨਾਲ ਜਿੱਥੇ ਗੁਰੂ ਘਰ ਦੇ ਵਿੱਚ ਝਾੜੂ ਦਿੱਤਾ ਜਾ ਸਕਦਾ ਹੈ, ਇਹਨਾਂ ਹੱਥਾਂ ਦੇ ਨਾਲ ਗੁਰੂ ਘਰ ਦੇ ਵਿੱਚ ਪ੍ਰਸ਼ਾਦੇ ਪਕਾਏ ਜਾ ਸਕਦੇ ਨੇ। ਇਹ ਖਲਕਤ ਦੀ ਸੇਵਾ ਹੈ, ਗੁਰੂ ਕੀ ਸੰਗਤ ਦੀ ਸੇਵਾ ਹੈ। ਇਹਨਾਂ ਹੱਥਾਂ ਦੇ ਨਾਲ ਘਰ ਵਿੱਚ ਬੈਠੇ ਬਜ਼ੁਰਗ ਦੇ ਪੈਰ ਘੁੱਟੇ ਜਾ ਸਕਦੇ ਨੇ, ਲੱਤਾਂ ਘੁੱਟੀਆਂ ਜਾ ਸਕਦੀਆਂ ਨੇ, ਪਰ ਇਹਨਾਂ ਹੱਥਾਂ ਦੇ ਨਾਲ ਕਿਸੇ ਦਾ ਗਲ ਵੀ ਘੁੱਟਿਆ ਜਾ ਸਕਦਾ। ਹੱਥ ਤੇ ਉਹੀ ਹੈ, ਬਦਲਨੇ ਨਹੀਂ। ਮਾਲਕਾਂ ਦੇ ਹੁਣ ਤੂੰ ਵੇਖ, ਤੈਨੂੰ ਮੈਂ ਸਿੱਖਿਆ ਦੇ ਦਿੱਤੀ ਹੈ ਵੀ ਇਹਨਾਂ ਹੱਥਾਂ ਨਾਲ ਕਿਸੇ ਦੀ ਸੇਵਾ ਕਰਕੇ ਅਸੀਸਾਂ ਲੈਣੀਆਂ ਨੇ, ਜੀਵਨ ਸਵਾਰਨਾ ਹੈ, ਕਿ ਇਹਨਾਂ ਹੱਥਾਂ ਦੇ ਨਾਲ ਕਿਸੇ ਦਾ ਗਲ ਘੁੱਟ ਕੇ ਮਾਰ ਕੇ ਤੂੰ ਇਹੋ ਜਿਹਾ ਅਪਰਾਧੀ ਬਣਨਾ। ਇਹ ਤੂੰ ਤੇਰੇ ਉੱਤੇ ਛੱਡਿਆ, ਤੈਨੂੰ ਪੈਰ ਚੱਲਣ ਵਾਸਤੇ ਦਿੱਤੇ ਨੇ, ਇਹਨਾਂ ਨਾਲ ਤੁਰਨਾ ਹੀ ਤੁਰਨਾ, ਇਹਨਾਂ ਨਾਲ ਤੁਰ ਕੇ ਵਿਕਾਰਾਂ ਦੇ ਅੱਡੇ ਤੇ ਜਾਣਾ, ਠੇਕੇ ਤੇ ਪਹੁੰਚਣਾ, ਕਿ ਇਹਨਾਂ ਚਰਨਾਂ ਦੇ ਨਾਲ ਚੱਲ ਕੇ ਗੁਰੂ ਦੇ ਦਰ ਤੇ ਪਹੁੰਚਣਾ ਹੈ। ਇਹਨਾਂ ਚਰਨਾਂ ਦੇ ਨਾਲ ਚੱਲ ਕੇ ਗੁਰੂ ਦੇ ਦੀਦਾਰ ਕਰਨੇ ਨੇ। ਸਾਹਿਬਾਂ ਦੇ ਤਾਂ ਤੇਰੇ ਉੱਤੇ ਛੱਡਿਆ, ਆਹ ਰਸਨਾ ਦਿੱਤੀ, ਇਹਦੇ ਵਿੱਚੋਂ ਬੋਲ ਨਿਕਲਣੇ ਨਿਕਲਣੇ ਨੇ, ਬੋਲਣਾ ਹੀ ਹੈ। ਤੇ ਮਾਲਕ ਨੇ ਆਖਿਆ ਬੋਲਣਾ ਵੀ ਚਾਹੀਦਾ, ਕਿਉਂਕਿ ਸਤਿਗੁਰਾਂ ਦੀ ਪਾਵਨ ਬਾਣੀ ਦਾ ਵਚਨ ਹੈ, ਜਬ ਲੱਗ ਦੁਨੀਆਂ ਰਹੀ ਹੈ ਨਾਨਕ ਕਿਛ ਸੁਣੀਐ ਕਿਛ ਕਹੀਐ। ਜਿੰਨਾ ਚਿਰ ਸੰਸਾਰ ਤੇ ਹੁਣ ਬੋਲਣਾ ਕੀ ਹੈ? ਇਸ ਰਸਨਾ ਦੇ ਨਾਲ ਕਿਸੇ ਨੂੰ ਜੀਵੀ ਆਖਿਆ ਜਾ ਸਕਦਾ, ਇਸ ਰਸਨਾ ਦੇ ਨਾਲ ਕਿਸੇ ਨੂੰ ਮਿੱਠੇ ਬੋਲ ਵੀ ਬੋਲੇ ਜਾ ਸਕਦੇ ਨੇ, ਤੇ ਇਸ ਰਸਨਾ ਦੇ ਨਾਲ ਗਾਲਾਂ ਵੀ ਕੱਢੀਆਂ ਜਾ ਸਕਦੀਆਂ, ਮੰਦਾ ਵੀ ਬੋਲਿਆ ਜਾ ਸਕਦਾ। ਹੁਣ ਛੱਡਿਆ ਤੇ ਮਾਲਕ ਨੇ ਸਾਡੇ ਤੇ ਹੈ। ਸਲੋਕ ਸਾਹਿਬ ਕ੍ਰਿਤੀ ਦੇ ਅੰਦਰ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਇਸ ਰਸਨਾ ਨੂੰ ਸੰਬੋਧਨ ਕਰਦੇ ਇੱਕ ਬਚਨ ਕਿਹਾ, ਮਾਲਕਾਂ ਦੇ ਨੇ, ਹੇ ਜੇਬੇ ਹੇ ਰਸਗੇ, ਐ ਮੇਰੀ ਜੇਬਾ ਰਸਗੇ ਦਾ ਅਰਥ ਹੈ ਰਸਾਂ ਨੂੰ ਮਾਨਣ ਵਾਲੀਏ, ਤਰ੍ਹਾਂ ਤਰ੍ਹਾਂ ਦੇ ਰਸ ਤੂੰ ਮਾਣਦੀ ਹੈ। ਹੇ ਜੇਬੇ ਹੇ ਰਸਗੇ ਮਧੁਰ ਪ੍ਰੇ ਤਵੰਗ, ਕਹਿੰਦੇ ਤੂੰ ਅਨੇਕਾਂ ਤਰ੍ਹਾਂ ਦੇ ਮਿੱਠੇ ਪਦਾਰਥ ਭੋਗਾਂ ਨੂੰ ਜਿਹੜਾ ਭੋਗਦੀ ਹੈ, ਪਰ ਕਹਿੰਦੇ ਤੇਰੇ ਵਿੱਚ ਇੱਕ ਬੜਾ ਵੱਡਾ ਵਿਗਾੜ ਹੈ। ਸੱਤ ਹਤੰਗ ਪਰਮ ਬਾਦੰ, ਸਤਿਗੁਰਾਂ ਨੇ ਨਾ ਇੱਥੇ ਇੱਕ ਵਿਅੰਗ ਇੱਕ ਮੁਹਾਵਰਾ ਦਿੱਤਾ, ਅਸੀਂ ਆਪਣੀ ਬੋਲੀ ਜਿਵੇਂ ਬੋਲਦੇ ਨਾ ਗੁਰਬਾਣੀ, ਅਸੀਂ ਕਹਿੰਦੇ ਹਾਂ ਵੀ ਸਮਝ ਨਹੀਂ ਆਉਂਦੀ, ਖਿਮਾ ਕਰਿਓ ਅਸੀਂ ਸਮਝਣਾ ਚਾਹੁੰਦੇ ਨਹੀਂ। ਸਤਿਗੁਰਾਂ ਨੇ ਸਾਡੀ ਭਾਸ਼ਾ ਸਾਡੇ ਜੀਵਨ ਦੇ ਵਿੱਚੋਂ ਉਦਾਹਰਣਾਂ ਕਿਤੇ ਮਾਂ ਦੀ, ਕਿਤੇ ਬੱਚੇ ਦੀ, ਕਿਤੇ ਖੇਤੀ ਦੀ, ਕਿਤੇ ਦੁਕਾਨ ਦੀ, ਕਿਤੇ ਦਰਜੀ ਦੀ, ਕਿਤੇ ਵਪਾਰ ਦੀ, ਕਿੰਨੀਆਂ ਸਾਰੇ ਦਾ ਸਾਰਾ ਇੱਕ ਸਾਡਾ ਜੀਵਨ ਲਿਖਿਆ ਵੀ ਤੂੰ ਇਸ ਤਰ੍ਹਾਂ ਜਿਉਣਾ, ਇਹਨੂੰ ਇਸ ਤਰ੍ਹਾਂ ਜਿਉਣਾ ਸ਼ੁਰੂ ਕਰ ਦੇ, ਤਾਂ ਕਿ ਗੱਲ ਸਾਡੇ ਜੀਵਨ ਵਿੱਚੋਂ ਤਾਂ ਚੁੱਕ ਕੇ ਸਾਹਮਣੇ ਰੱਖੀ ਵੀ ਤੈਨੂੰ ਸਮਝ ਸੌਖੀ ਆ ਜਾਏ। ਉਹ ਵੱਖਰੀ ਗੱਲ ਹੈ ਵੀ ਅਸੀਂ ਸਮਝਣਾ ਚਾਹੁੰਦੇ ਹਾਂ ਕਿ ਨਹੀਂ ਸਮਝਣਾ ਚਾਹੁੰਦੇ। ਹੁਣ ਮਾਲਕ ਜੀ ਇੱਥੇ ਆਪਾਂ ਕਈ ਵਾਰ ਨਾ ਕੋਈ ਘਰ ਦੇ ਵਿੱਚ ਜੀ ਇਹੋ ਜਿਹਾ ਹੁੰਦਾ, ਸਵੇਰ ਦੀ ਰੋਟੀ ਤਿਆਰ ਹੋਈ ਤੇ ਸਭ ਨਾਲੋਂ ਪਹਿਲਾਂ ਮੈਨੂੰ ਚਾਹੀਦੀ ਹੈ, ਖਾ ਲੈਣੀ ਹੈ, ਰੋਟੀ ਖਾਧੀ, ਪਾਣੀ ਪੀਤਾ, ਜਾ ਕੇ ਮੰਜਾ ਪਕੜਿਆ ਤੇ ਫਿਰ ਲੇਟ ਗਏ। ਦੁਪਹਿਰ ਦਾ ਵਕਤ ਹੋਇਆ, ਪਤਾ ਲੱਗਾ ਵੀ ਰਸੋਈ ਚੋਂ ਧੂੰਆਂ ਨਿਕਲਿਆ, ਅੱਜ ਤਾਂ ਧੂੰਆਂ ਨਿਕਲਦਾ ਨਹੀਂ ਕਿਉਂਕਿ ਗੈਸ ਹੋ ਗਿਆ, ਰਸੋਈ ਦੇ ਵਿੱਚ ਕੁਝ ਪੱਕਿਆ, ਫਿਰ ਸਭ ਨਾਲੋਂ ਪਹਿਲਾਂ ਵੀ ਮੈਨੂੰ ਚਾਹੀਦਾ, ਫਿਰ ਖਾ ਲਿਆ, ਫਿਰ ਜਾ ਕੇ ਮੰਜੀ ਤੇ ਪੈ ਗਿਆ। ਤੀਸਰੀ ਵਾਰੀ ਸ਼ਾਮਾਂ ਨੂੰ ਪ੍ਰਸ਼ਾਦਾ ਤਿਆਰ ਹੋਇਆ ਤੇ ਘਰ ਦੇ ਜੀ ਆਉਂਦੇ ਆ ਵੀ ਤੂੰ ਇੰਜ ਕਰ, ਬਾਹਰੋਂ ਆ ਵਸਤੂ ਲਿਆ ਦੇ, ਜੇ ਕੋ ਜ਼ਿਮੀਂਦਾਰ ਹੈ ਤੂੰ, ਆਉਂਦਾ ਜਾ ਤੂੰ ਡੰਗਰ ਬੱਚੇ ਨੂੰ ਮਾੜਾ ਮੋਟਾ ਵੇਖ ਹੈ, ਫਿਰ ਆ ਕੇ ਰੋਟੀ ਖਾ ਲੈ। ਤੇ ਉਹ ਕੀ ਕਹਿੰਦਾ, ਨਹੀਂ ਜੀ ਮੇਰਾ ਲੱਕ ਭੀੜ ਕਰਦਾ, ਮੇਰੇ ਢਿੱਡ ਭੀੜ ਹੁੰਦੀ, ਮੇਰਾ ਸਿਰ ਭੀੜ ਕਰਦਾ, ਮੈਂ ਨਹੀਂ ਜਾ ਸਕਦਾ। ਤੇ ਅਸੀਂ ਫਿਰ ਇੱਕ ਸ਼ਬਦ ਵਰਤਦੇ ਜੋ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਨੇ ਵਰਤਿਆ, ਅਸੀਂ ਉਹਨੂੰ ਫਿਰ ਆਣੇ ਹਾਂ ਵੀ ਤੈਨੂੰ
ਕੰਮ ਕਰਨ ਵੇਲੇ ਮੌਤ ਪੈਂਦੀ, ਖਾਣ ਵੇਲੇ ਤੂੰ ਸਭ ਨਾਲੋਂ ਅੱਗੇ ਹੁੰਦਾ, ਇਹੋ ਸ਼ਬਦ ਵਰਤਦੇ ਹਨ। ਅਸੀਂ ਕਹਿੰਦੇ ਹਾਂ ਵੀ ਕੰਮ ਕਰਨ ਵੇਲੇ ਜਿਹੜਾ ਹੈ ਤੂੰ ਢਿੱਲਾ ਹੋ ਜਾਂਦਾ ਤੇ ਖਾਣ ਪੀਣ ਲਈ ਤੂੰ ਚੰਗਾ ਭਲਾ ਸਭ ਨਾਲੋਂ ਅੱਗੇ। ਮਾਲਕ ਜੇਬਾ ਨੂੰ ਇਹ ਸੰਬੋਧਨ ਕਰਕੇ ਕਹਿ ਰਹੇ, ਕਹਿੰਦੇ ਸਤ ਹਤੰ ਪਰਮ ਬਾਦੰ। ਪਹਿਲਾ ਬਚਨ ਕਿਹਾ ਤੂੰ ਰਸ ਮਾਨਣ ਨੂੰ ਬੜੀ ਤਗੜੀ ਹੈ, ਰਸ ਭੋਗਣ ਵਾਸਤੇ ਬੜੀ ਤਿਆਰ ਰਹਿੰਦੀ ਹੈ, ਪਰ ਸਤ ਹਤੰਗ ਜਦੋਂ ਸੱਚੇ ਨਾਮ ਦੇ ਨਾਲ ਜਾਂ ਸੱਤ ਦੇ ਨਾਲ ਜੁੜਨ ਦੀ ਗੱਲ ਆਉਂਦੀ ਹੈ, ਹਤੰਗ ਦਾ ਅਰਥ ਹੈ ਤੈਨੂੰ ਮੌਤ ਪੈ ਜਾਂਦੀ, ਤੈਨੂੰ ਮਰੀ ਪੈ ਜਾਂਦੀ ਹੈ। ਪਰ ਕਹਿੰਦੇ ਪਰਮ ਬਾਦੰਗ, ਪਰਮ ਦਾ ਅਰਥ ਹੁੰਦਾ ਵੱਡਾ। ਪਰ ਕਹਿੰਦੇ ਤੂੰ ਆਪਣੀ ਰਸਨਾ ਤੋਂ ਜਦੋਂ ਕਹਿੰਦੇ ਤੂੰ ਬੋਲ ਕੇ ਵੱਡੇ ਵੱਡੇ ਝਗੜੇ ਖੜੇ ਕਰ ਸਕਦੀ ਹੈ, ਉਹਦੇ ਲਈ ਤਿਆਰ ਹੈ, ਘੰਟਿਆਂ ਬੰਦੀ ਲੋਕਾਂ ਦੇ ਨਾਲ ਲੜਾਈ ਝਗੜਾ ਬਹਿਸ ਬਸਈਆ ਹੋ ਸਕਦਾ। ਪਰ ਕਹਿੰਦੇ ਨਾਮ ਜਪਣ ਲੱਗਿਆਂ ਦਾ ਜੀ ਨਹੀਂ ਸਿਰ ਦੁਖਦਾ ਹੈ, ਬੈਠਾ ਨਹੀਂ ਜਾਂਦਾ। ਮੈਂ ਕਈ ਵਾਰੀ ਬੇਨਤੀ ਕਰਦਾ, ਅੱਜ ਜਿੰਨੀ ਉਮਰ ਹੋ ਗਈ ਹੈ ਨਾ, ਅੱਜ ਤੱਕ ਵੇਖਿਆ ਹੈ ਸੰਸਾਰ ਦੀ ਇਹ ਚੱਲ ਹੀ ਹੈ। ਕਦੀ ਸ਼ਾਇਦ ਤੁਹਾਡਾ ਵੀ ਇਹ ਤਜਰਬਾ ਹੋਏਗਾ ਵੀ ਬੰਦੇ ਨੇ ਰੁਪਈਆਂ ਦੀ ਗੱਥੀ ਹੱਥ ਵਿੱਚ ਫੜੀ ਹੋਵੇ, 10,000 ਰੁਪਈਆ, 20 ਜਾਂ ਲੱਖ ਜਾਂ ਜਿਸ ਤਰ੍ਹਾਂ ਵੀ ਪੂਰੀ ਪਕੜੀ ਤੇ ਉਹਨੂੰ ਗਿਣ ਰਿਹਾ। ਤੇ ਕਦੀ ਇਹੋ ਜਿਹਾ ਵੇਖਿਆ ਜ਼ਿੰਦਗੀ ਚ ਬੰਦਾ ਪੈਸੇ ਗਿਣਦੇ ਨੀਂਦਰ ਆ ਗਈ, ਉੱਥੇ ਡਿੱਗ ਪਿਆ ਹੋਵੇ ਜਾਂ ਗੱਥੀ ਹੱਥ ਵਿੱਚੋਂ ਡਿੱਗ ਪਈ ਹੋਵੇ? ਹੋਇਆ ਕਦੀ ਐਸਾ? ਕਦੀ ਵੀ ਨਹੀਂ ਹੁੰਦਾ। ਇੰਨਾ ਸਾਵਧਾਨ, ਕੋਲੇ ਜਵਾਕਾਂ ਨੂੰ ਨੀ ਬੋਲਣ ਕੀ ਹੋ ਰਿਹਾ, ਕੋਲੇ ਨੂੰ ਭੁੱਲ ਜਾਂਦਾ, ਇੰਨੀ ਮਗਨ ਹੋ ਕੇ ਗਿਣਦਾ। ਪਰ ਇਹ ਜ਼ਿੰਦਗੀ ਚ ਤੁਸੀਂ ਬਹੁਤ ਵਾਰੀ ਵੇਖੋਗੇ ਗੁਟਕਾ ਹੱਥ ਵਿੱਚ ਫੜਿਆ, ਹੱਥ ਚੋਂ ਗੁਟਕਾ ਵੀ ਡਿੱਗ ਜਾਂਦਾ, ਨੀਂਦਰ ਵੀ, ਸਭ ਕੁਝ ਹੁੰਦਾ, ਪਰ ਮਾਇਆ ਵਾਲੇ ਪਾਸੇ ਇਹੋ ਜਿਹਾ ਕੰਮ ਨਹੀਂ ਹੁੰਦਾ। ਅੱਜ ਤੱਕ ਤੁਹਾਡੀ ਵੀ ਜ਼ਿੰਦਗੀ ਮੈਂ ਤਾਂ ਵੇਖਿਆ ਨਹੀਂ ਵੀ ਬੰਦਾ ਪੈਸੇ ਗਿਣਦਿਆਂ ਸੌਂ ਗਿਆ ਹੋਵੇ ਜਾਂ ਉਹਨੂੰ ਨੀਂਦਰ ਆ ਕੇ ਡਿੱਗ ਪਵੇ। ਲੇਕਿਨ ਪਾਠ ਕਰਦੇ ਬੰਦੇ ਬੜੇ ਸੌਂਦੇ ਵੇਖੇ, ਹੱਥ ਚੋਂ ਗੁਟਕੇ ਡਿੱਗਦੇ ਵੇਖੇ, ਉਹਨਾਂ ਨੂੰ ਨੀਂਦਰ ਆਉਂਦੀ ਵੇਖੀ ਹੈ। ਕਿਉਂ? ਮਾਲਕ ਜੋ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਕਹਿ ਰਹੇ ਨੇ, 7 ਵਾਰੀ ਤੈਨੂੰ ਮੌਤ ਪੈਂਦੀ ਹੈ, ਮਰੀ ਪੈਂਦੀ ਹੈ ਮੇਰੀ ਜੇਬਾ। ਪਰ ਕਹਿੰਦੇ ਜਦੋਂ ਵੱਡੇ ਵੱਡੇ ਝਗੜੇ ਖੜੇ ਕਰਨੇ ਨੇ, ਫਸਾਦ ਖੜੇ ਕਰਨੇ ਨੇ, ਤੇਰੇ ਵਿੱਚ ਪਤਾ ਨਹੀਂ ਤਾਕਤ ਕਿੱਥੋਂ ਆ ਜਾਂਦੀ ਹੈ। ਆਹ ਗੁਰੂ ਘਰ ਦੇ ਵਿੱਚ ਅਸੀਂ ਵੇਖਦੇ ਨੇ, ਭਾਈ ਸਾਹਿਬ ਅਰਦਾਸ ਕਰਦੇ ਆ ਆਮ ਨਗਰਾਂ ਦੇ ਵਿੱਚ ਜਾਂ ਹੋਰ ਥਾਵਾਂ ਤੇ, ਤੇ ਜਦੋਂ ਗੁਰੂ ਕਾ ਪਿਆਰਾ ਦਾ ਨਾ ਪਹਿਲਾ ਪਹਿਰਾ ਸਮਾਪਤ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਤੇ ਜੇ 100 ਬੰਦਾ ਖਲੋਤਾ ਹੈ ਤੇ ਬੜੀ ਮੁਸ਼ਕਲ ਨਾਲ ਆਵਾਜ਼ ਆਉਂਦੀ ਹੈ, ਇੰਨੇ ਬੰਦੇ ਖਲੋਤੇ ਤੇ ਨਹੀਂ ਪਤਾ ਲੱਗਦਾ। ਤੇ ਜਦੋਂ ਕਿਸੇ ਨਾਲ ਲੜਨਾ ਹੁੰਦਾ ਕਹਿ ਕੇ ਹਟਾਉਣਾ ਪੈਂਦਾ, ਭਾਈ ਇਹਨੇ ਉੱਚੀ ਨਾ ਬੋਲੋ ਡਿਸਟਰਬ ਹੋ ਰਿਹਾ। ਲੇਕਿਨ ਵਾਹਿਗੁਰੂ ਕਹਿਣ ਲੱਗੇ ਰਸਨਾ ਜਿਹੜੀ ਹੈ ਤੇ ਅੱਗੇ ਨੂੰ ਨਹੀਂ ਤੁਰਦੀ। ਹੁਣ ਸਤਿਗੁਰਾਂ ਨੇ ਇਹ ਜੋ 2 ਰਸਤੇ ਸਾਡੇ ਸਾਹਮਣੇ ਵਿਖਾਏ ਆ ਨਾ, ਮਾਲਕਾਂ ਦੇ ਤਨ ਦਿੱਤਾ ਹੈ, ਇਹ ਸਰੀਰ ਦੇ ਨਾਲ ਕਿਸੇ ਦੀ ਸੇਵਾ ਕੀਤੀ ਜਾ ਸਕਦੀ ਹੈ, ਇਸ ਜੇਬਾ ਨਾਲ ਕਿਸੇ ਨੂੰ ਮਿੱਠਾ ਬੋਲਿਆ ਜਾ ਸਕਦਾ ਹੈ, ਇਸ ਜੇਬਾ ਨਾਲ ਨਾਮ ਜਪ ਕੇ ਗੁਰੂ ਦੀਆਂ ਫੀਸਾਂ, ਗੁਰੂ ਦੀਆਂ ਰਹਿਮਤਾਂ ਪ੍ਰਾਪਤ ਕੀਤੀਆਂ ਜਾਂਦੀਆਂ ਨੇ, ਇਸ ਜੇਬਾ ਦੇ ਨਾਲ ਮੰਦਾ ਬੋਲ ਕੇ, ਇਸ ਜੇਬਾ ਦੇ ਨਾਲ ਚੁਗਲੀਆਂ ਕਰਕੇ, ਇਸ ਜੇਬਾ ਨਾਲ ਨਿੰਦਿਆ ਕਰਕੇ ਪਾਪਾਂ ਦਾ ਅਧਿਕਾਰੀ ਤੇ ਜਨਮ ਮਰਨ ਦਾ ਗੇੜ ਤਿਆਰ ਕਰਨ ਵਾਲਾ ਕੰਮ ਵੀ ਕੀਤਾ ਜਾ ਸਕਦਾ। ਸਾਹਿਬਾਂ ਦੇ ਹੁਣ ਤੇਰੇ ਤੇ ਡਿਪੈਂਡ ਹੈ ਵੀ ਤੂੰ ਕੀ ਕਰਨਾ, ਕਿਉਂਕਿ ਮਾਲਕ ਨੇ ਜੋ ਕੁਝ ਸਾਡੇ ਸਾਹਮਣੇ ਖੋਲ ਕੇ ਰੱਖ ਦਿੱਤਾ। ਉਹਦੇ ਤੋਂ ਬਾਅਦ ਫਿਰ ਸਤਿਗੁਰਾਂ ਨੇ ਪਿਆਰ ਨਾਲ ਆਵਾਜ਼ਾਂ ਵੀ ਮਾਰੀਆਂ, ਕਿਤੇ ਆਖਿਆ ਮੇਰੇ ਆ ਭਰਾਵਾ ਨਾਮ ਜਪ ਲਾ, ਕਿਤੇ ਆਖਿਆ ਮਿੱਤਰਾ ਮਾਲਕ ਦੇ ਨਾਮ ਨਾਲ ਜੁੜ ਜਾ, ਕਿਤੇ ਸਤਿਗੁਰਾਂ ਨੇ ਸੇਵਕ ਕਹਿ ਕੇ ਪਿਆਰਾ ਕਹਿ ਕੇ ਕਿੰਨੇ ਕਿੰਨੇ ਸੁੰਦਰ ਅਲਫਾਜ਼ ਜਿਹੜੇ ਸਾਡੇ ਵਾਸਤੇ ਵਰਤੇ ਨੇ, ਕਿੰਨੇ ਕਿੰਨੇ ਸੁੰਦਰ ਸ਼ਬਦ ਜਿਹੜੇ ਨੇ ਉਹਨਾਂ ਦੀ ਚੋਣ ਕਰਕੇ ਸਾਨੂੰ ਸੰਬੋਧਨ ਕੀਤਾ ਹੈ। ਪਰ ਜਦੋਂ ਮਾਲਕ ਜੀ ਫਿਰ ਕਹਿੰਦੇ, ਕਿਉਂਕਿ ਵੇਖੋ ਬੰਦੇ ਦੇ ਅੰਦਰ ਕੋਈ ਵੀ ਕੰਮ ਕਰਦਾ ਨਾ ਤੇ ਕਹਿੰਦਾ ਜੀ ਜੇ ਮੈਂ ਇਹ ਕਰਾਂਗਾ ਤੇ ਮੈਨੂੰ ਮਿਲੇਗਾ ਕੀ, ਜਦੋਂ ਗੁਰੂ ਸਾਹਿਬ ਜੀ ਆਖਦੇ ਆ ਵੀ ਨਾਮ ਜਪ, ਮਾਲਕ ਦੀ ਆਰਾਧਨਾ ਵਿੱਚ ਜੁੜ, ਉਹਦੀ ਇਬਾਦਤ ਵਿੱਚ ਜੁੜ, ਤੇ ਬੰਦਾ ਆਂਦਾ ਜੀ ਮੈਨੂੰ ਫਾਇਦਾ ਕੀ ਹੋਏਗਾ? ਇਹੋ ਹੀ ਕਹਿੰਦੇ ਆ ਨਾ ਵੀ ਮੈਂ ਜੇ ਆਹ ਕਰਦਾ ਤੇ ਮੈਨੂੰ ਫਾਇਦਾ ਕੀ ਹੋਏਗਾ ਤੇ ਨੁਕਸਾਨ ਕੀ ਹੋਏਗਾ? ਸਤਿਗੁਰੂ ਕਹਿੰਦੇ ਪਹਿਲੀ ਗੱਲ ਤੇ ਸੋਚ ਲਈ ਵੀ ਜਦੋਂ ਮਾਲਕ ਦੀ ਯਾਦ ਵਿੱਚ ਜੁੜੇਗਾ ਫਾਇਦਾ ਹੀ ਫਾਇਦਾ, ਨੁਕਸਾਨ ਤੇ ਹੈਗਾ ਹੀ ਨਹੀਂ, ਨੁਕਸਾਨ ਵਾਲਾ ਤੇ ਖਾਨਾ ਹੀ ਨਹੀਂ ਹੈਗਾ, ਇੱਥੇ ਨੁਕਸਾਨ ਤੇ ਸ਼ਬਦ ਹੀ ਨਹੀਂ ਹੈਗਾ। ਮਾਲਕਾਂ ਦੇ ਇਹਦੇ ਵਿੱਚ ਫਾਇਦਾ ਹੀ ਫਾਇਦਾ ਹੈ, ਇਹਦੇ ਵਿੱਚ ਲਾਭ ਹੀ ਲਾਭ ਹੈ, ਇਹਦੇ ਵਿੱਚ ਤੋਟਾ ਨਹੀਂ ਹੈ, ਇਹਦੇ ਵਿੱਚ ਨੁਕਸਾਨ ਨਹੀਂ ਹੈ, ਇਹਦੇ ਵਿੱਚ ਲਾਹਾ ਹੀ ਲਾਹਾ ਹੈ, ਤੇ ਮਾਲਕਾਂ ਦੇ ਲਾਹਾ ਖੱਟਣ। ਪਰ ਕਹਿੰਦੇ ਬੰਦੇ ਦੀ ਫਿਤਰਤ ਕੀ ਹੈ? ਸਾਹਿਬਾਂ ਦੇ ਨੇ ਲਾਹੇ ਕੋ ਤੂੰ ਢੀਲਾ ਢੀਲਾ, ਤੋਟੇ ਕੋ ਬੇਗ ਧਾਇਆ, ਸਤ ਵੱਖਰ ਤੂੰ ਕਿੰਨੇ ਨਾ ਹੀ ਪਾਪੀ ਵਾਧਾ ਰੇ ਨਾ ਆਇਆ। ਮਾਲਕਾਂ ਦੇ ਲਾਹੇ ਵਾਸਤੇ ਢਿੱਲਾ, ਪਿਛਾਂ ਪਿਛਾਂ ਪੈਰ ਪੁੱਟਦਾ, ਤੇ ਤੋਟੇ ਵਾਸਤੇ ਕਹਿੰਦੇ ਉੱਡਿਆ ਜਾਂਦਾ। ਭਗਤ ਕਬੀਰ ਜੀ ਨੇ ਇੱਕ ਸ਼ਬਦ ਵਰਤਿਆ ਸਲੋਕ ਉਹਨਾਂ ਦਾ, ਮੈਂ ਕਹਿ ਕੇ ਫਿਰ ਆਪਾਂ ਸ਼ਬਦ ਦੀ ਸ਼ੁਰੂਆਤ ਨਾਲ ਕਰੀਏ।
ਉਹ ਕਹਿੰਦੇ ਕਿ ਮੈਂ ਨਾ ਆਵਾਜ਼ਾਂ ਮਾਰੀਆਂ ਲੋਕਾਂ ਨੂੰ ਕਿ ਭਾਈ ਇਹ ਮਨੁੱਖਾ ਜਨਮ ਮਿਲਿਆ ਅਤੇ ਨਾਮ ਦੀ ਲੁੱਟ ਪਈ ਹੈ, ਲੁੱਟ ਲਓ ਜਿੰਨਾ ਲੁੱਟ ਸਕਦੇ ਹੋ, ਜਪ ਲਓ ਜਿੰਨਾ ਜਪ ਸਕਦੇ ਹੋ, ਇਕੱਠਾ ਕਰ ਲਓ ਜਿੰਨਾ ਕਰ ਸਕਦੇ ਹੋ। ਕਹਿੰਦੇ ਲੇਕਿਨ ਦੁਨੀਆ ਨਾ ਇਸ ਗੱਲ ਨੂੰ ਸੁਣ ਕੇ ਕੋਈ ਇੰਨੀ ਅਸਰਦਾਰ ਜਾਂ ਉਹਦੇ ਉੱਤੇ ਉਹਨੇ ਕੋਈ ਇੰਨਾ ਗੌਰ ਨਹੀਂ ਕੀਤਾ, ਪਰ ਉਹਨੂੰ ਲੁੱਟ ਪੈ ਗਈ ਇਸ ਗੱਲ ਨੂੰ ਕਿਹਾ ਜਾਂਦਾ। ਅਤੇ ਜੇ ਕਿਤੇ ਸ਼ਹਿਰ ਬਾਜ਼ਾਰ ਦੇ ਵਿੱਚ ਆਵਾਜ਼ਾਂ ਦਿੱਤਾ ਜਾਵੇ ਫਲਾਣੀ ਥਾਂ 'ਤੇ ਸੇਲ ਲੱਗੀ, ਲੁੱਟ ਪੈ ਗਈ, ਇੰਨੇ ਦੀ ਚੀਜ਼ ਇੰਨੇ ਵਾਲੇ ਨੂੰ, ਦੁਨੀਆ ਭੱਜੀ ਜਾਂਦੀ ਹੈ। ਵੇਖੋ ਕਿੱਡਾ ਕਿੱਡਾ ਇਕੱਠ ਹੋਇਆ ਹੁੰਦਾ। ਪਰ ਮਾਲਕ ਦੀ ਯਾਦ ਉਹਦੇ ਸਿਮਰਨ ਨੂੰ ਉਹਦੇ ਨਾਮ ਦੀ ਲੁੱਟ ਲੁੱਟਣ ਵਾਸਤੇ ਨਹੀਂ, ਸੰਸਾਰ ਦੇ ਪਦਾਰਥਾਂ ਜਾਂ ਵਿਕਾਰਾਂ ਜਾਂ ਦੂਸਰੇ ਪਾਸੇ ਲੋਕ ਦੌੜੇ ਜਾਂਦੇ। ਭਗਤ ਕਬੀਰ ਜੀ ਨੇ ਉਹ ਸਲੋਕ ਵਰਤਿਆ, ਕਬੀਰ ਲੁੱਟਣਾ ਹੈ ਤੋ ਲੁੱਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਛੈ ਪਛਤਾ ਹੋ ਗਏ ਪ੍ਰਾਣ ਜਾਹੇਂਗੇ ਝੂਠ। ਕਹਿੰਦੇ ਫਿਰ ਪਛਤਾਵਾ ਰਹਿ ਜਾਏਗਾ। ਬਹੁਤ ਵਾਰ ਆਪ ਜੀ ਗੁਰਬਾਣੀ ਨੂੰ, ਕਿਉਂਕਿ ਅੱਜ ਸਤਿਗੁਰਾਂ ਨੇ ਵੀ ਬਚਨ ਵਿੱਚ ਜਿਹੜਾ ਬਖਸ਼ਿਸ਼ ਕਰਨਾ ਹੈ, ਸਰੀਰ ਜਿੰਨਾ ਚਿਰ ਤਨ ਉੱਤੇ ਜਵਾਨੀ ਹੈ, ਗੋਡੇ ਕੰਮ ਕਰਦੇ ਹੈ, ਤੁਸੀਂ ਚੌਂਕੜਾ ਮਾਰ ਕੇ ਬੈਠ ਸਕਦੇ ਹੋ, ਕੰਨ ਕੰਮ ਕਰਦੇ ਨੇ ਸੁਣ ਸਕਦੇ ਹੋ, ਅੱਖਾਂ ਕੰਮ ਕਰਦੀਆਂ ਨੇ ਵੇਖ ਕੇ ਸਫ਼ਰ ਤੈਅ ਕਰ ਸਕਦੇ ਹੋ, ਪਰ ਬੰਦਾ ਪਤਾ ਕੀ ਕਹਿੰਦਾ? ਕਹਿੰਦਾ ਜੀ ਨਾਮ ਜਪਣ ਵਾਲਾ ਪਾਸਾ ਜਾਂ ਮਾਲਕ ਦੀ ਆਰਾਧਨਾ ਗੁਰੂ ਵਾਲੇ ਪਾਸੇ ਤੁਰਨ ਦਾ, ਤੇ ਕਹਿੰਦਾ ਅਸਰਾ ਜਾਂ ਟਾਈਮ ਵੇਖਾਂਗੇ ਵਾਧੂ ਜਾ। ਉਹ ਕਦੋਂ? ਕਹਿੰਦਾ ਜੀ ਬੱਚਿਆਂ ਨੂੰ ਸੈਟਲ ਕਰ ਲਈਏ, ਵਿਆਹ ਤਰਾਕ ਕਰ ਲਈਏ ਤੇ ਵਿਹਲੇ ਜੇ ਹੋ ਕੇ ਇੱਧਰ ਲੱਗਾਂਗੇ। ਤੇ ਮਾਲਕਾਂ ਦੇ ਨੇ ਵੇਖੀ ਕਿਤੇ ਅੱਜ ਤੇਰੇ ਵਿੱਚ ਸਮਰੱਥਾ ਹੈ, ਸਮਰੱਥਾ ਹੈ ਤੇਰੇ ਸਰੀਰ ਵਿੱਚ, ਚੱਲ ਕੇ ਨਹੀਂ ਆਉਂਦਾ, ਗੁਰੂ ਦੀ ਬਾਣੀ ਨਹੀਂ ਪੜ੍ਹਦਾ, ਸੁਣਦਾ ਨਹੀਂ, ਗੁਰੂ ਦੇ ਦਰ ਤੇ ਨਹੀਂ ਪਹੁੰਚਦਾ। ਕੱਲ ਇਸ ਸਰੀਰ ਵਿੱਚੋਂ ਸਮਰੱਥਾ ਘੱਟ ਗਈ, ਜਿਨ੍ਹਾਂ ਨੂੰ ਆਉਣਾ ਵੀ ਉਹਨਾਂ ਵਾਸਤੇ ਆ ਕਰਦੇ। ਮੈਂ ਇਹ ਨਹੀਂ ਕਹਿੰਦਾ ਵੀ ਬੱਚਿਆਂ ਨੂੰ ਸੰਭਾਲਣਾ ਨਹੀਂ, ਜ਼ਿੰਮੇਵਾਰੀਆਂ ਪੂਰੀਆਂ ਨਹੀਂ ਕਰਨੀਆਂ, ਪਰ ਸਾਹਿਬਾਂ ਦੇ ਜ਼ਿੰਦਗੀ ਦਾ ਤਵਾਜਨ ਰੱਖ, ਕੋਈ ਬੈਲੈਂਸ ਰੱਖ, ਉਲਾਰਨਾ ਹੋ ਜਾਇਆ ਕਰ ਇੱਕ ਪਾਸੇ, ਵੀ ਇੱਕ ਤਾਂ ਹੀ ਚੁੱਕਿਆ ਜਾਏ ਤੇ ਇੱਕ ਪਾਸੇ ਬਿਲਕੁਲ ਥੱਲੇ ਲੱਗ ਜਾਏ। ਕਹਿੰਦੇ ਜਿਨ੍ਹਾਂ ਵਾਸਤੇ ਅੱਜ ਇਹੋ ਜਿਹੀਆਂ ਗੱਲਾਂ ਕਰਦਾ ਨਾ, ਉਹਨਾਂ ਲਈ ਆਹ ਕਰਦਿਆਂ ਆਹ ਕਰਦਿਆਂ ਕਰਦਿਆਂ। ਮੈਂ ਇੱਕ ਦਿਨ ਗੁਰੂ ਘਰ ਦੇ ਵਿੱਚ ਕਥਾ ਕਰ ਰਿਹਾ ਸਾਂ ਤੇ ਇਹੋ ਵਿਸ਼ਾ ਚੱਲਿਆ ਤੇ ਬਜ਼ੁਰਗ ਨੇ ਫੋਨ ਕੀਤਾ। ਉਹ ਕਹਿੰਦੇ ਭਾਈ ਸਾਹਿਬ ਜ਼ਰੂਰ ਇਹ ਗੱਲ ਦੁਬਾਰਾ ਆਖਿਓ ਜੇ ਵੀ ਜਿੰਨਾ ਚਿਰ ਨੈਣ ਪ੍ਰਾਣ ਚੱਲਦੇ ਨੇ ਗੁਰੂ ਦੇ ਦਰ ਤੇ ਚੱਲ ਕੇ ਜਾਓ, ਗੁਰੂ ਦੇ ਦਰ ਤੇ ਮੱਥਾ ਟੇਕੋ, ਬਾਣੀ ਪੜ੍ਹੋ। ਕੱਲ ਨੂੰ ਜਿਨ੍ਹਾਂ ਵਾਸਤੇ ਇੰਨਾ ਕੁਝ ਕਰ ਰਹੇ, ਪਤਾ ਨਹੀਂ ਤੂੰ ਤਰਲੇ ਲੈ ਲੈ ਮਰ ਜਾਏਗਾ। ਅਗਲੇ ਨੇ ਆਖਣਾ ਸਾਡੇ ਕੋਲ ਟਾਈਮ ਨਹੀਂ ਬਾਪੂ ਤੈਨੂੰ ਗੁਰਦੁਆਰੇ ਲੈ ਕੇ ਜਾਣ ਦਾ, ਸਾਡੇ ਕੋਲ ਟਾਈਮ ਨਹੀਂ ਹੈ ਤੈਨੂੰ ਦਰਸ਼ਨ ਕਰਾ ਕੇ। ਘਰ ਵਿੱਚ ਚਾਰ ਚਾਰ ਗੱਡੀਆਂ ਖਲੋਤੀਆਂ ਸਭ ਕੁਝ ਹੈ, ਪਰ ਬੱਚਿਆਂ ਦੇ ਸਾਡੇ ਕੋਲ ਟਾਈਮ ਨਹੀਂ। ਪੁੱਛ ਕੇ ਵੇਖੋ, ਮੈਂ ਕਿਉਂਕਿ ਸਾਡੀ ਤਰਾਸਦੀ, ਮੈਂ ਤਾਂ ਬੇਨਤੀ ਕਰ ਰਿਹਾ। ਇੱਥੇ ਲੋਕ ਕੁੱਤੇ ਦੀ ਸੰਗਲੀ ਪਕੜ ਕੇ ਅੱਧਾ ਅੱਧਾ ਘੰਟਾ ਉਹਨੂੰ ਘੁਮਾ ਸਕਦੇ ਨੇ, ਪਰ ਪਿਓ ਨੂੰ ਗੁਰਦੁਆਰੇ ਲੈ ਕੇ ਆਉਣ ਦਾ ਜਿਹੜਾ ਟਾਈਮ ਨਹੀਂ ਹੈ ਬੰਦੇ ਦੇ ਕੋਲ ਗੁਰੂ ਦੇ ਦਰ ਤੇ। ਇਹ ਸਾਡਾ ਹਾਲ ਹੈ ਅੱਜ ਜੀਵਨ ਦਾ। ਵੇਖੋ ਵੀ ਅਸੀਂ ਫਿਰ ਕਿੱਥੇ ਖਲੋਤੇ ਹਾਂ? ਉਹਨਾਂ ਵਾਸਤੇ, ਉਹਨਾਂ ਨੂੰ ਘੁਮਾਉਣ ਵਾਸਤੇ, ਸੈਰ ਕਰਾਉਣ, ਸਾਡੇ ਕੋਲ ਵਕਤ ਹੈ, ਕੋਈ ਕਮੀ ਨਹੀਂ ਹੈ। ਲੇਕਿਨ ਬਜ਼ੁਰਗਾਂ ਦਾ ਉਹ ਦਵਾਈ ਰੱਬ ਦੀ, ਤੁਹਾਨੂੰ ਮਾਲਕ ਨੇ, ਗੁਰੂ ਨੇ ਚਾਰ ਚਾਰ ਸਾਧਨ ਦਿੱਤੇ, ਉਹ ਤੁਸੀਂ ਮੈਨੂੰ ਗੁਰੂ ਦੇ ਦਰ ਤੇ ਲੈ ਕੇ ਜਾ ਸਕਦੇ? ਨਹੀਂ, ਇਹ ਲਿਬੜ ਜਾਏਗੀ। ਉੱਥੇ ਜਿਹੜਾ ਟ੍ਰੈਫਿਕ ਬੜੀ, ਆਪਾਂ ਜਾ ਨਹੀਂ ਸਕਦੇ। ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ। ਮਾਲਕਾਂ ਦੇ ਨੇ ਜਿੰਨਾ ਚਿਰ ਸਰੀਰ ਚੱਲਦਾ ਹੈ, ਇਹ ਸਰੀਰ ਦੇ ਵਿੱਚ ਸੱਤਿਆ ਹੈ, ਅਕਾਲ ਪੁਰਖ ਦੀ ਆਰਾਧਨਾ ਵਿੱਚ ਜੋੜੋ, ਉਹਦੇ ਨਾਮ ਨਾਲ ਜੁੜ ਜਾ, ਤੇ ਨਾਮ ਤੋਂ ਮਿਲੇਗਾ ਕੀ? ਮਾਲਕਾਂ ਦੇ ਫਾਇਦਾ ਹੀ ਫਾਇਦਾ, ਲਾਹਾ ਹੀ ਲਾਹਾ ਹੈ, ਟੋਟਾ ਨਹੀਂ ਹੈ ਇਹਦੇ ਵਿੱਚ। ਮਾਲਕਾਂ ਦੇ ਲਾਭ ਹੀ ਲਾਭ ਹੋਣਾ, ਟੋਟੇ ਵਾਲੀ ਤੇ ਕਹਾਣੀ ਨਹੀਂ ਹੈ। ਔਰ ਸਤਿਗੁਰੂ ਮਹਾਰਾਜ ਜੀ ਨੇ ਅੱਜ ਜਿਹੜੀ ਬਾਤ ਸ਼ੁਰੂ ਕੀਤੀ, ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ, ਅੱਜ ਦਾ ਜੋ ਹੁਕਮ ਹੈ ਆਸਾ ਰਾਗ ਦੇ ਵਿੱਚ, ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰਚਨਹਾਰੇ ਪੰਚਮ ਗੁਰਦੇਵ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਮੁਬਾਰਕ ਰਚਨਾ ਤੋਂ ਉਚਾਰਨ ਕੀਤਾ ਹੋਇਆ ਸਲੋਕ ਤੇ ਉਹਦੇ ਨਾਲ ਸੰਤ ਜੀ ਦੇ ਚਾਰ ਬੰਦ ਨੇ। ਇਹ ਹੁਕਮ ਜੋ ਅੱਜ ਸਾਨੂੰ ਅੰਮ੍ਰਿਤ ਵੇਲੇ ਸ੍ਰੀ ਦਰਬਾਰ ਸਾਹਿਬ ਤੋਂ, ਗੁਰੂ ਰਾਮਦਾਸ ਮਹਾਰਾਜ ਦੇ ਘਰ ਤੋਂ ਪ੍ਰਾਪਤ ਹੋਇਆ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਅੱਜ ਦੇ ਇਹਨਾਂ ਬਚਨਾਂ ਰਾਹੀਂ ਸਾਡੇ ਝੋਲੀ ਵਿੱਚ ਕੀ ਕੁਝ ਪਾ ਰਹੇ ਨੇ, ਅਸੀਂ ਧਿਆਨ ਦੇ ਨਾਲ ਸਤਿਗੁਰਾਂ ਦੇ ਉਪਦੇਸ਼ ਨੂੰ ਸਮਝਣ ਦਾ ਯਤਨ ਕਰੀਏ ਜੀ।

0: ਸਾਹਿਬ ਕਹਿੰਦੇ ਦੁਨੀਆ ਮੌਤ ਤੋਂ ਬੜੀ ਡਰਦੀ। ਮੌਤ ਦਾ ਤੇ ਨਾ ਹੀ ਬੰਦਾ ਕਿਸੇ ਦੇ ਕੋਲੇ ਲੈ ਦੇਵੇ ਤੇ ਤਰੇਲੀਆਂ ਆਉਂਦੀਆਂ ਨੇ, ਮੌਤ ਦਾ ਬੜਾ ਡਰ ਹੈ। ਇੱਥੇ ਸਤਿਗੁਰਾਂ ਨੇ ਸਰੀਰਕ ਮੌਤ ਦੀ ਘੱਟ ਤੇ ਆਤਮਕ ਮੌਤ ਦੀ ਗੱਲ ਕੀਤੀ ਹੈ, ਕਿਉਂਕਿ ਗੁਰਮਤਿ ਦੇ ਵਿੱਚ ਮੌਤ ਕਈ ਪ੍ਰਕਾਰ ਦੀ ਹੈ। ਕਿਸੇ ਬੰਦੇ ਦੀ ਸੰਸਾਰ ਵਿੱਚ ਬੜੀ ਪਹਿਚਾਣ ਹੋਵੇ, ਆਈਡੈਂਟੀ ਹੋਵੇ, ਤੇ ਬੰਦਾ ਹਰ ਯਤਨ ਕਰਦਾ ਹੈ ਮੇਰੀ ਪਛਾਣ ਜਿਹੜੀ ਹੈ ਕਿਤੇ ਖਤਮ ਨਾ ਹੋ ਜਾਵੇ, ਉਹਦੇ ਵਾਸਤੇ ਪੁੱਠੇ ਸਿੱਧੇ ਉੱਪਰ ਨੀਵੇਂ ਵਾਲੇ ਕੰਮ ਹਰੇਕ ਤਰ੍ਹਾਂ ਦਾ ਜਫਰ ਜਾਲਦਾ ਹੈ ਕਿ ਹਾਂ ਲੋਕ ਜਾਣਨ ਕਿ ਮੈਂ ਵੀ ਸੰਸਾਰ ਵਿੱਚ ਹਾਂ। ਇੱਕ ਤਾਂ ਇਹ ਡਰ ਹੈ, ਕੋਈ ਬੰਦਾ ਕਿਸੇ ਵਜ਼ਾਰਤ ਦੇ ਵਿੱਚ ਹੈ, ਮੇਰਾ ਕਿਸੇ ਉੱਥੋਂ ਅਸਰ ਰਸੂਖ ਖਤਮ ਨਾ ਹੋ ਜਾਏ, ਉਹਦੇ ਵਾਸਤੇ ਬੰਦਾ ਜ਼ੋਰ ਲਾਉਂਦਾ ਹੈ। ਆਰਥਿਕ ਤੌਰ 'ਤੇ ਮੇਰੀ ਮੌਤ ਨਾ ਹੋ ਜਾਏ, ਧਨ ਪਦਾਰਥ ਨਾ ਘੱਟ ਜਾਏ, ਸਮਾਜ ਦੇ ਵਿੱਚ ਲੋਕ ਮੈਨੂੰ ਬੜੇ ਜਾਣਦੇ ਨੇ, ਕਿਤੇ ਉੱਧਰੋਂ ਮੇਰੀ ਮੌਤ ਨਾ ਹੋ ਜਾਏ, ਲੋਕ ਮੈਨੂੰ ਜਾਣਨੋਂ ਹਟ ਜਾਣ। ਇਹ ਅਨੇਕਾਂ ਪ੍ਰਕਾਰ ਦੀ ਮੌਤ ਹੈ, ਇੱਕ ਸਰੀਰਕ ਮੌਤ ਤੇ ਸਭ ਨਾਲੋਂ ਖਤਰਨਾਕ ਮੌਤ ਹੈ ਮਾਲਕਾਂ ਦੇ ਜਿਨ੍ਹਾਂ ਦੀ ਆਤਮਕ ਮੌਤ ਹੋ ਜਾਂਦੀ ਹੈ। ਤੇ ਆਤਮਕ ਮੌਤ ਕਦੋਂ ਹੁੰਦੀ ਹੈ, ਜਿਉਂਦੇ ਕੌਣ ਨੇ? ਅਸੀਂ ਸਤਿਗੁਰਾਂ ਦਾ ਬਚਨ ਪੜ੍ਹਦੇ, ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ। ਕਹਿੰਦੇ ਭਾਈ ਉਹਦੇ ਨਾਮ ਤੋਂ ਬਗੈਰ ਇੱਕ ਮੁਰਦਾ ਸਰੀਰ ਥੱਲੇ ਪਿਆ ਹੁੰਦਾ, ਮਾਲਕਾਂ ਦੇ ਇੱਕ ਜਿਉਂਦੀ ਜਾਗਦੀ ਲਾਸ਼ ਤੁਰੀ ਫਿਰਦੀ, ਜਦੋਂ ਹਿਰਦੇ ਵਿੱਚ ਨਾਮ ਨਹੀਂ, ਉਹਦੇ ਨਾਮ ਤੋਂ ਬਗੈਰ ਤਾਂ ਕਹਿੰਦੇ ਭਾਈ ਜੀ ਦੇ ਅੰਦਰ ਕਦੀ ਬਿਰਹਾ ਨਹੀਂ ਨਾ ਪੈਦਾ ਹੋਇਆ। ਭਗਤ ਫਰੀਦ ਨੇ ਬਚਨ ਆਖਿਆ, ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ, ਫਰੀਦਾ ਜਿਤ ਤਨ ਬਿਰਹੋ ਨਾ ਉਪਜੈ ਸੋ ਤਨ ਜਾਣ। ਮਸਾਣੋ ਤਾਂ ਕਬਰ ਹੈ, ਮੜੀ ਹੈ, ਸ਼ਮਸ਼ਾਨ ਘਾਟ ਕਹਿ ਲਓ, ਤੇ ਕੌਣ ਰਹਿੰਦੇ ਨੇ ਉੱਥੇ? ਉੱਥੇ ਤਾਂ ਮੁਰਦੇ ਹੀ ਹੁੰਦੇ ਆ। ਮਾਲਕਾਂ ਦੇ ਸਰੀਰ ਜਿਹੜਾ ਜਿਉਂਦਾ ਜਾਗਦਾ, ਲਾਸ਼ ਹੀ ਤੁਰੀ ਫਿਰਦੀ ਹੈ, ਜਿਹਦੇ ਅੰਦਰ ਪਰਮਾਤਮਾ ਦੇ ਨਾਮ ਦੀ ਖਿੱਚ ਹੀ ਨਹੀਂ ਪੈਦਾ ਹੋਈ, ਉਹਦੇ ਵਾਸਤੇ ਕਦੀ ਅੰਦਰ ਜਿਹੜਾ ਹੈ ਇਹੋ ਜਿਹਾ ਭਾਵਨਾ ਨਹੀਂ ਵੀ ਉਹਨੂੰ ਅਰਾਧਣਾ। ਮਾਲਕਾਂ ਦੇ ਮੌਤ ਦਾ ਬੜਾ ਡਰ ਹੈ ਤੈਨੂੰ ਸਤਾਉਂਦਾ, ਜਮ ਦਾ ਡਰ ਜਿਹੜਾ ਸਤਾਉਂਦਾ ਹੈ, ਪਰ ਕਹਿੰਦੇ ਮੈਂ ਤੈਨੂੰ ਅੱਜ ਲਿਖ ਕੇ ਦੇ ਰਿਹਾ, ਹਰ ਹਰ ਨਾਮ ਜਪੰਤਿਆ ਕਛ ਨਾ ਕਹਿ ਜਮਕਾਲ। ਕਹਿੰਦੇ ਤੈਨੂੰ ਜਮਕਾਲ ਕੁਝ ਵੀ ਤੇਰਾ ਤੇਰੀ ਵਾਹ ਵੱਲ ਨਹੀਂ ਵੇਖ ਸਕੇਗਾ। ਅਸੀਂ ਸਤਿਗੁਰਾਂ ਦਾ ਬਚਨ ਪੜ੍ਹਦੇ ਹਾਂ, ਮਾਲਕਾਂ ਦੇ ਨੇ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨ ਮਨ ਤੇ ਟਾਰੀ ਦੇ, ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਦੇ। ਫਿਰ ਕਹਿੰਦੇ ਖਿਨ ਰਮ ਗੁਰ ਗਮ ਹਰ ਦਮ ਨਹਿ ਜਮ ਹਰ ਕੰਠ ਨਾਨਕ ਪੁਰਹਾਰੀ ਦੇ। ਕਹਿੰਦੇ ਜਿੱਦਣ ਮੈਂ ਆਪਣੇ ਕੰਠ ਦਾ ਅਰਥ ਹੈ ਗਲਾ, ਮੈਂ ਆਪਣੇ ਗਲੇ ਦੀ ਮਾਲਕ ਦੇ ਸ਼ਬਦ ਨੂੰ ਮਾਲਾ ਬਣਾ ਲਿਆ, ਉਹਦਾ ਨਾਮ ਹੀ ਮੇਰੇ ਵਾਸਤੇ ਮਾਲਾ ਬਣ ਗਈ, ਮੈਂ ਉਹਦੇ ਨਾਮ ਨੂੰ ਜਪਦਾ, ਆਪਣੇ ਸਰੀਰ ਤੇ ਆਪਣੇ ਤਨ ਵਿੱਚ ਉਹਨੂੰ ਧਾਰਨ ਕਰ ਲਿਆ। ਕਹਿੰਦੇ ਭਾਈ ਹੁਣ ਜਮ ਦਾ ਡਰ ਨਹੀਂ। ਇਹਨੂੰ ਭਗਤ ਜੀ ਕਹਿੰਦੇ ਨੂੰ ਰਵਾਰ ਪਾਰ ਕੇ ਦਾਨੀਆਂ ਲਿਖ ਲੇ ਹੋ ਆਲ ਪਤਾਲ, ਮੋਹੇ ਜਮ ਡੰਡ ਨਾ ਲੱਗੇ ਤਜੀ ਲੈ ਸਰਬ ਜੰਜਾਲ। ਕਹਿੰਦੇ ਨਹੀਂ ਲੱਗ ਸਕਦਾ। ਫਿਰ ਕਹਿੰਦੇ ਪ੍ਰਤਾਪ ਤੁਹਾਰਾ ਦੇਖ ਕੇ ਜਮ ਦੂਤ ਛੱਡ ਜਾਣ, ਤੇਰਾ ਪ੍ਰਤਾਪ ਤੇਰੇ ਨਾਮ ਦਾ। ਅਸੀਂ ਪੌੜੀ ਪੜ੍ਹਦੇ ਹਾਂ ਇੱਕ, ਜਿੱਥੇ ਤੂੰ ਸਮਰੱਥ ਜਿੱਥੇ ਕੋਏ ਨਾਹੇ ਉੱਥੇ ਤੇਰੀ ਰੱਖ ਅਗਨੀ ਉਧਰ ਮਾਹੇ। ਫਿਰ ਕਹਿੰਦੇ ਨੇ ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾਣ। ਕਹਿੰਦੇ ਮਾਲਕ ਜੀ ਤੇ ਤੂੰ ਮੇਰੇ ਰਾਮ ਰਾਏ ਤੂੰ ਸੰਤਾ ਕਾ, ਮੇਰੇ ਰਾਮ ਰਾਏ ਤੂੰ ਸੰਤਾ ਕਾ ਸੰਤ ਤੇਰੇ, ਤੇਰੇ ਸੇਵਕ ਕੋ ਭਉ ਕਿਸ ਨਾਹੀ ਜਮ ਨਹੀਂ ਆਵੇ ਨੇ। ਕਹਿੰਦੇ ਜਿਹੜਾ ਤੇਰੇ ਚਰਨਾਂ ਨਾਲ ਜੁੜਿਆ ਨਾ ਦਾਤਾ ਜੀ, ਜਮ ਉਹਦੇ ਨੇੜੇ ਕਿਵੇਂ ਆ ਸਕਦਾ ਹੈ? ਸਾਹਿਬਾਂ ਦੇ ਤੈਨੂੰ ਜਿਹੜਾ ਜਮਕਾਲ ਆਤਮਕ ਮੌਤ ਨਹੀਂ ਪੋਏਗੀ, ਜਮਾਂ ਦਾ ਡਰ ਨਿਕਲ ਜਾਏਗਾ ਜਦੋਂ ਮਾਲਕ ਦੇ ਨਾਮ ਨਾਲ ਜੁੜਨਾ ਕਰੇਗਾ।
1: ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੇ ਗੋਪਾਲ।
0: ਕਹਿੰਦੇ ਨਾਮ ਦੇ ਨਾਲ ਸੰਸਾਰ ਤੇ ਜਿੰਨੀਆਂ ਵਸਤੂਆਂ ਨੇ ਨਾ, ਇਹ ਸਰੀਰ ਨੂੰ ਸੁੱਖ ਦੇ ਸਕਦੀਆਂ ਨੇ। ਪੱਖਾ ਚੱਲਦਾ ਹੈ, ਏਸੀ ਚੱਲਦਾ ਹੈ, ਆ ਖੱਲੜੀ ਨੂੰ ਜਿਹੜੀ ਗਰਮੀ ਲੱਗਦੀ ਹੈ ਨਾ ਚਮੜੀ ਨੂੰ, ਇਹਦਾ ਤੇ ਇਲਾਜ ਕਰ ਸਕਦਾ ਹੈ, ਪਰ ਅੰਦਰ ਜਿਹੜੀ ਅੱਗ ਪਈ ਬਲਦੀ ਉਹ ਨਾ ਏਸੀ ਨਾਲ ਬੁਝਣੀ ਤੇ ਨਾ ਪੱਖੇ ਨਾਲ ਬੁਝਣੀ। ਮਾਲਕ ਨੇ ਗੁਰਬਾਣੀ ਅੰਦਰ ਵੇਖ ਕਿੱਡਾ ਪਿਆਰਾ ਬਚਨ ਵਰਤਿਆ, ਚੰਦਨ ਚੰਦਨ ਸਰਦ ਰੁੱਤ। ਲੋਕ ਅਕਸਰ ਚੰਦਨ ਮੱਥੇ ਤੇ ਮਲਦੇ ਸੀ ਠੰਡ ਵਾਸਤੇ ਕਰਦੇ ਸੀ, ਫਿਰ ਚੰਦਰਮਾ ਬੜਾ ਠੰਡਾ ਸਰਦੀ ਦੀ ਰੁੱਤ। ਚੰਦਨ ਚੰਦਨ ਸਰਦ ਰੁੱਤ ਮੂਲ ਨਾ ਮਿਟਈ ਘਾਮ, ਘਾਮ ਦਾ ਅਰਥ ਹੈ ਤਪਸ਼ ਗਰਮੀ ਸਾੜਾ। ਕਹਿੰਦੇ ਜੀ ਕਿਵੇਂ ਮਿਟੇਗਾ? ਮਾਲਕਾਂ ਨੇ ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਚੰਦਨ ਚੰਦਨ ਸਰਦ ਰੁੱਤ ਮੂਲ ਨਾ ਮਿਟਈ ਘਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਕਹਿੰਦੇ ਉਸ ਮਾਲਕ ਦੇ ਨਾਮ ਦੇ ਨਾਲ ਹੀ ਤੈਨੂੰ ਠੰਡ ਪੈਣੀ, ਉਹਦੇ ਤੋਂ ਬਗੈਰ ਨਹੀਂ। ਉਹਦੇ ਤਾਂ ਮਾਰਗ ਤੇ ਚੱਲੇਗਾ ਤੇ ਕਹਿੰਦੇ ਅੰਦਰ ਜਿਹੜੀ ਉਹ ਠੰਡ ਵਰਤ ਜਾਏਗੀ ਜਦੋਂ, ਕਿਉਂਕਿ ਉਹਦਾ ਨਾਮ ਹੀ ਐਸਾ ਠੰਡਾ, ਦੁਨੀਆਂ ਅੱਗ ਹੈ, ਆਤਿਸ਼ ਦੁਨੀਆਂ, ਖੁਨਕ ਨਾਮ ਖੁਦਾ ਆ, ਖੁਦਾ ਦਾ ਨਾਮ, ਅਕਾਲ ਪੁਰਖ ਦਾ ਨਾਮ, ਪਰਮਾਤਮਾ ਦਾ ਨਾਮ, ਉਹ ਅੰਦਰ ਨੂੰ ਠੰਡ ਦੇਣਾ। ਇਸੇ ਕਰਕੇ ਇੱਥੇ ਵਰਤਿਆ ਮਨ ਤੇ ਤਨ ਦੋਨੇ ਸ਼ਬਦ ਵਰਤੇ ਨੇ। ਨਾਨਕ ਮਨ ਤਨ ਸੁਖੀ ਹੋਏ, ਕਹਿੰਦੇ ਮਨ ਤੇ ਤਨ ਸੁਖੀ, ਤਨ ਨੂੰ ਸੁੱਖ ਕਰਨ ਵਾਸਤੇ ਬਹੁਤ ਚੀਜ਼ਾਂ ਪਰ ਫਿਰ ਵੀ ਨਹੀਂ ਮਿਲਦਾ, ਸਾਰਾ ਕੁਝ ਕਰਨ ਤੋਂ ਬਾਅਦ ਤਨ ਵੀ ਨਹੀਂ ਸੁਖੀ ਹੁੰਦਾ, ਪਰ ਕਹਿੰਦੇ ਮਾਲਕ ਦੇ ਨਾਮ ਨਾਲ ਜੁੜ। ਇੱਥੇ ਤਾਂ ਆਂਦਾ ਰੋਟੀ ਖਾਧੀ ਤੇ ਆਨੰਦ ਆ ਗਿਆ, ਮਾਲਕ ਆਂਦੇ ਆਨੰਦ ਅਜੇ ਤੂੰ ਵੇਖੇ ਨਹੀਂ ਹੁੰਦਾ ਕੀ ਹੈ। ਜਿੱਦਣ ਉਸ ਪਰਮ ਆਨੰਦ ਨੂੰ, ਜਿੱਦਣ ਉਸ ਮਹਾਂ ਆਨੰਦ ਨੂੰ, ਜਿੱਦਣ ਉਸ ਮਹਾਂ ਸ਼ੀਤਲਤਾ ਨੂੰ ਪ੍ਰਾਪਤ ਕਰ ਲਏਗਾ, ਕਹਿੰਦੇ ਵਸਤੂਆਂ ਬੜੀਆਂ ਫਿੱਕੀਆਂ ਹੋ ਜਾਣਗੀਆਂ। ਐਸੇ ਨਾਮ ਦੇ ਨਾਲ ਜੁੜ ਜੋ ਅੰਦਰ ਤੇ ਬਾਹਰ, ਜਿਹਨੂੰ ਸਾਹਿਬ ਨੇ ਆਖਿਆ ਨਾ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ। ਅੰਦਰੋਂ ਬੰਦੇ ਦਾ ਮਨ ਨਾ ਠੀਕ ਹੋਵੇ, ਅੰਦਰੋਂ ਦੁਖੀ ਹੋਵੇ ਤੇ ਸਾਹਮਣੇ ਭਾਵੇਂ 36 ਪ੍ਰਕਾਰ ਦੇ ਪਦਾਰਥ ਪਏ ਹੋਣ ਤੇ ਚੰਗੇ ਨਹੀਂ ਲੱਗਦੇ, ਤੇ ਮਨ ਖੁਸ਼ੀ ਹੋਵੇ, ਮਨ ਜਿਹੜਾ ਉਹ ਸੁੱਖ ਦੇ ਵਿੱਚ ਹੋਵੇ, ਤੇ ਬਾਬੇ ਫਰੀਦ ਨੇ ਆਖਿਆ ਫਿਰ ਭਾਵੇਂ ਸੁੱਕੀ ਵੀ ਸਾਹਮਣੇ ਹੋਵੇ ਤੇ ਉਹ ਵੀ 36 ਪਦਾਰਥਾਂ ਤੋਂ ਗਾਂਹ ਲੰਘ ਜਾਂਦਾ ਰਸਤੋਂ ਦਾ। ਜਦੋਂ ਮਾਲਕ ਦੀ ਕਿਰਪਾ ਹੁੰਦੀ ਹੈ, ਉਹਦੀ ਬਖਸ਼ਿਸ਼ ਹੁੰਦੀ ਹੈ। ਅਕਬਰ ਆਇਆ ਗੁਰੂ ਅਮਰਦਾਸ ਮਹਾਰਾਜ ਦੇ ਦਰਬਾਰ ਵਿੱਚ, ਕਹਿੰਦਾ ਜੀ ਇਹ ਸਤਿਗੁਰੂ ਕਿਉਂਕਿ ਓਗਰਾ ਖਾਂਦੇ ਸਨ, ਆਂਦਾ ਜੀ ਮੈਨੂੰ ਇਹ ਜ਼ਰੂਰ ਚਾਹੀਦਾ। ਸਤਿਗੁਰਾਂ ਨੇ ਕੁਝ ਇੱਕ ਬੁਰਕੀ ਕੱਢੀ ਹੈ ਤੇ ਮੂੰਹ ਵਿੱਚ ਪਾਈ, ਆਂਦਾ ਗੁਰੂ ਅਮਰਦਾਸ ਮਹਾਰਾਜ ਮੇਰਾ ਜਨਮ ਰਾਜ ਘਰਾਣੇ ਵਿੱਚ, ਮੇਰੀ ਪਾਲਣਾ ਰਾਜ ਘਰਾਣੇ ਵਿੱਚ, ਮੈਂ ਬਣਿਆ ਰਾਜਾ। ਕਹਿੰਦੇ ਬੜੇ ਤਰ੍ਹਾਂ ਦੇ ਪ੍ਰਦੇਸ਼ਾਂ ਚ ਮੰਗਾ ਮੰਗਾ ਕੇ ਪਦਾਰਥ ਛਕੇ ਨੇ, ਪਰ ਦਾਤਿਆ ਅੱਜ ਜਿਹੜਾ ਤੇਰੇ ਓਗਰੇ ਦੀ ਬੁਰਕੀ ਵਿੱਚੋਂ ਰਸ ਆਇਆ, ਇਹੋ ਜਿਹਾ ਰਸ ਦੁਨੀਆਂ ਦੇ ਕਿਸੇ ਵੀ ਰਸ ਵਿੱਚੋਂ ਨਹੀਂ ਆ ਸਕਦਾ। ਇਸੇ ਕਰਕੇ ਸਤਿਗੁਰੂ ਕਹਿੰਦੇ ਨੇ ਵਿਖੇ ਬਨ ਫੀਕਾ ਤਿਆਗ ਰੀ ਸਖੀਏ ਨਾਮ ਮਹਾਰਸ ਪੀਓ, ਬਿਨ ਰਸ ਚਾਖੇ ਬੁੱਢ ਗਈ ਸਗਲੀ ਸੁਖੀ ਨਾ ਹੋਵਤ। ਜੀਓ ਸੁੱਖ ਵਾਸਤੇ ਦੁਨੀਆਂ ਦੌੜੀ ਫਿਰਦੀ ਹੈ, ਭੱਜੀ ਫਿਰਦੀ ਹੈ, ਉਹ ਮਾਲਕਾਂ ਦੇ ਜਿੱਥੋਂ ਤੱਕ ਮਰਜ਼ੀ ਭੱਜ ਲਈ। ਕਹਿੰਦੇ ਬੰਦਾ ਕਿੱਡਾ ਜੂਏਬਾਜ ਹੈ, ਨਾਮ ਜਪਦਾ ਨਹੀਂ ਸੁੱਖ ਦੀ ਕਾਮਨਾ ਕਰਦਾ। ਐਸਾ ਜੱਗ ਦੇਖਿਆ ਜੁਆਰੀ, ਸਭ ਸੁੱਖ ਮੰਗੈ ਨਾਮ ਵਿਸਾਰੀ। ਨਾਮ ਨਾ ਜਪਣਾ ਪਵੇ, ਅੰਮ੍ਰਿਤ ਵੇਲੇ ਨਾ ਉੱਠਣਾ ਪਵੇ, ਗੁਰੂ ਦੇ ਦਰ ਤੇ ਨਾ ਆਉਣਾ ਪਵੇ, ਗੁਰੂ ਵਾਲਾ ਨਾਮ ਬਣ, ਸੁੱਖ ਚਾਹੀਦੇ ਨੇ। ਸਾਹਿਬਾਂ ਦੇ ਐਵੇਂ ਸੁੱਖ ਨਹੀਂ ਮਿਲਦਾ, ਸੁੱਖ ਮਿਲਣਗੇ ਜੇ ਕਿਤੇ ਸੁੱਖਾਂ ਦੇ ਦਾਤੇ ਉਹ ਸੁੱਖ ਵਰਤਾਉਣ ਵਾਲੇ ਦੀ ਸ਼ਰਨ ਵਿੱਚ ਆਏਗਾ। ਸਾਹਿਬਾਂ ਦੇ ਨਾਨਕ ਮਨ ਤਨ ਸੁਖੀ ਹੋਏ ਤੇ ਅੰਤੇ ਕੀ ਹੋਏਗਾ, ਉਹ ਗੋਪਾਲ ਨੂੰ ਮਿਲ ਜਾਏਗਾ ਜਿਹੜਾ ਧਰਤੀ ਦਾ ਪਾਲਕ ਅਕਾਲ ਪੁਰਖ ਪਰਮਾਤਮਾ ਹੈ। ਫਿਰ ਕਹਿੰਦੇ ਇਹ ਨਾਮ ਤੈਨੂੰ ਉਹਦੇ ਨਾਲ ਮਿਲਾ ਦੇਗਾ, ਨਾਮੀ ਦੇ ਵਿੱਚ ਭੇਦ ਕਰ ਦੇਗਾ, ਤੂੰ ਉਹਦਾ ਰੂਪ ਹੋ ਜਾਵੇਗਾ।
1: ਸੰਤ ਮਿਲੋ ਸੰਤਨ ਕਾ ਸੰਗ ਮੋਹੇ ਉਧਾਰ ਲਿਓ।
0: ਅਰਦਾਸ ਸ਼ੁਰੂ ਹੋਈ ਸੰਤ ਦੇ ਵਿੱਚ, ਮਾਲਕ ਮੈਨੂੰ ਪਤਾ ਲੱਗ ਗਿਆ ਤੂੰ ਦੱਸਿਆ ਨਾਮ ਦੀ ਇਹ ਕੀਮਤ ਹੈ, ਕਿਉਂਕਿ ਜਦੋਂ ਇਸ ਤਰ੍ਹਾਂ ਜਿਵੇਂ ਪੌੜੀਆਂ ਪੜ੍ਹਦੇ ਨਾ, ਵਾਰ ਦੀ ਪੌੜੀ ਹੁੰਦੀ ਹੈ, ਉਹਦੇ ਨਾਲ ਚਾਹੇ ਦੋ ਸਲੋਕ ਆਉਣ, ਤ੍ਰੈ ਸਲੋਕ ਆਉਣ, ਜਿੰਨੇ ਵੀ ਸਲੋਕ ਆਉਣਗੇ ਉਹਨਾਂ ਦਾ ਭਾਵ ਪੌੜੀ ਨਾਲ ਮਿਲਦਾ ਹੁੰਦਾ। ਇਸੇ ਤਰ੍ਹਾਂ ਸਲੋਕ ਜਿਹੜਾ ਸੰਤ ਦੇ ਨਾਲ, ਉਹ ਸੰਤ ਦੇ ਵਿੱਚ ਫਿਰ ਉਹੀ ਵਿਸ਼ਾ ਸ਼ੁਰੂ ਹੁੰਦਾ। ਉੱਤੇ ਸਲੋਕ ਵਿੱਚ ਦੱਸਿਆ ਨਾਮ ਕੀ ਹੈ, ਨਾਮ ਤੋਂ ਕੀ ਪ੍ਰਾਪਤੀ ਹੁੰਦੀ, ਜਦੋਂ ਮੈਂ ਜਾਣ ਗਿਆ। ਕਿਉਂਕਿ ਤੁਹਾਡੇ ਸਾਹਮਣੇ ਜਿੰਨੀਆਂ ਕੁ ਮਰਜ਼ੀ ਆਖੇ ਗਿਆ ਚੀਜ਼ ਲੈ ਲਓ, ਜਿਹੜੀ ਵਸਤੂ ਨੂੰ ਤੁਸੀਂ ਜਾਣਦੇ ਨਹੀਂ ਨਾ ਵੀ ਇਹਦੇ ਵਿੱਚੋਂ ਮੈਨੂੰ ਮਿਲਣਾ ਕੀ ਹੈ, ਬੰਦਾ ਕਦੀ ਖਰੀਦਣ ਵਾਸਤੇ ਤਿਆਰ ਨਹੀਂ ਹੁੰਦਾ। ਤੇ ਜੇ ਮੈਨੂੰ ਪਤਾ ਹੈ ਵੀ ਆਹ ਘਰ ਵਿੱਚ ਗੰਢੇ ਕੱਟਣ ਦੇ ਕੰਮ ਆਏਗੀ, ਆਹ ਘਰ ਵਿੱਚ ਪੈਨ ਹੈ ਜਵਾਕਾਂ ਦੇ ਲਿਖਣ ਵਾਸਤੇ ਕੰਮ ਆਏਗਾ, ਆਹ ਵਸਤੂ ਹੈ ਜੀ ਇਹਦਾ ਆਹ ਵਰਤੋਂ ਕਰਾਂਗੇ, ਬੰਦਾ ਝੱਟ ਖਰੀਦ ਲੈਂਦਾ, ਉਹਨੂੰ ਆਖਣ ਦੀ ਵੀ ਲੋੜ ਨਹੀਂ ਪੈਂਦੀ। ਮਾਲਕਾਂ ਦੇ ਹੈ ਤੂੰ ਅੰਮ੍ਰਿਤ ਨਹੀਂ ਨਾ ਪੀਂਦਾ, ਤੈਨੂੰ ਅੰਮ੍ਰਿਤ ਦੀ ਸਾਰ ਨਹੀਂ, ਜਿੱਦਣ ਪਤਾ ਲੱਗ ਗਿਆ ਤੈਨੂੰ ਕਹਿਣਾ ਨਹੀਂ ਪਏਗਾ, ਨਾ ਇਸ਼ਤਿਹਾਰ ਲਾਉਣਾ ਪਏਗਾ, ਨਾ ਤੈਨੂੰ ਫੜ ਫੜ ਕੇ ਜਿਹੜਾ ਲਿਆਉਣਾ ਪਏਗਾ, ਤੂੰ ਆਪਣੇ ਆਪ ਆਖੇਗਾ ਮੈਨੂੰ ਅੰਮ੍ਰਿਤ ਚਾਹੀਦਾ। ਗੁਰਬਾਣੀ ਦਾ ਵਚਨ ਹੈ, ਕਹਿੰਦੇ ਅੰਮ੍ਰਿਤ ਕੀ ਸਾਰ ਸੋਈ ਜਾਣਾ ਜੇ ਅੰਮ੍ਰਿਤ ਕਾ ਵਪਾਰੀ ਸੀ। ਕਹਿੰਦੇ ਤੈਨੂੰ ਅਜੇ ਅੰਮ੍ਰਿਤ ਦੀ ਸਾਰ, ਗੁਰੂ ਦੀ ਸਾਰ, ਬਾਣੀ ਦੀ ਸਾਰ ਮਾਲਕ ਦੇ ਚਰਨਾਂ ਵਿੱਚ, ਕਿਉਂਕਿ ਚਰਨ ਕਮਲ ਦੀ ਮੌਜ ਨੂੰ ਤੂੰ ਜਾਣਦਾ ਨਹੀਂ। ਜਿਨ੍ਹਾਂ ਨੇ ਜਾਣਿਆ ਉਹ ਕਹਿੰਦੇ ਕਬੀਰ ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਅਨੁਮਾਨ, ਕਹਿ ਬੇਕੋ ਸ਼ੋਭਾ ਨਹੀਂ ਦੇਖਾ ਹੀ ਪਰਵਾਨ। ਹੁਣ ਜਦੋਂ ਪਤਾ ਲੱਗਾ ਨਾ ਨਾਮ ਦੀ ਕੀਮਤ ਦਾ, ਤੇ ਕਹਿੰਦੇ ਮੈਂ ਅਰਦਾਸ ਕਰਦਾ ਹਾਂ ਮਾਲਕਾ ਕਿਰਪਾ ਕਰ, ਮੈਨੂੰ ਇਹੋ ਜਿਹੇ ਪਿਆਰਿਆਂ ਦੀ ਸੰਗਤ, ਰੱਬ ਦੇ ਪਿਆਰੇ ਸੰਤ ਜਨਾਂ ਦੀ, ਸਾਧੂ ਜਨਾਂ ਦੀ, ਜਿਨ੍ਹਾਂ ਦੇ ਨਾਲ ਬੈਠ ਕੇ ਕਹਿੰਦੇ ਮੇਰਾ ਉਧਾਰ ਹੋਵੇ, ਮੈਂ ਉਹਦਾ ਨਾਮ ਜਪ ਸਕਾਂ, ਇਹੋ ਜਿਹੇ ਰੱਬ ਦੇ ਪਿਆਰੇ ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਝੇ ਮਿੱਤਰ ਅਸਾਡੜੇ ਸਹੀ, ਹੋਂ ਢੂੰਢੇਂਦੀ ਜਗ ਸਬਾਇਆ ਜਨ ਨਾਨਕ ਵਿਰਲੇ ਕੇ। ਅਸੀਂ ਰੋਜ਼ ਅਰਦਾਸ ਕਰਦੇ ਹਾਂ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਸਾਹਿਬ ਆਂਦੇ ਨੇ ਮੈਨੂੰ ਵੀ ਇਹੋ ਜਿਹੇ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਬਿਠਾਓ ਤਾਂ ਕਿ ਮੇਰਾ ਵੀ ਉਧਾਰ ਹੋ ਸਕੇ, ਮੈਂ ਵੀ ਇਸ ਭਵਜਲ ਤੋਂ ਪਾਰ ਹੋ ਸਕਾਂ।
1: ਬਿਨਾ ਕਰੋ ਕਰ ਜੋੜ ਹਰ ਹਰ ਨਾਮ ਦੇਹੋ।
0: ਕਹਿੰਦੇ ਮੈਂ ਹੱਥ ਜੋੜ ਕੇ ਬੇਨਤੀ ਕਰਕੇ ਨਾਮ ਮੰਗਣਾ। ਅਸੀਂ ਅਰਦਾਸਾਂ ਤੇ ਕਰਾਉਣੇ ਆ ਗੁਰੂ ਦੇ ਦਰ ਤੇ, ਮੈਂ ਜੀ ਫਲਾਣਾ ਸਿੰਘ, ਮੈਂ ਜੀ ਆ ਮਾਲਕ ਦੇ ਦਰ ਤੋਂ ਕੁਝ ਮੰਗਣਾ ਨਾ। ਜਿਸ ਚੌਥੇ ਗੁਰਦੇਵ ਦੇ ਤੁਹਾਡੀ ਸੁਲਤਾਨ ਪਿਤਾ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੇ ਬੈਠੇ ਹੋ, ਸਤਿਗੁਰਾਂ ਨੇ ਇੱਕ ਅਰਦਾਸ ਕੀਤੀ ਹੈ, ਰੋਜ਼ ਰਹਿ ਰਾਜ ਸਾਹਿਬ ਦਾ ਪਾਠ ਆਪ ਕਰਦੇ। ਸ਼ਬਦ ਸ਼ੁਰੂ ਹੁੰਦਾ ਹੈ ਰਾਗ ਗੁਜਰੀ ਮਹੱਲਾ ਚੌਥਾ। ਸਾਹਿਬ ਕਹਿੰਦੇ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾ। ਅਰਦਾਸ ਹੈ ਜੀ ਮੇਰੀ ਤੇ ਮੈਂ ਕੀ ਹਾਂ, ਮਾਲਕਾਂ ਦੇ ਕੌਣ ਹੈ ਭਾਈ ਤੂੰ ਤੇ ਕੀ ਆਖਿਆ ਮੈਂ ਫਲਾਣਾ ਸਿੰਘ? ਕਹਿੰਦੇ ਹਮ ਕੀੜੇ ਕਿਰਮ, ਮੈਂ ਕੀੜਾ ਹਾਂ ਮਾਲਕਾ, ਕੀੜਿਆਂ ਤੋਂ ਵੀ ਕੀੜਾ ਹਾਂ, ਕਿਰਮਾ ਮੈਂ ਛੋਟਾ ਜਿਹਾ। ਹਮ ਕੀੜੇ ਕਿਰਮ ਸਤਿਗੁਰ ਸ਼ਰਨਾਈ ਕਰ ਦਇਆ ਨਾਮ ਪ੍ਰਕਾਸ਼। ਤੈਨੂੰ ਤਰਸ ਆ ਜਾ ਮੇਰੇ ਤੇ, ਤੈਨੂੰ ਦਇਆ ਆ ਜਾ। ਬੰਦਾ ਸੂਟਡ ਬੂਟਡ ਹੋ ਕੇ ਟਾਈ ਲਾ ਕੇ ਬੈਠਾ ਹੋਵੇ ਤੇ ਆਖੇ ਜੀ ਰੁਪਈਆ ਦੇ ਦਿਓ, ਆਪਾਂ ਦੇ ਦਿਆਂਗੇ? ਕਿਉਂਕਿ ਉਹ ਤਾਂ ਭਿਖਾਰੀ ਲੱਗਦਾ ਹੀ ਨੀ। ਉਹ ਆਂਦਾ ਤੂੰ ਇੰਨੇ ਮਹਿੰਗੇ ਕੱਪੜੇ ਪਾਏ ਮੰਗਦਾ ਫਿਰਨਾ, ਸ਼ਰਮ ਨੀ ਆਉਂਦੀ ਤੈਨੂੰ? ਤੇ ਕਿਹਨੂੰ ਦੇਈਦਾ? ਪੈਰੋਂ ਨੰਗਾ, ਕੱਪੜੇ ਪਾਟੇ ਹੋਏ ਨੇ, ਮੈਲਾ ਕੁਚੈਲਾ, ਚਿਹਰਾ ਵੀ ਉਹੋ ਜਿਹਾ ਦਿਸਦਾ। ਤੇ ਉਸੇ ਟਾਈਮ ਉਹਦੀ ਹਾਲਤ ਵੇਖ ਕੇ ਦਿਲ ਕਰਦਾ ਰੁਪਈਆ ਦੀ ਤਲੀ ਤੇ ਧਰ ਦਈਏ, ਇਹਨੂੰ ਦੇ ਦਈਏ ਕੁਝ ਨਾ ਕੁਝ। ਮਾਲਕਾਂ ਦੇ ਗੁਰੂ ਦੇ ਦਰ ਤੇ ਭਿਖਾਰੀ ਬਣ ਕੇ ਆਇਆ ਕਰ। ਮੈਂ ਹੁਣ ਬਾਹਰਲੇ ਕੱਪੜਿਆਂ ਦੀ ਗੱਲ ਨਹੀਂ ਕਰਦਾ, ਸਾਹਿਬਾਂ ਦੇ ਮਨ ਤੋਂ ਭਿਖਾਰੀ ਬਣ ਕੇ ਆਇਆ ਕਰ। ਅੰਦਰ ਇਹੋ ਜਿਹੀ ਗਰੀਬੀ ਲਿਆ, ਇਹੋ ਜਿਹੀ ਸ਼ਿੱਦਤ ਦੇ ਨਾਲ, ਇਹੋ ਜਿਹੀ ਭਾਵਨਾ ਦੇ ਨਾਲ ਅਰਦਾਸ ਕਰ ਜੋ ਸਤਿਗੁਰੂ ਮਹਾਰਾਜ ਜੀ ਕਹਿ ਰਹੇ। ਕਹਿੰਦੇ ਮਾਲਕ ਜੀ ਕਿਰਪਾ ਕਰ ਬਿਨੋ ਕਰੋ, ਮੈਂ ਤੁਹਾਡੇ ਅੱਗੇ ਬਿਨੋ ਕਰਦਾ ਹਾਂ ਹੱਥ ਜੋੜ ਕੇ, ਮੈਨੂੰ ਆਪਣੇ ਨਾਮ ਦੀ ਦਾਤ ਦੇਣੀ ਕਰੋ।
1: ਹਰ ਨਾਮ ਮੰਗੋ ਚਰਨ ਲਾਗੋ ਮਾਨ ਤਿਆਗੋ ਤੁਮ ਦਇਆ।
0: ਕਹਿੰਦੇ ਮੈਂ ਤੁਹਾਡੇ ਕੋਲੋਂ ਨਾਮ ਮੰਗਦਾ ਹਾਂ, ਤੁਹਾਡੇ ਚਰਨਾਂ ਨਾਲ ਜੁੜਨਾ ਚਾਹੁੰਦਾ, ਪਰ ਇਹ ਸਭ ਕੁਝ ਹੋਣਾ ਉਦੋਂ ਹੈ ਜਦੋਂ ਤੁਸੀਂ ਦਇਆ ਕਰੋਗੇ, ਜਦੋਂ ਤੁਸੀਂ ਤਰਸ ਕਰੋਗੇ ਤਾਂ ਹੀ ਮਿਲਾਪ ਹੋਣਾ। ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਸਾਹਿਬਾਂ ਦੇ ਹਰ ਦਇਆ ਪ੍ਰਭ ਧਾਰੋ ਪਾਖਣ ਹਮ ਤਾਰੋ, ਸਾਨੂੰ ਪੱਥਰਾਂ ਨੂੰ ਤਾਰ ਲਓ। ਹਰ ਦਇਆ ਪ੍ਰਭ ਧਾਰੋ ਪਾਖਣ ਹਮ ਤਾਰੋ, ਕੱਢ ਲੇ ਵੋ ਸ਼ਬਦ ਸੁਭਾਏ ਜੀਓ, ਮੋਹ ਚੀਕੜ ਫਾਥੇ ਨਿਗਰਤ ਹਮ ਜਾਤੇ, ਹਰ ਬਾਹ ਪ੍ਰਭੂ ਪਕੜਾਏ ਜੀ। ਅਰਦਾਸਾਂ ਹੀ ਬੇਨਤੀ। ਕਹਿੰਦੇ ਦਇਆ ਜਿੰਨਾ ਚਿਰ ਤੁਸੀਂ ਨਹੀਂ ਨਾ ਕਰਦੇ, ਨਾ ਮੈਂ ਤੇਰੇ ਚਰਨਾਂ ਨਾਲ ਜੁੜ ਸਕਦਾ ਹੈ ਤੇ ਨਾ ਹੀ ਤੇਰਾ ਨਾਮ ਜਪ ਸਕਦਾ। ਹਾਂ
1: ਕਤੋ ਨਾ ਤਾਵੋ ਸਰਣ ਪਾਵੋ ਕਰਣਾ ਮੈਂ ਪ੍ਰਭ ਕਰਮਿਆ।
0: ਕਹਿੰਦੇ ਫਿਰ ਮੈਂ ਕਿਸੇ ਪਾਸੇ ਦੌੜਾਂ ਨਾ, ਇਹ ਤਾਕਤ ਹੀ ਖਤਮ ਕਰ ਦਿਓ ਮੇਰੇ ਪੈਰਾਂ ਦੇ ਵਿੱਚ। ਇਹੋ ਜਿਹਾ ਆਪਣੇ ਨਾਮ ਦਾ ਪ੍ਰੇਮ ਦਾ ਬੰਧਨ ਪਾਓ, ਮੈਂ ਤੇਰੇ ਦਰ ਨੂੰ ਛੱਡ ਕੇ ਕਿਸੇ ਹੋਰ ਪਾਸੇ ਦਾ ਖਿਆਲ ਵੀ ਨਾ ਲਿਆਵਾਂ। ਬਾਬੇ ਫਰੀਦ ਨੇ ਇੱਕ ਸਲੋਕ ਕਿਹਾ, ਕਹਿੰਦੇ ਐ ਅੱਲਾ ਜਿੱਦਣ ਦੀ ਸੁਰਤ ਸੰਭਾਲੀ ਤੇ ਮਾਂ ਨੇ ਕੁਰਾਨ ਪੜ੍ਹਾਉਂਦਿਆਂ ਪੜ੍ਹਾਉਂਦਿਆਂ ਇੱਕ ਗੱਲ ਮੇਰੇ ਜਿਹਨ ਵਿੱਚ ਬਿਠਾ ਦਿੱਤੀ, ਫਰੀਦ ਜਿੱਦਣ ਵੀ ਕੁਝ ਮੰਗਣਾ ਹੀ ਅੱਲਾ ਦੇ ਅੱਗੇ ਹੱਥ ਅੱਡੀ, ਉਹਦੇ ਅੱਗੇ ਦੁਆ ਕਰੀ, ਕਿਸੇ ਬੰਦੇ ਅੱਗੇ ਹੱਥ ਨਾ ਅੱਡੀ, ਕਿਸੇ ਦੂਸਰੇ ਦਰ ਤੇ ਨਾ ਜਾਈ। ਪਰ ਕਹਿੰਦੇ ਅੱਜ ਮੈਂ ਬੁੱਢਾ ਹੋ ਗਿਆ, ਕਹਿੰਦੇ ਬੁਢੇਪਾ ਬੰਦੇ ਨੂੰ ਮਜਬੂਰ ਕਰ ਦਿੰਦਾ ਦੂਸਰਿਆਂ ਦੇ ਅੱਗੇ ਹੱਥ ਅੱਡਣ ਲਈ। ਪਰ ਕਹਿੰਦੇ ਅੱਲਾ ਤੇਰੇ ਦਰ ਤੇ ਅਰਦਾਸ ਹੈ ਕਿ ਇਹਦੇ ਤੋਂ ਪਹਿਲਾਂ ਕਿ ਫਰੀਦ ਦੇ ਮਨ ਵਿੱਚ ਕਿਸੇ ਦੂਸਰੇ ਦੇ ਦਰ ਤੇ ਹੱਥ ਅੱਡਣ ਦੀ ਕੋਈ ਲਾਲਸਾ ਪੈਦਾ ਹੋਵੇ, ਕਿਸੇ ਦੂਸਰੇ ਦੇ ਦਰ